0: ਜਤਿੰਦਰ ਸਿੰਘ ਬਿੱਟਾ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ। ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪੰਨੂ ਸਾਹਿਬ ਨੂੰ ਲੈ ਕੇ ਆਉਂਦੇ ਹਾਂ ਅਤੇ ਪੰਨੂ ਸਾਹਿਬ ਦੇਸ਼ ਦੁਨੀਆ ਦੀਆਂ ਖਬਰਾਂ 'ਤੇ ਤਬਸਰਾ ਕਰਦੇ ਹੈ। ਸਭ ਤੋਂ ਪਹਿਲਾਂ ਪੰਨੂ ਸਾਹਿਬ ਦਾ ਕਰਦੇ ਹਾਂ ਸਵਾਗਤ। ਪੰਨੂ ਸਾਹਿਬ ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ, ਨਮਸਕਾਰ ਜੀ।
1: ਜੀ ਸ਼ੁਕਰੀਆ ਬਿੱਟਾ ਜੀ, ਸਤਿ ਸ਼੍ਰੀ ਅਕਾਲ
0: ਜੀ, ਧੰਨਵਾਦ ਪੰਨੂ ਸਾਹਿਬ ਸਮਾਂ ਦੇਣ ਲਈ ਤੁਹਾਡਾ। ਪੰਨੂ ਸਾਹਿਬ, ਸਭ ਤੋਂ ਪਹਿਲਾਂ ਅੱਜ ਗੱਲ ਕਰਦੇ ਹਾਂ ਨਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਬਾਬਾ ਬਕਾਲਾ, ਜਿੱਥੇ ਮੱਖਣ ਸ਼ਾਹ ਲਵਾਣੇ ਦਾ ਬੇੜਾ ਪਾਰ ਕੀਤਾ ਔਰ ਅੱਜ ਉਸ ਧਰਤੀ ਦੇ ਉੱਤੇ 2027 ਦੀਆਂ ਚੋਣਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਧਿਰਾਂ ਨੇ ਇੱਥੇ ਆਪੋ ਆਪਣਾ ਚੋਣ ਬਿਗਲ ਵਜਾਇਆ ਔਰ ਬੀਜੇਪੀ ਨੇ ਪਹਿਲੀ ਵਾਰ ਇੱਥੇ ਰੈਲੀ ਕੀਤੀ, ਆਮ ਆਦਮੀ ਪਾਰਟੀ ਨੇ ਵੀ ਰੈਲੀ ਕੀਤੀ। ਇਹਨਾਂ ਸਾਰੀਆਂ ਗੱਲਾਂ ਨੂੰ ਤੁਸੀਂ ਅੱਜ ਕਿਵੇਂ ਦੇਖਦੇ ਹੋ?
1: ਬੇਟਾ ਜੀ, ਇਹ ਲਗਭਗ ਇੱਕ ਦਿਨ ਪਹਿਲਾਂ ਤੱਕ ਸਪਸ਼ਟ ਹੋ ਗਿਆ ਸੀ ਕਿ ਸਾਰੀਆਂ ਧਿਰਾਂ ਉੱਥੇ ਆਪੋ ਆਪਣੀ ਰਾਜਨੀਤੀ ਦਾ ਖਰਾਰਾ ਪਾਉਣਗੀਆਂ, ਵਖਾੜਾ ਪਾਉਣਗੀਆਂ ਅਤੇ ਲੋਕਾਂ ਨੂੰ ਆਪੋ ਆਪਣੇ ਪਾਸੇ ਖਿੱਚਣਗੀਆਂ। ਇਹਨਾਂ ਦੇ ਪੰਡਾਲ ਵੀ ਵੱਖੋ ਵੱਖ ਜਿੱਥੇ ਜਿੱਥੇ ਬਣੇ ਸੀ, ਵੱਖ ਵੱਖ ਮੀਡੀਆ ਚੈਨਲਾਂ ਨੇ ਅਤੇ ਅਖਬਾਰਾਂ ਨੇ ਵਿਖਾ ਦਿੱਤੇ ਸਨ। ਅੱਜ ਹੁਣ ਜਦੋਂ ਰੈਲੀਆਂ ਹੋਈਆਂ, ਇੱਕ ਰੈਲੀ ਇਹਨਾਂ ਦੇ ਅਕਾਲੀ ਦਲ ਬਾਦਲ ਦੇ, ਉਹਦੇ ਵਿੱਚ ਬਹੁਤਾ ਕੁਝ ਅੱਜ ਨਵਾਂ ਆਖਣ ਵੇਖਣ ਵਾਲਾ ਨਹੀਂ ਸੀ, ਕਿਉਂਕਿ ਇੱਕ ਦਿਨ ਪਹਿਲਾਂ ਮਲੋਟ ਵਿੱਚ ਜਾ ਕੇ ਅਤੇ ਸੁਖਬੀਰ ਸਿੰਘ ਬਾਦਲ ਜਿੰਨਾ ਕੁਛ ਕਹਿ ਸੀ, ਉਸ ਤੋਂ ਬਾਅਦ ਕੋਈ ਖਾਸ ਗੱਲ ਇਹੋ ਜਿਹੀ ਹੈ ਨਹੀਂ ਸੀ ਜਿਹੜੀ ਇੱਥੇ ਆ ਕੇ ਨਵੇਂ ਤੌਰ 'ਤੇ ਲੋਕਾਂ ਨੂੰ ਦੱਸ ਸਕਦਾ। ਉਹ ਜ਼ਮਾਨਾ ਗਿਆ ਕਿ ਇੱਕੋ ਇਲਾਕੇ 'ਚ ਪੰਜ ਰੈਲੀਆਂ ਕਰੋ ਅਤੇ ਪੰਜੇ ਥਾਵਾਂ 'ਤੇ ਉਹ ਗੱਲ ਭਾਵੇਂ ਮੁੜ ਦੁਹਰਾਈ ਜਾਵੇ, ਨਵੀਂ ਜਾਪਦੀ ਸੀ। ਹੁਣ ਤਾਂ ਇਹ ਹੈ ਕਿ ਕੋਈ ਗੱਲ ਕੇਰਲਾ 'ਚ ਆਖੀ ਹੋਵੇ, ਬੰਗਾਲ 'ਚ ਆਖੀ ਹੋਵੇ, ਪੰਜਾਬ 'ਚ ਜਾਂ ਰਾਜਸਥਾਨ 'ਚ ਆਖੀ ਹੋਵੇ, ਪੰਜਾਂ ਮਿੰਟਾਂ 'ਚ ਸਭ ਥਾਂ ਹੀ ਪਹੁੰਚ ਜਾਂਦੀ ਹੈ। ਅਤੇ ਜੇ ਉਹ ਗੱਲ ਦੋਹਰੀ ਵਾਰੀ ਆਖੀ ਜਾਵੇ ਤਾਂ ਲੋਕ ਬਹੁਤਾ ਕੰਨ ਨਹੀਂ ਕਰਦੇ, ਕਿਵੇਂ ਫਾਲਤੂ ਹੈ ਗੱਲ, ਤਾਂ ਉਹ ਜਿਹੜੀ ਉੱਥੇ ਕਰਕੇ ਆਇਆ ਸੁਖਬੀਰ ਸਿੰਘ ਬਾਦਲ, ਕਿਉਂਕਿ ਮਲੋਟ ਵਿੱਚ ਆਪਣਾ ਸਾਰਾ ਪੱਖ ਪੇਸ਼ ਕਰ ਚੁੱਕਾ ਸੀ, ਇੱਥੇ ਸਾਰਾ ਉਹਦਾ ਦਰਾਉ ਹੋਣਾ ਸੀ, ਇਸ ਕਰਕੇ ਲੋਕਾਂ ਦਾ ਧਿਆਨ ਉਹਦੇ ਵੱਲ ਉਹਦੇ ਆਪਣੇ ਸਮਰਥਕਾਂ ਤੋਂ ਸਵਾ ਘੱਟ ਹੋ ਸਕਦਾ ਸੀ। ਮੈਂ ਨਹੀਂ ਕਹਿੰਦਾ ਘੱਟ ਹੋਇਆ, ਪਰ ਘੱਟ ਹੋ ਸਕਦਾ ਸੀ।
2: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਹੈ ਕਿ ਕਿਤੇ ਉਹ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
3: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।
1: ਦੂਸਰਾ ਇਹ ਹੈ ਕਿ ਜਿਹੜੇ ਵਾਰਸ ਪੰਜਾਬ ਦੇ ਜਥੇਬੰਦੀ ਵਾਲੇ ਆ, ਉਹ ਅੱਜ ਕੱਲ੍ਹ ਕਾਫੀ ਚੜ੍ਹਤ ਵਿੱਚ ਨੇ, ਉਹ ਇਹਨਾਂ ਦੀਆਂ ਜੜ੍ਹਾਂ ਟੁੱਕਣ ਲੱਗੇ ਹੋਏ ਨੇ। ਕੁਝ ਇਸ ਤਰ੍ਹਾਂ ਦੀਆਂ ਵੀਡੀਓ ਵੀ ਨਿੱਕੀਆਂ ਨਿੱਕੀਆਂ ਇੱਕ ਦੂਸਰੇ ਦੀਆਂ ਕੱਟ ਕੱਟ ਕੇ ਪਾਈਆਂ ਜਾ ਰਹੀਆਂ। ਅਕਾਲੀ ਦਲ ਬਾਦਲ ਦੇ ਕੋਲ, ਕਿਉਂਕਿ ਸੋਸ਼ਲ ਮੀਡੀਆ ਟੀਮ ਆ, ਇਹਨਾਂ ਨੇ ਵਾਰਸ ਪੰਜਾਬ ਦੇ ਜਥੇਬੰਦੀ ਵਾਲਿਆਂ ਦੇ ਕੁਛ ਵੀਡੀਓ ਕੱਟ ਕੇ ਵੱਧ ਪਾ ਦਿੱਤੇ। ਉਹਨਾਂ ਦੇ ਬੰਦੇ ਅਜੇ ਇਸ ਕੰਮ 'ਚ ਥੋੜ੍ਹੇ ਢਿੱਲੇ ਆ, ਇੰਨੇ ਤੇਜ਼ ਨਹੀਂ, ਨਾਲ ਦਾ ਨਾਲ ਜਵਾਬ ਦੇ ਸਕਣ, ਹੌਲੀ ਹੌਲੀ ਹੋ ਜਾਣਗੇ, ਅਗਲਾ ਸਮਾਂ ਦੱਸੇਗਾ, ਪਰ ਉਹ ਆਡਾ ਲੈ ਰਹੇ ਆ ਪੂਰਾ। ਆਮ ਆਦਮੀ ਪਾਰਟੀ ਵੱਲੋਂ ਮੁੱਖ ਬੁਲਾਰਾ ਮੁੱਖ ਮੰਤਰੀ ਭਗਵੰਤ ਮਾਨ, ਉਹ ਜਿਸ ਤਰ੍ਹਾਂ ਦੀਆਂ ਸਿਆਸੀ ਚੋਟਾਂ ਕਾਂਗਰਸ ਉੱਤੇ ਕਰਦਾ, ਭਾਜਪਾ ਉੱਤੇ ਕਰਦਾ, ਅਕਾਲੀਆਂ 'ਤੇ ਕਰਦਾ, ਸਾਰਿਆਂ ਨੂੰ ਪਤਾ, ਅਤੇ ਅੱਜ ਵੀ ਉਹਨੇ ਡਟ ਕੇ ਕੀਤੀਆਂ। ਉਹਨੇ ਆਪਣੇ ਸਰਕਾਰ ਦੇ ਕੀਤੇ ਕੰਮਾਂ ਬਾਰੇ ਵੀ ਦੱਸਿਆ ਕਿ ਇੰਨੇ ਹਜ਼ਾਰ ਅਸੀਂ ਨੌਕਰੀਆਂ ਦਿੱਤੀਆਂ, ਦੱਸੋ ਕਿਸੇ ਥਾਂ 'ਤੇ ਕੋਈ ਭ੍ਰਿਸ਼ਟਾਚਾਰ ਦੀ ਇੱਕ ਵੀ ਸ਼ਿਕਾਇਤ ਆਈ, ਕਿਸੇ ਨੇ ਆਖਿਆ ਕਿ ਨੌਕਰੀ ਪੈਸੇ ਦੇ ਕੇ ਲਈ ਉਹਨੇ, ਜਾਂ ਕਿਸੇ ਨੇ ਆਖਿਆ ਕਿ ਪੈਸੇ ਨਹੀਂ ਸੀ ਅਤੇ ਉਹਨੂੰ ਇਸ ਕਰਕੇ ਕੱਢ ਦਿੱਤਾ ਗਿਆ। ਜਿਹੜੇ ਪੇਪਰ ਉਹ ਕਹਿੰਦੇ ਜੀ ਅਸੀਂ ਬੜਾ ਟਰਾਂਸਪੇਰੈਂਟ ਸਿਸਟਮ ਆ ਜਿਹਦੇ ਵਿੱਚ ਹਰ ਗੱਲ ਸਾਫ਼ ਜ਼ਾਹਰ ਦਿਸਦੀ ਆ ਅਤੇ ਧੋਖਾ ਕੋਈ ਨਹੀਂ, ਭੁਲੇਖਾ ਕੋਈ ਨਹੀਂ, ਇਸ ਕਰਕੇ ਨਿਰਪੱਖ ਨੌਕਰੀਆਂ ਵੰਡੀਆਂ ਅਤੇ ਉਹਦੀ ਇਸ ਗੱਲ ਨੂੰ ਕੱਟਣ ਵਾਲਾ, ਇਹਦੇ ਵਿਰੋਧ ਕਰਨ ਵਾਲਾ ਅਜੇ ਤੱਕ ਕੋਈ ਖੁੱਲ੍ਹ ਕੇ ਸਾਹਮਣੇ ਨਹੀਂ ਆਉਂਦਾ ਸਾਨੂੰ ਦੱਸਿਆ। ਉਹਨਾਂ ਨੇ ਦੂਜੀਆਂ ਪਾਰਟੀਆਂ ਦੇ ਨੁਕਸ ਵੀ ਕੱਢੇ, ਡਟ ਕੇ ਅਕਾਲੀਆਂ ਬਾਰੇ ਵੀ ਆਖਿਆ ਕਿ ਹੁਣ ਆਪਣੀ ਪੁਜੀਸ਼ਨ ਖਰਾਬ ਹੋਈ ਵੇਖ ਕੇ ਭਾਜਪਾ ਵਾਲਿਆਂ ਦੇ ਬਿਲਕੁਲ ਤਰਲੇ ਹੀ ਕੱਢੀ ਜਾਂਦੇ ਪਏ। ਉਹ ਜੋ ਕੁਝ ਉਹਨੇ ਆਖਣਾ ਸੀ ਆਖ ਦਿੱਤਾ, ਉਹਨੇ ਕਾਂਗਰਸ

0: ਪਾਰਟੀ ਬਾਰੇ ਵੀ ਆਖਿਆ ਕਿ ਇਹ ਤਾਂ ਪਾਰਟੀ ਪਈ ਹੈ ਕਿ ਲੜਾਈ ਲੜੇਗੀ। ਇਹ ਗੱਲ ਉਹਦੀ ਕਾਫੀ ਹੱਦ ਤੱਕ ਸੱਚੀ ਹੈ। ਕਾਂਗਰਸ ਵਾਲਿਆਂ ਨੇ ਅੱਜ ਉੱਥੇ ਰੈਲੀ ਕੀਤੀ। ਚਰਨਜੀਤ ਸਿੰਘ ਚੰਨੀ ਦੇ ਫੋਟੋ ਉਭਾਰ ਕੇ ਲੈ ਗਏ, ਬਾਕੀ ਛੋਟੇ ਕੀਤੇ ਗਏ। ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਬੁਲਾਇਆ ਸੀ, ਪਰ ਪਤਾ ਲੱਗਾ ਕਿ ਉਹ ਉੱਥੇ ਗਏ ਨਹੀਂ, ਬਾਅਦ ਵਿੱਚ ਚਲੇ ਗਏ। ਹੁਣ ਤਾਂ ਮੈਨੂੰ ਪਤਾ ਨਹੀਂ, ਮੇਰਾ ਖਿਆਲ ਉਹ ਗਏ ਨਹੀਂ ਹੋਣੇ। ਹੁਣ ਆਹ ਪ੍ਰੋਗਰਾਮ ਕਰਨ ਵੇਲੇ ਤੱਕ ਸਾਡੇ ਕੋਲ ਖਬਰ ਨਹੀਂ ਕਿ ਉਹ ਗਏ ਸੀ। ਬਾਕੀ ਸਾਰੀ ਵੱਡੀ ਲੀਡਰਸ਼ਿਪ ਵੀ ਉੱਥੇ ਆਮ ਤੌਰ 'ਤੇ ਪਾਸੇ ਰਹੀ ਹੈ, ਪਰ ਚਰਨਜੀਤ ਸਿੰਘ ਚੰਨੀ ਦਾ ਧੜਾ ਬਾਗੋ ਬਾਗ ਹੈ ਕਿ ਵਾਰਸ ਪੰਜਾਬ ਦੇ ਜਥੇਬੰਦੀ ਵਾਲੇ ਅੰਮ੍ਰਿਤਪਾਲ ਸਿੰਘ ਦੇ ਬਾਪੂ ਨੇ ਵੀ ਉਹਦੀਆਂ ਸਿਫਤਾਂ ਕੀਤੀਆਂ ਨੇ। ਉਹਨੇ ਉਹ ਪੋਸਟ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪਾ ਦਿੱਤੀ। ਦਿੱਲੀ ਬੈਠੀ ਕਾਂਗਰਸ ਦੀ ਹਾਈਕਮਾਂਡ ਵੀ ਇਸ ਗੱਲ 'ਤੇ ਭੜਕੀ ਪਈ ਹੈ ਕਿ ਉਹ ਪਾਰਟੀ ਤੋਂ ਬਾਹਰ ਜਾ ਰਿਹਾ, ਪਰ ਚਰਨਜੀਤ ਸਿੰਘ ਚੰਨੀ ਹੌਲੀ ਹੌਲੀ ਆਪਣੀ ਥਾਂ ਵੱਖਰੀ ਬਣਾ ਰਿਹਾ। ਇਹ ਵੀ ਹੋ ਸਕਦਾ ਕਿ ਕੱਲ੍ਹ ਨੂੰ ਸਿੱਧੇ ਤੌਰ 'ਤੇ ਹਾਈਕਮਾਂਡ ਨਾਲ ਟਕਰਾਅ 'ਚ ਆ ਜਾਵੇ, ਪਰ ਅਜੇ ਇਹ ਕਹਿਣਾ ਔਖਾ। ਰਹਿ ਗਈ ਗੱਲ ਭਾਜਪਾ ਵਾਲਿਆਂ ਦੀ, ਉਹ ਸੁਖਬੀਰ ਸਿੰਘ ਬਾਦਲ ਦੀ ਧਿਰ ਨਾਲ ਵੀ ਅੱਖ ਮਟੱਕਾ ਕਰਦੇ ਕਿ ਆਪਾਂ ਕਰ ਲਾਂਗੇ, ਨਹੀਂ ਆਪਣੀ ਗੱਲ ਬਣੀ ਨਹੀਂ, ਕੀ ਪਤਾ ਬਣ ਹੀ ਜਾਵੇ। ਅੱਛਾ ਆਪਾਂ ਗੱਲ ਫਿਰ ਕਰਾਂਗੇ, ਨਹੀਂ ਇਹ 'ਚ ਗੱਲ ਰਹਿਣ ਦਿਓ। ਆਹ ਪਹਿਲੀ ਵਾਰ ਉਹਨਾਂ ਨੇ ਬਾਬੇ ਬਕਾਲੇ 'ਚ ਜਾ ਕੇ ਕਾਨਫਰੰਸ ਕੀਤੀ ਹੈ, ਅਤੇ ਜੇ ਕਾਨਫਰੰਸ ਕੀਤੀ ਤਾਂ ਉੱਥੇ ਇਹ ਥੋੜ੍ਹਾ ਕਹਿਣਾ ਸੀ ਸਾਡੀ ਅਕਾਲੀਆਂ ਨਾਲ ਗੱਲ ਚੱਲਦੀ ਹੈ। ਉੱਥੇ ਤਾਂ ਉਹ ਆਪਣੀ ਤਾਕਤ ਵਿਖਾਉਣ ਗਏ ਸੀ ਕਿ ਅਸੀਂ ਪੇਂਡੂ ਇਲਾਕਿਆਂ 'ਚ ਬਾਬੇ ਬਕਾਲੇ ਵਰਗੇ ਅਕਾਲੀਗੜ੍ਹ ਦੇ ਵਿੱਚ ਵੀ ਜਿੱਥੇ ਚਾਰ ਚੁਫੇਰੇ ਸਿੱਖ ਵੋਟ ਹੈ, ਉਹ ਆਪਣੀ ਇੰਨੀ ਤਾਕਤ ਰੱਖਦੇ ਆ, ਵਿਖਾਉਣ ਗਏ ਸੀ, ਵਿਖਾ ਤਾ ਉਹਨਾਂ ਨੇ। ਉਹਨਾਂ ਦੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਆਏ, ਜਿਹੜੇ ਮੱਧ ਪ੍ਰਦੇਸ਼ ਦੇ ਚਾਰ ਵਾਰ ਮੁੱਖ ਮੰਤਰੀ ਰਹਿ ਚੁੱਕੇ, ਹੋਰ ਲੀਡਰ ਵੀ ਆਏ। ਇਹਦੇ ਤੋਂ ਅਕਾਲੀਆਂ 'ਚ ਜ਼ਿਆਰਾ ਤੌਰ 'ਤੇ ਭਾਵੇਂ ਨਹੀਂ ਮੰਨਦੇ, ਪਰ ਅੰਦਰੋਂ ਘਬਰਾਹਟ ਹੈ ਕਿ ਭਾਜਪਾ ਕਿਤੇ ਉਹਨਾਂ ਨੂੰ ਠਿੱਬੀ ਤਾਂ ਨਹੀਂ ਲਾਉਣ ਨੂੰ ਫਿਰਦੀ।
1: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ, ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ ਤੀਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
0: ਇਸ ਰੈਲੀ ਨੇ ਲਗਭਗ ਸਪਸ਼ਟ ਕਰਤਾ ਕਿ ਭਾਜਪਾ ਆਪਣੇ ਸਿਰ ਬਸਿਰ ਚੋਣਾਂ ਲੜਨਾ ਚਾਹੁੰਦੀ ਹੈ, ਨਹੀਂ ਤਾਂ ਉਹਨਾਂ ਨੇ ਅੱਜ ਇੱਥੇ ਰੈਲੀ ਕਰਨੀ ਨਹੀਂ ਸੀ ਕੀਤੀ ਹੈ। ਇਹਨੇ ਇੰਨੀ ਕੁ ਤਸਵੀਰ ਸਪਸ਼ਟ ਕੀਤੀ ਹੈ ਜੇ ਕਿ ਅਕਾਲੀਆਂ ਨਾਲ ਸਮਝੌਤੇ ਵਾਲੀ ਗੱਲ ਸ਼ਾਇਦ ਇਹਨਾਂ ਦੇ ਸਿਰੇ ਨਾ ਚੜ੍ਹੇ ਅਤੇ ਦੋਵਾਂ ਧਿਰਾਂ ਨੂੰ ਵੱਖੋ ਵੱਖਰੇ ਲੜਨਾ ਪਵੇ। ਵੱਖ ਲੜਨ ਲੱਗਿਆਂ ਭਾਜਪਾ ਦੂਸਰੇ ਅਕਾਲੀ ਧੜੇ ਦੇ ਨਾਲ ਚੱਲਦੀ ਕਿ ਇਕੱਲਿਆਂ ਜਾਂਦੀ ਹੈ, ਇਹ ਅਜੇ ਸਮਾਂ ਦੱਸੇਗਾ। ਪਰ ਬਾਦਲ ਅਕਾਲੀ ਦਲ ਨੂੰ ਇੱਕ ਕਿਸਮ ਦੀ ਚੁਣੌਤੀ ਉਹਨਾਂ ਨੇ ਅੱਜ ਪੇਸ਼ ਕਰ ਦਿੱਤੀ ਹੈ।
2: ਸਾਹਿਬ, ਅਗਲੀ ਖਬਰ ਹੈ, ਪਿਛਲੇ ਦਿਨੀ ਤਿੱਬਤ ਦੇ ਵਿੱਚ ਜਿਹੜਾ ਹੜ੍ਹ ਆਏ ਅਤੇ ਨੇਪਾਲ ਦੇ ਵਿੱਚ ਜੋ ਹਾਲਾਤ ਬਣੇ, ਬਹੁਤ ਭਿਆਨਕ ਤ੍ਰਾਸਦੀ ਹੋਈ ਅਤੇ ਦੁਬਾਰਾ ਹੜ੍ਹ ਆਉਣ ਦਾ ਖਤਰਾ ਬਣਿਆ ਪਿਆ, ਇਸ ਤਰ੍ਹਾਂ ਦਾ ਜਿਹੜਾ ਸੰਕੇਤ ਮਿਲ ਰਹੇ ਨੇ। ਉਹਦੇ ਨਾਲ ਨਾਲ ਲੱਗਦੇ ਭਾਰਤ ਦੇ ਜਿਹੜੇ ਸੂਬੇ ਨੇ, ਨੇਪਾਲ ਦੇ ਨਾਲ ਲੱਗਦੇ, ਉਹਨਾਂ ਦੇ ਵਿੱਚ ਘਬਰਾਹਟ ਹੈ ਅਤੇ ਇਹਦੇ ਬਾਰੇ ਦੇ ਵਿੱਚ ਤੁਹਾਡਾ ਕੀ ਪ੍ਰਤੀਕਰਮ ਹੈ?
0: ਦੇਖੋ, ਜਿਹੜੇ ਇਹ ਇਸ ਵਾਰੀ ਨੇਪਾਲ ਦੀ ਹੜ੍ਹਾਂ ਦੀ ਪੁਜੀਸ਼ਨ ਵਿੱਚ 500 ਤੋਂ ਵੱਧ ਲੋਕ ਤਾਂ ਪਤਾ ਲੱਗਾ ਕਿ ਮਾਰੇ ਜਾ ਚੁੱਕੇ, ਅਜੇ ਬਹੁਤ ਸਾਰੇ 800 ਦੇ ਕਰੀਬ ਲਾਪਤਾ ਨੇ, ਕੀ ਪਤਾ ਉਹਨਾਂ ਵਿਚਾਰਿਆਂ ਦਾ ਕੀ ਬਣਨਾ। ਸਾਰੇ ਜ਼ੋਰ ਨਾਲ ਉੱਥੋਂ ਦੀ ਸਰਕਾਰ ਵੀ ਲੱਗੀ, ਭਾਰਤ ਸਰਕਾਰ ਵੀ ਮਦਦ ਕਰਦੀ ਹੈ, ਬਾਕੀ ਸਰਕਾਰਾਂ ਵੀ ਮਦਦ ਕਰ ਰਹੀਆਂ ਨੇ। ਜੇ ਡੋਨਲਡ ਟਰੰਪ ਦਾ ਵੀ ਬਿਆਨ ਆ ਗਿਆ ਕਿ ਅਮਰੀਕਾ ਸਰਕਾਰ ਮਦਦ ਕਰੇਗੀ, ਕਰਨ। ਇਹਦੇ ਦੌਰਾਨ ਖਬਰ ਆ ਗਈ ਹੈ ਕਿ ਇੱਕ ਝੀਲ ਹੋਰ ਟੁੱਟੀ ਕਿ ਟੁੱਟੀ ਇਸ ਹਾਲਤ ਵਿੱਚ ਚਲੀ ਗਈ ਹੈ ਕਿ ਕਿਸੇ ਵਕਤ ਵੀ ਟੁੱਟ ਸਕਦੀ ਹੈ। ਉਹ ਝੀਲਾਂ ਐਡੀਆਂ ਐਡੀਆਂ ਵੱਡੀਆਂ ਨੇ ਕਿ ਇੱਕ ਝੀਲ ਟੁੱਟ ਜਾਵੇ ਅਤੇ ਅਗਲੇ ਪਾਸੇ ਦਰਿਆਵਾਂ 'ਚ ਹੜ੍ਹ ਆ ਜਾਂਦਾ। ਜਦੋਂ ਉੱਥੇ ਹੜ੍ਹ ਆਉਂਦਾ, ਉਹ ਸਾਰੇ ਉੱਚੇ ਥਾਂ 'ਤੇ, ਉੱਤਰਾਖੰਡ ਵੀ ਨੀਵਾਂ ਹੈ, ਉੱਥੋਂ ਜਿਹੜੇ ਵਹਿਣ ਵਗਣੇ ਨੇਪਾਲ ਦੇ ਵਿੱਚ ਦੀ, ਉਹ ਆਸਾਮ ਵੱਲ ਨੂੰ ਵੀ ਵਗ ਸਕਦੇ ਆ, ਬਿਹਾਰ ਵਿੱਚ ਵੀ ਆਉਣਗੇ। ਪਤਾ ਨਹੀਂ ਕਿਹੜੇ ਕਿਹੜੇ ਸੂਬੇ 'ਚ ਉਹਨਾਂ ਨੇ ਕਿੰਨੀ ਤਬਾਹੀ ਮਚਾਉਣੀ ਆ। ਭਾਰਤ ਸਰਕਾਰ ਨੂੰ ਅਤੇ ਇਹਨਾਂ ਸਾਰੇ ਸੂਬਿਆਂ ਦੀਆਂ ਸਰਕਾਰਾਂ ਨੂੰ ਚਾਹੀਦਾ ਕਿ ਹੁਣ ਤੋਂ ਚੌਕਸੀ ਦੇ ਪ੍ਰਬੰਧ ਕਰਨ। ਇਹ ਧਰਤੀ ਦੇ ਥੱਲੇ ਪਤਾ ਨਹੀਂ ਕੀ ਕੁਝ ਹੋਈ ਜਾ ਰਿਹਾ। ਅੱਜ ਕਾਨਪੁਰ ਦੀ ਖਬਰ ਆਈ, ਇੱਕ ਕੁੜੀ ਆਪਣੇ ਘਰ ਦੇ ਵਿੱਚ ਹੀ ਬਾਥਰੂਮ 'ਚੋਂ ਨਹਾ ਕੇ ਨਿਕਲੀ, ਜਦੋਂ ਬਾਹਰ ਵਿਹੜੇ 'ਚ ਆ ਕੇ ਉਹਨੇ ਅਜੇ ਪੈਰ ਹੀ ਰੱਖਿਆ ਪਹਿਲਾਂ, ਅਤੇ ਥੱਲੇ ਧਰਤੀ ਧੱਸ ਗਈ ਕਈ ਫੁੱਟ ਥੱਲੇ ਤੱਕ, ਅਤੇ ਕੁੜੀ ਵਿੱਚ ਜਾ ਡਿੱਗੀ। ਉਹਦੀ ਮਾਂ, ਭੈਣ ਅਤੇ ਪਰਿਵਾਰ ਦੀਆਂ ਹੋਰ ਔਰਤਾਂ ਰੱਸੀਆਂ ਸੁੱਟ ਕੇ ਉਹਨੂੰ ਬਚਾਉਣ ਲੱਗੀਆਂ, ਪਰ ਰੱਸੀਆਂ ਫੜਨ ਤੋਂ ਪਹਿਲਾਂ ਉਹ ਥੱਲੇ ਗਾਰੇ 'ਚ ਹੋਰ ਧੱਸ ਗਈ। ਪ੍ਰਸ਼ਾਸਨ ਨੇ ਆ ਕੇ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਉਹਨੂੰ ਕੱਢ ਕੇ ਹਸਪਤਾਲ ਪਹੁੰਚਾਇਆ ਅਤੇ ਕੁੜੀ ਮਰ ਚੁੱਕੀ ਸੀ। ਆਪਣੇ ਘਰ ਦਾ ਵਿਹੜਾ ਜਿੱਥੇ ਉਹ ਆਪਣੇ ਜਨਮ ਤੋਂ ਲੈ ਕੇ ਖੇਡਦੀ ਆਈ ਉੱਥੇ ਵੀ ਇਹ ਨਹੀਂ ਪਤਾ ਥੱਲੇ ਕੀ ਹੈ ਅਤੇ ਵਿੱਚ ਧੱਸ ਗਈ। ਅਸੀਂ ਜਿੱਥੇ ਬੈਠੇ ਹਾਂ ਕੀ ਪਤਾ ਸਾਡੇ ਥੱਲੇ ਕੀ ਕੁਛ ਹੁੰਦਾ ਪਿਆ। ਇਹਨਾਂ ਨੇਪਾਲ ਅਤੇ ਪਰਲੇ ਪਾਸੇ ਤਿੱਬਤ ਵਾਲੇ ਹੜ੍ਹਾਂ ਤੋਂ ਭਾਰਤ ਸਰਕਾਰ ਨੂੰ ਅਤੇ ਭਾਰਤ ਦੇ ਉੱਧਰਲੇ ਸੂਬਿਆਂ ਦੀਆਂ ਸਰਕਾਰਾਂ ਨੂੰ ਉੱਤਰਾਖੰਡ, ਬਿਹਾਰ, ਅਸਾਮ, ਬੰਗਾਲ ਇਹਨਾਂ ਨੂੰ ਖਾਸ ਤੌਰ 'ਤੇ ਉਰਲੇ ਪਾਸੇ ਹਿਮਾਚਲ ਪ੍ਰਦੇਸ਼ ਵੱਲ ਨੂੰ ਵੀ ਕਹਿੰਦੇ ਇੱਕ ਦੋ ਇੱਦਾਂ ਦੀਆਂ ਟ੍ਰਿਬਿਊਟਰੀਜ਼ ਆਉਂਦੀਆਂ ਨੇ ਜਿਨ੍ਹਾਂ ਵਿੱਚ ਪਾਣੀ ਆ ਸਕਦਾ। ਇਹਨਾਂ ਸਾਰਿਆਂ ਨੂੰ ਬਹੁਤ ਚੌਕਸੀ ਰੱਖਣੀ ਚਾਹੀਦੀ ਹੈ
2: ਜੀ। ਪੰਨੂ ਸਾਹਿਬ, ਅਗਲੀ ਖਬਰ ਹੈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਹਿਮਾਚਲ ਪ੍ਰਦੇਸ਼ ਦੀਆਂ ਫੈਕਟਰੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਨੇ। ਇਸ ਖਬਰ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ?
0: ਬੇਟਾ ਜੀ, ਇਹ ਖਬਰ ਉੱਥੋਂ ਰੋਪੜ ਤੋਂ ਸ਼ੁਰੂ ਹੋਈ ਸੀ। ਕੁਝ ਲੋਕਾਂ ਨੇ ਜਾ ਕੇ ਲੋਕਲ ਐਮ ਐਲ ਏ ਦਿਨੇਸ਼ ਚੱਡਾ ਨੂੰ ਦੱਸਿਆ ਕਿ ਹਿਮਾਚਲ ਦੀਆਂ ਫੈਕਟਰੀਆਂ ਦਾ ਗੰਦ ਆ ਰਿਹਾ ਅਤੇ ਆ ਕੇ ਇੱਥੇ ਸਾਡੇ ਸਤਲੁਜ 'ਚ ਪੈਂਦਾ, ਸਤਲੁਜ ਪਾਣੀ ਨੂੰ ਵੀ ਖਰਾਬ ਕਰਦਾ। ਜਿਹੜਾ ਪੰਜਾਬ ਦੇ ਲੋਕਾਂ ਨੂੰ ਵੀ ਚਾਹੀਦਾ, ਪੰਜਾਬ ਦੇ ਇੱਧਰ ਦੁਆਬੇ ਇਲਾਕੇ ਇਕੱਲੇ ਨੂੰ ਨਹੀਂ, ਇਹਚੋਂ ਮਾਲਵੇ ਦੇ ਸ਼ਹਿਰਾਂ ਅਤੇ ਪਿੰਡਾਂ 'ਚ ਪੀਣ ਵਾਸਤੇ ਸਪਲਾਈ ਵੀ ਇਸੇ 'ਚ ਹੁੰਦੀ ਹੈ। ਔਰ ਉਦੋਂ ਵੀ ਅਗਲੀ ਗੱਲ ਇਹ ਕਿ ਇਸੇ ਦਾ ਪਾਣੀ ਰਾਜਸਥਾਨ ਤੱਕ ਜਾਂਦਾ ਜਿੱਥੇ ਲੋਕ ਪੀਂਦੇ ਆ। ਇਹ ਪਾਣੀ ਖਰਾਬ ਕੀਤਾ ਜਾ ਰਿਹਾ ਅਤੇ ਹਿਮਾਚਲ ਦੀਆਂ ਫੈਕਟਰੀਆਂ ਖਰਾਬ ਕਰ ਰਹੀਆਂ ਨੇ। ਪਹਿਲਾਂ ਤਾਂ ਪਰਚਾ ਇੱਥੇ ਦਰਜ ਹੋਇਆ ਸੀ, ਉਹਦੇ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਹਿਮਾਚਲ ਪ੍ਰਦੇਸ਼ ਵਿੱਚ ਜਾ ਕੇ ਬੱਦੀ, ਸੋਲਨ ਇਹਨਾਂ ਕੁਝ ਥਾਵਾਂ ਦੇ ਉੱਤੇ ਇਸ ਤਰ੍ਹਾਂ ਦੇ ਨੋਟਿਸ ਜਾਰੀ ਕੀਤੇ ਆ ਜਿੱਥੋਂ ਫੈਕਟਰੀਆਂ ਦੇ ਵਿੱਚੋਂ ਗੰਦ ਨਾਲਿਆਂ 'ਚ ਸੁੱਟਿਆ ਜਾਂਦਾ, ਨਾਲਿਆਂ 'ਚੋਂ ਅੱਗੇ ਸਿਰਸਾ ਨਦੀ 'ਚ ਪੈਂਦਾ। ਸਿਰਸਾ ਨਦੀ ਉਹ ਹੀ ਆ ਜਿੱਥੇ ਦਸਵੇਂ ਗੁਰੂ ਸਾਹਿਬ ਦਾ ਪਰਿਵਾਰ ਵਿਛੜਿਆ ਸੀ। ਉਹ ਜਿਹੜੀ ਨਦੀ ਹੈ ਉਹਦੇ ਵਿੱਚ ਵਹਿੰਦਾ ਗੰਦ ਫਿਰ ਆ ਕੇ ਸਤਲੁਜ 'ਚ ਪੈਂਦਾ। ਇਹ ਨੋਟਿਸ ਜਾਰੀ ਹੁਣ ਜਿਹੜੇ ਕੀਤੇ ਗਏ ਇਹ ਬਹੁਤ ਪਹਿਲਾਂ ਜਾਰੀ ਹੋਣੇ ਚਾਹੀਦੇ ਸੀ। ਕਈ ਸਾਲਾਂ ਤੋਂ ਫੈਕਟਰੀਆਂ ਉੱਥੋਂ ਦਾ ਸਾਰਾ ਗੰਦ ਮੰਦ ਪੰਜਾਬ ਵਾਲੇ ਪਾਸੇ ਨੂੰ ਰੋੜ ਰਹੀਆਂ ਨੇ। ਹਿਮਾਚਲ ਦੀ ਕਿਸੇ ਸਰਕਾਰ ਨੇ ਕਦੇ ਇਸ ਮਾਮਲੇ ਦੇ ਵਿੱਚ ਕਿਸੇ ਕਿਸਮ ਦੀ ਕੋਈ ਸਖਤੀ ਨਹੀਂ ਕੀਤੀ। ਪੰਜਾਬ ਸਰਕਾਰ ਹੁਣ ਜਦੋਂ ਸਖਤੀ ਦੇ ਰਾਹ ਪਈ ਆ ਤਾਂ ਸ਼ਾਇਦ ਹਿਮਾਚਲ ਵਾਲਿਆਂ ਨੂੰ ਵੀ ਅਕਲ ਆ ਜਾਏ, ਪਰ ਲਗਾਤਾਰ ਪੈ ਰਹਿਣਾ ਚਾਹੀਦਾ, ਢਿੱਲ ਨਹੀਂ ਵਰਤਣੀ ਚਾਹੀਦੀ।
2: ਪੰਨੂ ਸਾਹਿਬ, ਖਬਰ ਹੈ ਜੀ ਨਿਊਜ਼ ਦੇ ਮਾਲਕ ਤੇ ਐਸ ਐਲ ਗਰੁੱਪ ਦੇ ਸੁਭਾਸ਼ ਚੰਦਰਾ ਦੇ ਬਾਰੇ ਦੇ ਵਿੱਚ। ਦੇਸ਼ ਦੇ ਵਿੱਚ ਇਸ ਖਬਰ ਨੇ ਹਲਚਲ ਮਚਾ ਦਿੱਤੀ ਹੈ। ਸਭ ਤੋਂ ਪਹਿਲਾਂ ਇਸ ਖਬਰ ਦੇ ਵਿੱਚ ਇਹ ਗੱਲ ਆਈ ਕਿ 22,000 ਕਰੋੜ ਰੁਪਈਏ ਦਾ ਕਰਜ਼ਾ ਮਾਫ਼ ਕਰ ਦਿੱਤਾ ਗਿਆ ਅਤੇ ਕਹਿ ਦਿੱਤਾ ਗਿਆ ਕਿ 6.25 ਕਰੋੜ ਰੁਪਏ ਤੁਸੀਂ ਅਦਾਇਗੀ ਕਰ ਦਿਓ। ਇਸ ਖਬਰ ਨੇ ਸਾਰੀਆਂ ਸਿਆਸੀ ਰਾਜਨੀਤਿਕ ਧਿਰਾਂ ਦੇ ਵਿੱਚ ਇੱਕ ਹਲਚਲ ਪੈਦਾ ਕਰ ਦਿੱਤੀ ਹੈ। ਇਸ ਖਬਰ ਨੂੰ ਕਿਵੇਂ ਦੇਖਦੇ ਹੋ?
0: ਦੇਖੋ, ਕਰਜ਼ਾ ਜਿਹੜਾ ਸੀ ਉਹ 22,006 ਕਰੋੜ ਜਾਂ 57 ਲੱਖ ਸੀ ਉੱਪਰ, ਉਹਦੇ ਵਿੱਚੋਂ 22,000 ਕਰੋੜ ਜਿਹੜਾ ਉਹ ਛੱਡ ਦਿੱਤਾ ਗਿਆ ਅਤੇ ਜਿਹੜੇ ਉਤਲੇ 6 ਕਰੋੜ ਅਤੇ 57 ਲੱਖ ਆ ਉਹ ਮਤਲਬ 6.5 ਕਰੋੜ ਨੂੰ ਆਖਿਆ ਦੇ ਦੇ ਅਤੇ ਬਾਕੀ ਜਾ ਤੈਨੂੰ ਛੱਡਿਆ ਸਾਰਾ ਕੁਛ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਬੇਈਮਾਨੀ ਆ। ਕਰਜ਼ਾ ਕੀ ਤੋਂ ਲਿਆ ਸੀ? ਇਸ ਤਰ੍ਹਾਂ ਦੇ ਵੱਡੇ ਉਦਯੋਗਿਕ ਘਰਾਣਿਆਂ ਨੂੰ, ਵੱਡੇ ਕਾਰੋਬਾਰੀ ਘਰਾਣਿਆਂ ਨੂੰ ਜਦੋਂ ਕਰਜ਼ਾ ਦਿੱਤਾ ਜਾਂਦਾ ਅਤੇ ਕਰਜ਼ਾ ਕਰੋੜਾਂ ਵਿੱਚ ਨਾ ਹੋਵੇ, ਸੈਂਕੜੇ ਕਰੋੜਾਂ ਜਾਂ ਹਜ਼ਾਰਾਂ ਕਰੋੜਾਂ 'ਚ ਹੋਵੇ, ਅਤੇ ਉਹ ਕੋਈ ਇੱਕ ਬੈਂਕ ਨਹੀਂ ਦਿੰਦੀ, ਵੱਖ ਵੱਖ ਬੈਂਕਾਂ ਦਾ ਇੱਕ ਗਰੁੱਪ ਬਣਾਇਆ ਜਾਂਦਾ। ਉਸ ਗਰੁੱਪ ਦੇ ਵਿੱਚੋਂ ਇੱਕ ਲੀਡ ਬੈਂਕ ਹੁੰਦਾ, ਬਾਕੀ ਉਹਦੇ ਆਖੇ 'ਤੇ ਚੱਲਦੇ ਆ। ਇਹਦੇ 'ਚ ਇੱਕ ਕੇਂਦਰ ਦਾ ਸਰਕਾਰੀ ਬੈਂਕ ਸੀ, 3-4 ਹੋਰ ਬੈਂਕ ਸੀ। ਇਹ ਸਾਰੇ ਅੰਨੇ ਵਾਹ ਪੈਸਾ ਇਹਨਾਂ ਨੂੰ ਦਿੰਦੇ ਰਹੇ ਕਿ ਗੱਲ ਹੀ ਕੋਈ ਨਹੀਂ। ਪਹਿਲਾਂ ਤਾਂ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਇਹਨਾਂ ਨੇ ਚੰਗੇ ਹੱਥ ਰੰਗੇ। ਉਹਨਾਂ ਦੇ ਅਖੀਰਲੇ ਦਿਨਾਂ 'ਚ ਜਦੋਂ ਇਹ ਬੇਪਰਦ ਹੋ ਗਏ ਕਿ ਡਬਲ ਖੇਡਦੇ ਆ ਅਤੇ ਠੱਗੀਆਂ ਮਾਰਦੇ ਆ, ਮਨਮੋਹਨ ਸਿੰਘ ਦੀ ਸਰਕਾਰ ਨੇ ਹੱਥ ਘੁੱਟੇ ਅਤੇ ਇਹ ਸੁਭਾਸ਼ ਚੰਦਰਾ ਅਤੇ ਇਹਦਾ ਗਰੁੱਪ, ਇਹ ਸਾਰੇ ਜਾਣੇ ਭਾਜਪਾ ਦੇ ਨੇੜੇ ਚਲੇ ਗਏ। ਉਹਨਾਂ ਦਿਨਾਂ 'ਚ ਇੱਕ ਕੇਸ ਬਣਿਆ ਸੀ ਇਸ ਗਰੁੱਪ 'ਤੇ ਕਿ ਹਰਿਆਣੇ ਦੇ ਵਿੱਚ ਇੱਕ ਸਟੀਲ ਨਾਲ ਜੁੜਿਆ ਘਰਾਣਾ, ਉਹਨਾਂ ਦੇ ਕੋਲ ਕੰਪਨੀ ਦਾ ਮਾਲਕ ਅਤੇ ਕੰਪਨੀ ਦਾ ਇੱਕ ਜਿਹੜਾ ਬਹੁਤ ਵੱਡਾ ਸਪੈਸ਼ਲ ਐਂਕਰ ਗਿਣਿਆ ਜਾਂਦਾ, ਉਹਨੂੰ ਬਹੁਤੇ ਲੋਕ ਤਿਹਾੜੀਆ ਵੀ ਕਹਿੰਦੇ ਕਿਉਂਕਿ ਤਿਹਾੜ ਜੇਲ੍ਹ 'ਚ ਰਿਹਾ ਆ।
1: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਬੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131, 204-230-4131, ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਅਤੇ ਨੌਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
3: 92.7 FM CKJS.
4: Imagine an office view that moves with you. The City of Winnipeg is currently hiring bus operators. Check out job openings and information on how to apply at winnipegtransit.com/careers.
0: ਇਹ ਦੋਵੇਂ ਜਣਿਆਂ ਨੇ ਕੁਛ ਉਹਨਾਂ ਦੇ ਖਿਲਾਫ ਗੱਲਾਂ ਚੁੱਕੀਆਂ, ਗੱਲਬਾਤ ਕਰਨ ਗਏ, ਉੱਥੇ 100 ਕਰੋੜ ਰੁਪਏ ਦੀ ਮੰਗ ਕਰਤੀ ਕਿ ਅਸੀਂ ਚੁੱਪ ਤਾਂ ਰਵਾਂਗੇ, ਸਾਨੂੰ ਇੰਨਾ ਕੁ ਦਿਓ ਨਹੀਂ ਤਾਂ ਤੁਹਾਡੇ ਖਿਲਾਫ਼ ਖਬਰਾਂ ਜਾਣਗੀਆਂ। ਉਹਨਾਂ ਆਖਿਆ ਸੋਚ ਕੇ ਦੱਸਦੇ ਹਾਂ, ਇਹ ਆ ਗਏ। ਉਹਨਾਂ ਜਾ ਕੇ ਪੁਲਿਸ ਕੋਲ ਰਿਪੋਰਟ ਦਰਜ ਕਰਾਤੀ ਕਿ ਸਾਨੂੰ ਬਲੈਕਮੇਲ ਕਰਕੇ 100 ਕਰੋੜ ਮੰਗਦੇ। ਇਹ ਦੋਵੇਂ ਫੜੇ ਗਏ। ਫੜੇ ਜਾਣ ਤੋਂ ਬਾਅਦ ਆਖਿਆ ਕਿ ਅਸੀਂ ਤਾਂ ਸਟਿੰਗ ਆਪਰੇਸ਼ਨ ਕਰਨ ਗਏ ਸੀ, ਉਹਨਾਂ ਨੇ ਪਹਿਲਾਂ ਪਰਚਾ ਦਰਜ ਕਰਾਤਾ, ਸਾਡਾ ਕਸੂਰ ਨਹੀਂ। ਫਿਰ ਆਖਣ ਕੋਈ ਗੱਲ ਨਹੀਂ, ਨਰਿੰਦਰ ਮੋਦੀ ਦੀ ਸਰਕਾਰ ਆ ਗਈ ਅਤੇ ਸਾਡੀ ਕੋਈ ਵਾਹ ਵੱਲ ਨਹੀਂ ਵੇਖ ਸਕਦਾ, ਅਸੀਂ ਤਾਂ ਵੇਖਿਓ ਸਹੀ, ਇਹਨਾਂ ਸਾਰਿਆਂ ਤੋਂ ਕੇਸ ਵਿੱਚੋਂ ਵੀ ਛੁੱਟ ਜਾਣਾ, ਉਲਟਾ ਇਹਨਾਂ 'ਤੇ ਕੇਸ ਪਾਵਾਂਗੇ। ਨਰਿੰਦਰ ਮੋਦੀ ਸਰਕਾਰ ਆਈ ਅਤੇ ਉਹ ਉਦਯੋਗਿਕ ਘਰਾਣਾ ਜਿਹੜੇ ਸਟੀਲ ਵਾਲੇ ਸਨ, ਉਹਨਾਂ ਦੀ ਮੋਦੀ ਸਾਹਿਬ ਨੂੰ ਵੀ ਲੋੜ ਸੀ, ਉਹਨਾਂ ਦੀ ਉਧਰਲੇ ਪਾਸੇ ਸਾਂਝ ਬਣ ਗਈ। ਇਹ ਫਿਰ ਫਸੇ ਫਿਰਨ, ਜਮਾਨਤਾਂ ਇਹਨਾਂ ਦੀਆਂ ਹੋ ਗਈਆਂ ਸਨ। ਉਦੋਂ ਬਾਅਦ ਵੀ ਕਈ ਹੋਰ ਗੱਲਾਂ 'ਚ, ਕੋਈ ਚੱਕਰਾਂ 'ਚ, ਰਾਜ ਸਭਾ ਦੀ ਸੀਟ ਦੇ ਮਾਮਲੇ ਵਿੱਚ ਵੀ ਇਹ ਬੰਦਾ ਕਈ ਕਿਸਮ ਦੇ ਵਿਵਾਦਾਂ ਵਿੱਚ ਫਸਿਆ ਰਿਹਾ। ਫਿਰ ਇਹ ਵੀ ਪਤਾ ਲੱਗਾ ਕਿ ਇਹਨੇ ਆਪਣੇ ਚੈਨਲ ਨਾਲੋਂ ਇੱਕ ਤਰ੍ਹਾਂ ਦਾ ਨਾਤਾ ਤੋੜ ਲਿਆ, ਸਿਰਫ ਇਹ ਜ਼ਾਹਰ ਕਰਨ ਵਾਸਤੇ ਕਿ ਮੈਂ ਵੱਖ ਹਾਂ ਅਤੇ ਚੈਨਲ ਵੱਖ ਆ। ਉੱਦਾਂ ਸਾਰੇ ਸਮਝਦੇ ਸੀ ਕਿ ਅੰਦਰ ਖਾਤੇ ਅਜੇ ਵੀ ਸ਼ਾਇਦ ਮਿਲ ਕੇ ਚੱਲਦੇ ਹੋ ਸਕਦੇ ਆ। ਮੈਂ ਨਹੀਂ ਕਹਿੰਦਾ ਕਿ ਚੱਲਦੇ ਸੀ, ਪਰ ਚੱਲਦੇ ਹੋ ਸਕਦੇ ਆ
2: ਜੀ।
0: ਹੁਣ ਇਹਦਾ 22,000 ਕਰੋੜ ਰੁਪਈਏ ਦਾ ਜਿਹੜਾ ਕਰਜ਼ਾ ਮੁਆਫ ਕੀਤਾ ਗਿਆ, ਪਤਾ ਲੱਗਾ ਕਿ ਬੈਂਕਾਂ ਨੇ ਵਿਰੋਧ ਕੀਤਾ ਸੀ, ਪਰ ਜਿਹੜਾ ਕੰਪਨੀ ਲਾ ਟ੍ਰਿਬਿਊਨਲ ਹੈ, ਉਸ ਟ੍ਰਿਬਿਊਨਲ ਨੇ ਇੱਕ ਕਿਸਮ ਦਾ ਇੱਕ ਆਰਡਰ ਦੇ ਦਿੱਤਾ ਕਿ ਤੁਸੀਂ ਸਾਰਾ ਕਰਜ਼ਾ ਮਾਫ਼ ਕਰੋ, 22,006 ਕਰੋੜ 'ਚੋਂ 22,000 ਮਾਫ਼ ਕਰ ਦਿਓ, ਜਿਹੜਾ ਉਤਲਾ 6.5 ਕਰੋੜ ਉਹ ਇਹ ਤੋਂ ਲੈ ਲਓ। ਇੱਕ ਬੜਾ ਵੱਡਾ ਚੋਰ ਜਿਹੜਾ ਭਾਰਤੀ ਬੈਂਕਾਂ ਦਾ ਬਹੁਤ ਸਾਰਾ ਪੈਸਾ ਲੁੱਟ ਕੇ ਇੰਗਲੈਂਡ 'ਚ ਬੈਠਾ, ਕਈ ਕੇਸ ਹਾਰ ਗਿਆ, ਉਹਦਾ ਨਾਮ ਵਿਜੇ ਮਾਲਿਆ, ਕਦੇ ਉਹਦੀ ਜਿਹੜੀ ਹੈਗੀ ਸੀ ਕਿੰਗ ਫਿਸ਼ਰ ਏਅਰਲਾਈਨ ਵੀ ਚੱਲਦੀ ਸੀ, ਕਿੰਗ ਫਿਸ਼ਰ ਬੀਅਰ ਵੀ ਚੱਲਦੀ ਸੀ, ਬਹੁਤ ਕੁਛ ਸੀ।
1: ਮੈਡੀਕੇਅਰ ਕਲੀਨਿਕ, ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ। ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ, ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ, ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1137 ਜੈਫਰਸਨ ਐਵਨਿਊ ਤੇ ਤੁਸੀਂ ਜਾਣਾ।
0: ਉਹ 6-7,000 ਕਰੋੜ ਰੁਪਏ ਦਾ ਘਪਲਾ ਕਰਕੇ ਭੱਜਿਆ, ਬਾਅਦ 'ਚ ਹੋਰ ਖਰਚੇ ਖੁਰਚੇ ਪੈ ਕੇ ਕਹਿੰਦੇ ਸੀ 20,000 ਕਰੋੜ ਨੂੰ ਟੱਪ ਗਿਆ। ਜਦੋਂ ਸੁਭਾਸ਼ ਚੰਦਰਾ ਦਾ ਕੇਸ ਆਇਆ ਕਿ 22,000 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ, ਉਹਨੇ ਵੀ ਇਹਦੇ ਉੱਤੇ ਵਿਅੰਗ ਕੱਸਿਆ, ਕਹਿੰਦਾ ਜੀ ਉਹਦਾ ਆਪਣਾ ਤਾਂ ਹੈਗਾ ਸੀ 6,000 ਕਰੋੜ ਦਾ, ਉਹਨੂੰ ਤਾਂ ਭਾਰਤ ਸਰਕਾਰ ਨੇ ਅੱਗੇ ਲਾ ਲਿਆ, ਅਤੇ ਬੰਦਾ ਸਰਕਾਰ ਚਲਾਉਣ ਵਾਲੀ ਪਾਰਟੀ ਦੇ ਨੇੜੇ ਹੋਣ ਕਰਕੇ 22,000 ਕਰੋੜ ਰੁਪਇਆ ਇਹਦਾ ਇੱਕੋ ਝਟਕੇ 'ਚ ਮੁਆਫ਼ ਕਰ ਦਿੱਤਾ ਗਿਆ। ਇਹੋ ਤਾਂ ਗੱਲ ਹੈ ਜਿਹੜੀ ਕਈ ਸਾਲਾਂ ਤੋਂ ਰਾਹੁਲ ਗਾਂਧੀ ਕਹਿੰਦਾ ਕਿ ਵੱਡੇ ਲੋਕਾਂ ਦੇ ਕਈ ਕਈ 1,000 ਕਰੋੜ ਦੇ ਕਰਜ਼ੇ ਮੁਆਫ਼ ਕੀਤੇ ਜਾ ਰਹੇ ਆ, ਕਿਸਾਨ ਦੇ ਵੱਲ 2 ਲੱਖ ਰੁਪਈਏ ਵੀ ਹੋਣ 'ਤੇ ਉਹਦੀਆਂ ਜਾ ਕੇ ਮੁਸ਼ਕਾਂ ਕੱਸ ਕੇ ਫੜ ਕੇ ਲੈ ਆਉਂਦੇ ਆ, ਉਹਦੀ ਜ਼ਮੀਨ ਕੁਰਕ ਕਰਨ ਪੈਂਦੇ ਆ। ਰਾਹੁਲ ਗਾਂਧੀ ਵਾਲੀ ਗੱਲ ਠੀਕ ਹੈ ਕਿ ਇਸ ਸਰਕਾਰ ਦੇ ਅੰਡਰ ਇਹਨਾਂ ਵੱਡੇ ਚੋਰਾਂ ਨੂੰ ਛੋਟਾਂ ਮਿਲ ਰਹੀਆਂ, ਔਰ ਇਹੋ ਜਿਹੀਆਂ ਛੋਟਾਂ ਮਿਲ ਰਹੀਆਂ। ਜਿਹਦੇ ਤੋਂ ਗੱਲ ਸਿਰਫ ਇਹ ਨਹੀਂ ਕਿ ਇਹ ਐਡੇ ਵੱਡੇ ਘਪੜੇ ਕਰਕੇ ਅਤੇ ਬਚ ਜਾਣਗੇ, ਸੁੱਕੇ ਨਿਕਲ ਜਾਣਗੇ, ਸਗੋਂ ਇਹਦੇ ਤੋਂ ਇਲਾਵਾ ਇੱਕ ਗੱਲ ਹੋਰ ਵੀ ਆ, ਜਦੋਂ ਇਹੋ ਜਿਹੇ ਇੱਕ ਚੋਰ ਨੂੰ ਸੁੱਕਾ ਛੱਡ ਦਿੱਤਾ ਜਾਵੇ ਅਤੇ ਉਹਦੇ ਤੋਂ ਇੱਕ ਸੇਧ ਮਿਲਦੀ, ਬਹੁਤ ਸਾਰੇ ਚੋਰ ਹੋਰ ਉੱਗਦੇ ਹੁੰਦੇ ਆ ਜਿਹੜੇ ਸਰਕਾਰ ਨੂੰ ਕੁੰਡੀ ਲਾਉਂਦੇ ਹੁੰਦੇ, ਅਗਲਿਆਂ ਦਿਨਾਂ 'ਚ ਵੇਖਿਓ ਕੋਈ ਇਹਦੇ ਤੋਂ ਵੀ ਵੱਡਾ ਆਵੇਗਾ।
2: ਅਗਲੀ ਖਬਰ ਵੀ ਕੇਂਦਰ ਸਰਕਾਰ ਦੀ ਹੈ, ਪੋਸਟ ਮੈਟ੍ਰਿਕ ਸਕਾਲਰਸ਼ਿਪ ਕੇਂਦਰ ਸਰਕਾਰ ਦੀ ਯੋਜਨਾ। ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਇਹ ਪਤਾ ਲੱਗਿਆ ਕਿ ਇਸ ਦਾ ਇੱਕ ਘਪਲਾ ਹੋਇਆ 600 ਕਰੋੜ ਤੋਂ ਵੱਧ, ਤੇ ਜਿਸ ਨੇ ਸ਼ਿਕਾਇਤ ਕੀਤੀ ਉਹਦਾ ਨਾਂ ਰਜਨੀਸ਼ ਬੰਸਲ, ਸੁਪਰੀਮ ਕੋਰਟ ਦੇ ਵਿੱਚ ਉਹਦੀ ਜ਼ਮਾਨਤ ਵੀ ਰੱਦ ਹੋ ਚੁੱਕੀ ਹੈ ਤੇ ਈਡੀ ਉਹਨੂੰ ਗ੍ਰਿਫਤਾਰ ਕਰ ਲਿਆ। ਇਸ ਖਬਰ ਨੂੰ ਕਿਵੇਂ ਦੇਖਦੇ ਹੋ?
0: ਦੇਖੋ, ਉਹ ਸ਼ਿਕਾਇਤਕਰਤਾ, ਮੈਨੂੰ ਲੱਗਦਾ ਸ਼ਿਕਾਇਤ ਵੀ ਉਹਨੇ ਇਸ ਕਰਕੇ ਕੀਤੀ ਕਿਉਂਕਿ ਘਪਲਾ ਉਹਨੇ ਕੀਤਾ ਸੀ ਅਤੇ ਉਹ ਤਾਂ ਗੱਲ ਨਾ ਆਵੇ। ਸਾਨੂੰ ਓਮ ਪ੍ਰਕਾਸ਼ ਚੁਟਾਲੇ ਦਾ ਕੇਸ ਯਾਦ ਰੱਖਣਾ ਚਾਹੀਦਾ, ਜਿਸ 'ਚ JVT ਟੀਚਰਾਂ ਦੀ ਭਰਤੀ ਦੇ ਘੁਟਾਲੇ 'ਚ ਸਾਬਕਾ ਮੁੱਖ ਮੰਤਰੀ ਚੁਟਾਲੇ ਨੂੰ 10 ਸਾਲ ਕੈਦ ਦੀ ਸਜ਼ਾ ਹੋਈ ਸੀ, ਉਹਦੇ ਪੁੱਤਰ ਨੂੰ ਵੀ ਹੋਈ, ਕਈ ਹੋਰ ਲੀਡਰਾਂ ਨੂੰ ਹੋਈ, ਕਈ ਅਫਸਰਾਂ ਨੂੰ ਹੋਈ। ਉਹਦੇ 'ਚ ਦਿਲਚਸਪ ਪਹਿਲੂ ਇਹ ਸੀ ਕਿ ਜਿਹੜੇ ਅਫਸਰ ਨੇ ਸਭ ਤੋਂ ਪਹਿਲਾਂ ਗੱਲ ਲੀਕ ਕੀਤੀ ਪ੍ਰੈਸ 'ਚ ਆਖੀ ਕਿ ਮੈਂ ਜ਼ਮੀਰ ਵਾਲਾ ਬੰਦਾ, ਇਹਨਾਂ ਚੋਰਾਂ ਨਾਲ ਮਿਲ ਕੇ ਨਹੀਂ ਚੱਲ ਸਕਦਾ, ਅਤੇ ਲੋਕਾਂ ਦੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਆ, ਨੌਕਰੀਆਂ ਵੇਚਦੇ ਆ, ਜੇਬੀਡੀ ਟੀਚਰ ਦੀਆਂ ਪੋਸਟਾਂ ਵੇਚਦੇ ਪਏ ਆ। ਬਾਅਦ ਵਿੱਚ ਸਾਬਤ ਹੋ ਗਿਆ ਕਿ ਉਹ ਵੱਡਾ ਜ਼ਮੀਰ ਵਾਲਾ ਜਿਹੜਾ ਬਣਦਾ ਸੀ ਅਸਲ 'ਚ ਉਹ ਹਰ ਖੇਡ ਦੇ ਵਿੱਚ ਇਹਨਾਂ ਨਾਲ ਸ਼ਾਮਿਲ ਸੀ, ਖੇਡ ਹੀ ਉਹ ਤੋਂ ਸ਼ੁਰੂ ਹੋਈ ਸੀ। ਉਹ ਤਾਂ ਇਸ ਕਰਕੇ ਬਾਹਰ ਪ੍ਰੈਸ ਵਿੱਚ ਜਾ ਕੇ ਬੋਲ ਪਿਆ ਕਿਉਂਕਿ ਉਹਦਾ ਹਿੱਸਾ ਘੱਟ ਦਿੰਦੇ ਸੀ, ਉਹਦਾ ਵੱਧ ਮੰਗਦਾ ਸੀ। ਇੱਥੇ ਹਿਮਾਚਲ ਪ੍ਰਦੇਸ਼ ਦੇ ਕੇਸ ਵਿੱਚ ਵੀ ਮੈਨੂੰ ਜਾਪਦਾ ਕਿ ਉਹ ਜਿਹੜਾ ਸ਼ਿਕਾਇਤਕਰਤਾ ਫੜਿਆ ਗਿਆ, ਉਹ ਕਹਿਣ ਨੂੰ ਸ਼ਿਕਾਇਤਕਰਤਾ ਸਾਰੇ ਕੁਝ ਸ਼ਾਮਿਲ ਸੀ, ਬਲਕਿ ਇਹ ਪਤਾ ਲੱਗਦਾ ਕਿ 400-500 ਕਰੋੜ ਦੀ ਠੱਗੀ ਤਾਂ ਉਹਨੇ ਇਕੱਲੇ ਨੇ ਮਾਰੀ ਹੈ। ਹੁਣ ਜਦੋਂ ਫਸਣ ਲੱਗਾ, ਬੜੀ ਬੁਰੀ ਤਰ੍ਹਾਂ ਫਸ ਗਿਆ, ਅਦਾਲਤ ਨੇ ਉਹਦਾ ਰਿਮਾਂਡ ਵੀ ਦੇ ਦਿੱਤਾ, ਉੱਥੇ ਜਾ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣ ਦੀ ਆਸ ਕੀਤੀ ਜਾ ਸਕਦੀ, ਪਰ ਆਸ ਹੀ ਆ, ਇੱਥੇ ਹੁੰਦਾ ਘੱਟ ਹੀ ਆ।
2: ਸਾਰੀਆਂ ਸਿਆਸੀ ਧਿਰਾਂ 2027 ਦੀ ਲੜਾਈ ਦੇ ਵੱਲ ਤੁਰੀਆਂ ਹੋਈਆਂ ਨੇ। ਉਦੋਂ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ 1 ਸਤੰਬਰ ਤੋਂ 7 ਸਤੰਬਰ ਤੱਕ ਚੰਡੀਗੜ੍ਹ ਦੇ ਵਿੱਚ ਧਰਨੇ ਦੀ ਰਣਨੀਤੀ ਬਣਾ ਰਿਹਾ ਹੈ। ਚੰਡੀਗੜ੍ਹ ਦੇ ਪ੍ਰਸ਼ਾਸਨ ਨਾਲ ਕਿਸਾਨ ਜਥੇਬੰਦੀਆਂ ਦੇ ਆਗੂ ਸਰਦਾਰ ਬਲਵੀਰ ਸਿੰਘ ਰਾਜੇਵਾਲ ਤੇ ਸਰਦਾਰ ਹਰਮੀਤ ਸਿੰਘ ਕਾਦੀਆਂ ਤੇ ਬਾਕੀਆਂ ਨਾਲ ਜਿਹੜੀ ਗੱਲਬਾਤ ਵੀ ਹੋ ਰਹੀ ਹੈ, ਇਸ ਖਬਰ ਨੂੰ ਕਿਵੇਂ ਦੇਖਦੇ ਹੋ?
0: ਦੇਖੋ, ਮੈਂ ਰਾਜੇਵਾਲ ਸਾਹਿਬ ਦੀ ਬਹੁਤ ਇੱਜ਼ਤ ਕਰਦਾ। ਉਹ ਬੰਦੇ ਨੇ ਪਿਛਲੇ ਸਮੇਂ 'ਚ ਅੰਦੋਲਨਾਂ ਦੀ ਸਫਲ ਅਗਵਾਈ ਕੀਤੀ ਹੈ, ਪਰ ਮੁਸ਼ਕਲ ਇਹ ਹੈ ਕਿ ਜਦੋਂ ਵੀ ਇੱਕ ਅੱਧਾ ਧਰਨਾ ਲਾਉਂਦੇ ਆ, ਜਦੋਂ ਵੀ ਇੱਕ ਅੱਧਾ ਮੋਰਚਾ ਲਾਉਂਦੇ ਆ, ਪੰਜਾਬ 'ਚ 3-4 ਕਿਸਾਨ ਜਥੇਬੰਦੀਆਂ ਹੋਰ ਜੰਮ ਪੈਂਦੀਆਂ। ਦਿੱਲੀ ਨੂੰ ਤੁਰੇ ਤਾਂ 28 ਜਥੇਬੰਦੀਆਂ ਸੀ, ਪਹੁੰਚਦਿਆਂ ਤੱਕ 32 ਹੋ ਗਿਆ, ਮੁੜੇ ਜਦੋਂ ਉਦੋਂ ਤੱਕ 43 ਹੋ ਗਈਆਂ ਸੀ। ਜਦੋਂ ਇਹ ਪਤਾ ਲੱਗੇ, ਮੋਰਚੇ ਲਾਇਆ, ਜਾਮ ਕੀਤਿਆਂ, ਬੰਦ ਦੇ ਸੱਦੇ ਦਿੱਤਿਆਂ, ਫੰਡ ਇਕੱਠੇ ਹੁੰਦੇ ਆ। ਇਹ ਰਾਜੇਵਾਲ ਹੋਰੀ ਉਗਰਾਹ ਹੋਰੀ ਕੁਝ ਜਥੇਬੰਦੀਆਂ ਤਾਂ ਹੈਗੀਆਂ ਵੱਡੀਆਂ, ਕਈ ਇਹੋ ਜਿਹੀਆਂ ਜਥੇਬੰਦੀਆਂ ਜਿਨ੍ਹਾਂ ਦੇ ਨਾਲ ਟਰਾਲੀ ਦੀਆਂ ਸਵਾਰੀਆਂ ਜਿੰਨੇ ਬੰਦੇ ਨਹੀਂ, ਪਰ ਉਹ ਵੀ ਇਹੋ ਜਿਹੇ ਸੱਦੇ ਦੇ ਦਿੰਦੇ ਜਦੋਂ ਸੱਦਾ ਦਿੱਤਾ ਹੋਵੇ ਅਤੇ ਉੱਥੇ ਕਹਿਤਾ ਜਾਵੇ ਜਾਮ ਕਰਨਾ, ਵੇਖੋ ਵੇਖੀ ਹੋਰ ਲੋਕ ਇਕੱਠੇ ਹੋ ਜਾਂਦੇ ਆ, ਅਤੇ ਜਦੋਂ ਇੱਕ ਵਾਰੀ ਇਕੱਠੇ ਕਰਕੇ ਜਾਮ ਕਰਦੇ ਫਿਰ ਫੰਡ ਇਕੱਠੇ ਕਰਨੇ ਸੌਖੇ ਹੋ ਜਾਂਦੇ ਆ। ਇਸ ਵੇਲੇ ਲੋਕ ਇਹਨਾਂ ਦੇ ਬੰਦ ਅਤੇ ਜਾਮ ਤੋਂ ਖਿਜੇ ਪਏ ਆ। ਰਾਜੇਵਾਲ ਸਾਹਿਬ ਜਾਂ ਤਾਂ ਬਾਕੀ ਸਾਰੀਆਂ ਜਥੇਬੰਦੀਆਂ ਨਾਲ ਲੈ ਕੇ ਇੱਕ ਵਾਰੀ ਫਿਰ ਪੁਰਾਣੀ ਕਿਸਮ ਦਾ ਸਾਂਝਾ ਮੋਰਚਾ ਬਣਾ ਕੇ ਆਉਣ, ਨਹੀਂ ਤਾਂ ਥੋੜ੍ਹਾ ਜਿਹਾ ਠਰਮੇ ਨਾਲ ਸੋਚ ਕੇ ਚੱਲਣ। ਮੈਂ ਨਹੀਂ ਕਹਿੰਦਾ ਕਿ ਕਿਸਾਨਾਂ ਨੂੰ ਹਮਦਰਦੀ ਦੀ ਲੋੜ ਨਹੀਂ, ਕਿਸਾਨਾਂ ਬਾਰੇ ਹਮਦਰਦੀ ਦੀ ਲੋੜ ਇਸ ਕਰਕੇ ਘੱਟਦੀ ਜਾ ਰਹੀ ਹੈ ਕਿਉਂਕਿ ਕਿਸਾਨਾਂ ਦੇ ਨਾਂ 'ਤੇ ਕੁਝ ਕਿਸਾਨ ਆਗੂਆਂ ਨੇ ਠੱਗੀਆਂ ਬਹੁਤ ਮਾਰ ਲਈਆਂ। ਦਿੱਲੀ ਜਾਣ ਲੱਗਿਆ ਜਿਹੜੇ ਟੁੱਟੀ ਜਿਹੀ ਜੀਪ 'ਤੇ ਗਿਆ ਸੀ, ਜਦੋਂ ਵਾਪਸ ਆਏ ਤਾਂ 30-40 ਲੱਖ ਦੀਆਂ ਗੱਡੀਆਂ ਲੈ ਕੇ ਆਏ। ਜਾਣ ਲੱਗਾ ਉਹਨਾਂ ਦੇ ਘਰ ਢੱਠੇ ਛੱਤਾਂ ਚੋਂਦੀਆਂ ਸੀ, ਅਤੇ ਅੱਜ ਕੋਠੀਆਂ ਪਾਈ ਬੈਠੇ ਇਹੋ ਜਿਹੇ ਕਿਸਾਨ ਲੀਡਰਾਂ ਵੱਲ ਵੇਖ ਕੇ ਲੋਕ ਖਿਜੇ ਪਏ ਨੇ, ਅਤੇ ਉਹ ਜਿਹਨਾਂ ਦੀ ਖਿੱਚ ਦੇ ਵਿੱਚੋਂ ਇਹ ਗੱਲਾਂ ਨਿਕਲਦੀਆਂ ਕਿ ਵਪਾਰ ਮੰਡਲ ਨੇ ਇਸ ਵਾਰੀ ਮੁਲਾਜ਼ਮਾਂ ਦੇ ਹੜਤਾਲ ਦਾ ਵੀ ਵਿਰੋਧ ਕਰ ਦਿੱਤਾ ਸੀ। ਇਹ ਜੋ ਵੀ ਕਰਨਾ ਸੋਚ ਕੇ ਕਰਨ, ਪਰ ਇਹ ਗੱਲ ਸਮਝਣ ਕਿ ਹਾਲਾਤ ਪਹਿਲਾਂ ਵਾਲੇ ਨਹੀਂ, ਕਦਮ ਸੰਭਲ ਕੇ ਰੱਖਣੇ ਚਾਹੀਦੇ ਆ।
1: ਪ੍ਰਸਟੀਨ ਡੈਂਟਲ, ਪ੍ਰਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ, ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਅਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਸਟੀਨ ਡੈਂਟਲ ਵਾਲਿਆਂ ਕੋਲ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ। 2 ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313174444, 4313174444।
2: ਤੁਹਾਨੂੰ ਸਾਹਿਬ, ਮਾਲਵੇ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਕ ਨੈਟਵਰ ਲਾਲ ਨੇ ਕਿਸੇ ਨੂੰ ਪਲਾਟ ਵੇਚਿਆ, ਅਤੇ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਤਾਂ ਥਾਣੇ ਦੀ ਜਗ੍ਹਾ ਹੈ, ਅਤੇ ਉਹਨੇ ਪੈਸੇ ਵੀ ਲੈ ਲਏ, ਅਤੇ ਇਸ ਤਰ੍ਹਾਂ ਦੀ ਠੱਗੀ ਦਾ ਮਾਮਲਾ ਜਿਹੜਾ ਹੈ, ਇਹ ਤੁਸੀਂ ਕਿਵੇਂ ਦੇਖਦੇ ਹੋ ਉਸਨੂੰ?
0: ਉਹ ਪੁਰਾਣੇ ਬਾਬੇ ਕਹਿੰਦੇ ਨੇ, ਠੱਗਾਂ ਦੇ ਕਿਹੜੇ ਹਾਲ ਵਗਦੇ, ਉਹਨਾਂ ਨੇ ਇੱਦਾਂ ਹੀ ਠੱਗੀਆਂ ਕਰ ਕਰ ਖਾਣਾ ਪੀਣਾ। ਕਿੰਨੀਆਂ ਥਾਵਾਂ 'ਤੇ ਸਰਕਾਰੀ ਜ਼ਮੀਨਾਂ ਠੱਗਾਂ ਨੇ ਅੱਗੇ ਵੇਚ ਦਿੱਤੀਆਂ, ਜਿਨ੍ਹਾਂ ਖਰੀਦ ਲਈਆਂ ਉਹਨਾਂ ਕੋਲ ਕਾਗਜ਼ ਬਿਲਕੁਲ ਅਸਲੀ ਦਿੱਤੇ ਗਏ। ਜਦੋਂ ਖਰੀਦਣ ਤੋਂ ਬਾਅਦ ਉਹ ਮੌਕੇ ਦੇ ਉੱਤੇ ਕਬਜ਼ਾ ਲੈਣ ਗਿਆ ਅਤੇ ਪਤਾ ਲੱਗਾ ਜ਼ਮੀਨ ਤਾਂ ਸਰਕਾਰੀ ਸੀ, ਉਹਨਾਂ ਨਾਲ ਧੋਖਾ ਹੋ ਗਿਆ। ਹੁਣ ਮਾਲਵੇ ਦੇ ਇੱਕ ਥਾਣੇ ਦੀ ਜ਼ਮੀਨ ਜਿਹੜੀ, ਉਹ ਵੀ ਇੱਕ ਠੱਗ ਕਿਸੇ ਨੂੰ ਵੇਚ ਗਿਆ, ਜਿਹਨੇ ਖਰੀਦੀ ਉਹ ਬਾਅਦ ਵਿੱਚ ਜਦੋਂ ਕਬਜ਼ਾ ਲੈਣ ਗਿਆ ਅਤੇ ਪਤਾ ਲੱਗਾ ਕਿ ਉਹ ਤਾਂ ਥਾਣੇ ਦੀ ਜ਼ਮੀਨ ਆ। ਇੱਦਾਂ ਦੀਆਂ ਠੱਗੀਆਂ ਵਾਲੀਆਂ ਰਜਿਸਟਰੀਆਂ ਐਵੇਂ ਨਹੀਂ ਹੋ ਜਾਂਦੀਆਂ। ਇੱਥੇ ਮਾਲ ਮਹਿਕੇ ਦੇ ਵਿੱਚੋਂ ਕੁਝ ਨਾ ਕੁਝ ਅਫਸਰ, ਕੁਝ ਨਾ ਕੁਝ ਕਰਮਚਾਰੀ ਉਹਨਾਂ ਦੇ ਨਾਲ ਰਲੇ ਹੁੰਦੇ ਠੱਗਾਂ ਨਾਲ, ਉਹ ਮਿਲ ਕੇ ਸਭ ਕੁਝ ਕਰਦੇ ਕਰਾਉਂਦੇ, ਝੂਠੇ ਕਾਗਜ਼ ਬਣਾਉਣ ਲੱਗਿਆਂ ਵੀ ਮਦਦ ਉਹਨਾਂ ਦੀ ਲਈ ਜਾਂਦੀ ਹੈ। ਨਹੀਂ ਤਾਂ ਸਾਰੇ ਦੇ ਸਾਰੇ ਰਕਬੇ ਦੇ ਅਸਲੀ ਨੰਬਰ ਦੇ ਕੇ ਅਤੇ ਨਕਲੀ ਰਜਿਸਟਰੀਆਂ ਕਿੱਦਾਂ ਹੋ ਸਕਦੀਆਂ? ਇੱਦਾਂ ਦੇ ਮਾਮਲੇ 'ਚ ਇਕੱਲਾ ਉਹ ਵੇਚਣ ਵਾਲਾ ਨਹੀਂ ਫੜਨਾ ਚਾਹੀਦਾ, ਚੋਰ ਨੂੰ ਇਕੱਲੇ ਉਹਨਾਂ ਫੜੋ, ਚੋਰਾਂ ਦੀ ਧਾੜ ਫੜੋ, ਉਹਦੇ ਨਾਲ ਇਹ ਵੇਖੋ ਮਾਲ ਮਹਿਕਮੇ 'ਚੋਂ ਕੌਣ ਕੌਣ ਰਲਿਆ ਸੀ, ਅਤੇ ਇਕੱਲੇ ਮਾਲ ਮਹਿਕਮੇ 'ਚੋਂ ਨਹੀਂ, ਆਸੇ ਪਾਸੇ ਤੋਂ ਕੁਝ ਗਵਾਹੀ ਦੇਣ ਵਾਲੇ ਠੱਗ ਵੀ ਹੋਣਗੇ, ਉਹ ਜਿੰਨੇ ਵੀ ਇਹੋ ਜਿਹੇ ਹੋਣ ਉਹਨਾਂ ਸਾਰਿਆਂ 'ਤੇ ਪਰਚਾ ਦਰਜ ਕਰਨਾ ਚਾਹੀਦਾ ਤਾਂ ਕਿ ਅੱਗੇ ਤੋਂ ਕੋਈ ਇਸ ਤਰ੍ਹਾਂ ਦੀ ਹਰਕਤ ਕਰ ਨਾ ਸਕੇ।
2: ਸੋ ਪੰਨੂ ਸਾਹਿਬ, ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ, ਔਰ ਤੁਹਾਡਾ ਵੀ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਪ੍ਰੋਗਰਾਮ ਪ੍ਰਾਈਮ ਏਸ਼ੀਆ ਟੀ ਵੀ ਦੇ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ। ਸੋ ਮੈਨੂੰ ਜਸਵਿੰਦਰ ਸਿੰਘ ਬਿੱਟਣ ਦਿਓ ਇਜਾਜ਼ਤ, ਦੇਖਦੇ ਰਹੋ ਤੁਹਾਡਾ ਆਪਣਾ, ਤੁਹਾਡੇ ਲਈ ਪ੍ਰਾਈਮ ਏਸ਼ੀਆ ਟੀ ਵੀ।

0: Listen to 92.7 FM CKJS on the iHeartRadio app.
1: Get the app for free in your app store now.
0: Search iHeartRadio.
2: ਸ਼ਹਿਰ ਵਿਨੀਪੈਗ ਤੁਹਾਨੂੰ ਯਾਦ ਕਰਵਾਉਂਦਾ ਹੈ ਇਹ ਗਰਮੀਆਂ ਆਪਣੇ ਫੋਨ ਨੂੰ ਛੱਡ ਕੇ ਪਾਣੀ ਨੇੜੇ ਖੇਡਦੇ ਆਪਣੇ ਬੱਚਿਆਂ ਤੇ ਧਿਆਨ ਰੱਖਣ ਲਈ। ਜਦ ਵੀ ਬੱਚੇ ਪਾਣੀ ਨੇੜੇ ਹੋਣ ਉਹਨਾਂ ਨੂੰ ਲੋੜ ਹੈ ਲਗਾਤਾਰ ਨਿਗਰਾਨੀ ਦੀ। ਆਪਣਾ ਧਿਆਨ ਭਟਕਣ ਨਾ ਦਿਓ।
0: This summer, look for the CKJS Street Team at events all across Winnipeg, from concerts to festivals and everything in between. We'll bring the party wherever we go. When you see us, stop by for prizes, giveaways, and your chance to win a $200 Red River Co-op gas card. The CKJS Street Team, sponsored by Vicar Automotive Group, Red River Co-op, and JD Sports in Polo Park and St. Vital Center. And presented by 92.7 FM CKJS.
3: ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਪੇਸ਼ ਕਰਨ ਦਾ ਵੇਲਾ ਹੋ ਚੱਲਿਆ। ਪਹਿਲੀ ਵੱਡੀ ਖਬਰ ਦੇ ਬਾਰੇ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦਾ ਹਾਲ। ਲੰਘੇ ਕੱਲ ਪੰਜਾਬ ਦੇ ਵਿੱਚ ਪੂਰੀ ਗਰਮੀ ਪਈ ਆ ਤੇ ਪੰਜਾਬ ਦੇ ਵਿੱਚ ਗਰਮੀ ਇਸ ਹੱਦ ਤੱਕ ਆ ਕਿ 16,000 ਮੈਗਾਵਾਟ ਤੋਂ ਬਿਜਲੀ ਦੀ ਮੰਗ ਵੱਧ ਗਈ ਆ। ਯਾਨੀ ਕਿ 16,000 ਮੈਗਾਵਾਟ, ਕਦੇ ਕਦਾਈ ਬਿਜਲੀ ਦੀ ਮੰਗ ਇੰਨੀ ਹੁੰਦੀ ਆ ਵੀ 16,000 16,500 ਮੰਗ ਹੋ ਗਈ ਹੋਵੇ। ਇਹ ਉਦੋਂ ਹੁੰਦੀ ਆ ਜਦੋਂ ਚਾਰੇ ਪਾਸੇ ਧੁੱਪ ਹੋਵੇ, ਜਦੋਂ ਮੌਸਮ ਦੇ ਵਿੱਚ ਬੇਹੱਦ ਗਰਮੀ ਹੋਵੇ, ਜਦੋਂ ਬਿਲਕੁਲ ਕਿਤੇ ਪੱਤਾ ਨਾ ਹਿਲਦਾ ਹੋਵੇ ਅਤੇ ਜਦੋਂ ਪੜਾਅ ਛੱਡਦੀ ਹੋਵੇ ਧਰਤੀ, ਜਿਵੇਂ ਕਿ ਇਸ ਵੇਲੇ ਪੰਜਾਬ ਦੇ ਵਿੱਚ ਆ। ਪੰਜਾਬ ਦੇ ਵਿੱਚ ਅੱਜ ਅਸੀਂ ਜਦੋਂ ਗੱਲ ਕਰ ਰਹੇ ਹਾਂ ਤਾਂ 12 ਭਾਦੋਂ ਆ, ਮਤਲਬ ਇਹ ਜੀ ਕਿ ਭਾਦੋਂ ਦੇ ਅਸੀਂ ਦੂਜੇ ਹਫ਼ਤੇ ਨੂੰ ਵੀ ਪਾਰ ਕਰਨ ਵਾਲੇ ਹਾਂ। ਪਰ ਇਸ ਦੇ ਬਾਵਜੂਦ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਗਰਮੀ ਪੈ ਰਹੀ ਆ, ਉਹ ਕਮਾਲ ਹੀ ਕੀਤੀ ਪਈ ਆ। ਅਤੇ ਮੌਸਮ ਵਿਭਾਗ ਨੇ ਗੱਲ ਕਹੀ ਆ ਕਿ ਆਉਂਦੇ 48 ਘੰਟੇ ਦੇ ਵਿੱਚ ਕਣੀਆਂ ਤਾਂ ਕਈ ਥਾਵਾਂ 'ਤੇ ਪੈਣੀਆਂ, ਪਰ ਕੋਈ ਇੱਕ ਦਿਨ ਐਸਾ ਨਹੀਂ ਹੁੰਦਾ ਜਦੋਂ ਮੌਸਮ ਵਿਭਾਗ ਇਹ ਗੱਲ ਨਾ ਕਵੇ। ਪਰ ਕਣੀਆਂ ਪੈਂਦੀਆਂ ਵੀ ਨਹੀਂ, ਇਹ ਵੀ ਗੱਲ ਸੱਚੀ ਆ। ਉੱਧਰ ਪਤਾ ਇਹ ਲੱਗਾ ਜੀ ਕਿ ਨੇਪਾਲ ਦੇ ਵੱਲ ਮੌਤਾਂ ਦੀ ਗਿਣਤੀ ਦੇ ਵਿੱਚ ਹੋਰ ਵਾਧਾ ਹੋਇਆ, ਉੱਥੇ ਫਸੇ ਹੋਏ ਲੋਕਾਂ ਦੀ ਗਿਣਤੀ ਦੇ ਵਿੱਚ ਵੀ ਇਜ਼ਾਫਾ ਹੋਇਆ, ਉੱਥੇ ਰੈਸਕਿਊ ਵੀ ਕੁਝ ਕੁ ਲੋਕ ਕੀਤੇ ਗਏ ਆ, ਉੱਥੇ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਬੜੇ ਲੋਕਾਂ ਨੇ ਮਦਦ ਭੇਜਣੀ ਵੀ ਸ਼ੁਰੂ ਕੀਤੀ ਆ। ਸੋ ਕੁੱਲ ਮਿਲਾ ਕੇ ਇਹ ਜੀ ਕਿ ਕਿਸੇ ਥਾਂ ਦੇ ਉੱਤੇ ਇਸ ਵੇਲੇ ਹੜ੍ਹ ਅਤੇ ਕਿਸੇ ਥਾਂ ਦੇ ਉੱਤੇ ਇਸ ਵੇਲੇ ਮੌਸਮ ਸੁੱਕ ਪੁਕਾ। ਸੋ ਵੇਨੇ ਭਾਈ ਕੀ ਬਣਦਾ, ਪਰ ਕੁਦਰਤ ਦਾ ਥਾਂ ਕਿਸੇ ਨੇ ਨਹੀਂ ਪਾਇਆ। ਬਾਕੀ ਪੰਜਾਬ ਦੇ ਵਿੱਚ ਕਿੰਨਾ ਕਦੋਂ ਅਤੇ ਕਿਵੇਂ ਜੇ ਮੀਂਹ ਪੈਂਦਾ, ਇਹ ਅਸੀਂ ਸਮੇਂ 'ਤੇ ਬਿਆਨ ਕਰਾਂਗੇ ਜਿਵੇਂ ਜਾਣਕਾਰੀ ਆਈ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਜੀ ਅਕਾਲੀ ਦਲ ਭਾਜਪਾ ਗੱਠਜੋੜ ਨਾਲ ਸੰਬੰਧਿਤ। ਕਹਿੰਦੇ ਵੀ ਡਿਪਟੀ CM ਅਤੇ CM ਦੇ ਚਿਹਰੇ ਦੇ ਉੱਤੇ ਪੇਚ ਨਾ ਕਿਤੇ ਫਸ ਜਾਵੇ, ਗੱਠਜੋੜ ਦੀ ਤਿਆਰੀ ਤਾਂ ਬਿਲਕੁਲ ਹੋ ਹੀ ਚੁੱਕੀ ਆ। ਕਹਿੰਦੇ ਆ ਵੀ ਅਕਾਲੀ ਦਲ ਦੇ ਵੱਲੋਂ ਵੀ ਗਿਣਤੀਆਂ ਮਿਣਤੀਆਂ ਕੀਤੀਆਂ ਜਾ ਰਹੀਆਂ ਅਤੇ BJP ਦੇ ਵੱਲੋਂ ਵੀ। ਪਰ ਉਸ ਤੋਂ ਪਹਿਲਾਂ ਇੱਕ ਦੁਖਦਾਈ ਜਾਣਕਾਰੀ ਸਾਂਝੀ ਕਰਨੀ ਬਣਦੀ ਆ, ਜਿਹੜੀ ਕਿ ਅਸੀਂ ਕੱਲ੍ਹ ਵੀ ਸਾਂਝੀ ਕੀਤੀ ਸੀ। ਲੁਧਿਆਣਾ ਦੇ ਪਿੰਡ ਬੱਸੀਆਂ ਦੇ ਵਿੱਚ ਸੁੱਤੇ ਪਏ ਭੈਣ ਭਰਾਵਾਂ ਨੂੰ ਸਵੇਰ ਦੇ 2:30-3 ਵਜੇ ਦੇ ਕਰੀਬ ਵਿਹੜੇ ਦੇ ਵਿੱਚ ਪਏ ਭੈਣ ਭਰਾਵਾਂ ਨੂੰ ਸੱਪ ਨੇ ਡੰਗ ਲਿਆ ਸੀ। ਭੈਣ ਦੀ 6 ਸਾਲ ਦੀ ਭੈਣ ਦੀ ਮੌਤ ਪਹਿਲਾਂ ਹੋ ਗਈ ਅਤੇ ਉਸ ਤੋਂ ਕੁਝ ਘੰਟਿਆਂ ਬਾਅਦ 12-14 ਘੰਟਿਆਂ ਬਾਅਦ ਹੁਣ ਭਰਾ ਦੀ ਮੌਤ ਵੀ ਹੋ ਗਈ ਆ, ਜਿਹੜਾ ਕਿ 8 ਸਾਲ ਦਾ ਸੀ। ਦੋਵਾਂ ਦੀ ਕਹਿੰਦੇ ਕੱਲ੍ਹ ਲੰਘੇ ਕੱਲ੍ਹ ਚਿਖਾ ਨੂੰ ਅਗਨੀ ਦਿੱਤੀ ਗਈ ਆ ਇਕੱਠਿਆਂ ਦੀ ਨੂੰ। ਤੁਸੀਂ ਦੇਖੋ ਵੀ ਪਰਿਵਾਰ ਦਾ ਕੁਝ ਬਚਿਆ ਹੀ ਨਹੀਂ ਆ, ਮਤਲਬ ਪਰਿਵਾਰ ਮਜ਼ਦੂਰ ਪਰਿਵਾਰ ਉੱਜੜੀ ਗਿਆ ਬਿਲਕੁਲ, ਜਿਨ੍ਹਾਂ ਦੇ ਘਰ ਦੇ ਵਿੱਚ ਨਾ ਧੀ ਰਹੀ ਨਾ ਪੁੱਤ ਰਿਹਾ। ਮੈਂ ਇਸੇ ਕਰਕੇ ਬੇਨਤੀ ਕਰਦਾ ਹੁੰਦਾ, ਇਹੋ ਜਿਹੀ ਜਾਣਕਾਰੀ ਸਾਂਝੀ ਕਰਨ ਦਾ ਮਨੋਰਥ ਵੀ ਸਿਰਫ ਇਹ ਆ ਕਿ ਬਹੁਤ ਸਾਰੇ ਲੋਕ ਇਸ ਵੇਲੇ ਵੀ ਛੱਤਾਂ ਦੇ ਉੱਤੇ ਸੌਂਦੇ ਆ ਜਾਂ ਵਿਹੜਿਆਂ ਦੇ ਵਿੱਚ ਸੌਂਦੇ ਆ। ਭੈਣਾਂ ਵੀਰਾਂ ਨੇ ਖੇਤਾਂ ਦੇ ਵਿੱਚ ਵੀ ਕੰਮ ਕਰਨਾ ਹੁੰਦਾ, ਖੁੱਲ੍ਹੀਆਂ ਥਾਵਾਂ 'ਤੇ ਵੀ ਜਾਣਾ ਹੁੰਦਾ। ਪਰ ਭਾਈ ਬਚਾਅ ਦੇ ਵਿੱਚ ਬਚਾਅ, ਆਪਦੀ ਜ਼ਿੰਦਗੀ ਦਾ ਵੀ ਖਿਆਲ ਰੱਖਣਾ ਅਤੇ ਕੰਮ ਕਰਨੇ ਵੀ ਬੜੀ ਜ਼ਰੂਰੀ ਆ। ਸੋ ਇਹ ਜਿਹੜੀ ਘਟਨਾ ਵਾਪਰੀ ਆ, ਜੋ ਕੁਝ ਵਾਪਰ ਗਿਆ ਇਸ ਤੋਂ ਮੰਦ ਭਾਗਾ ਤਾਂ ਮੇਰਾ ਖਿਆਲ ਕੁਝ ਹੋ ਹੀ ਨਹੀਂ ਸਕਦਾ। ਅਸੀਂ ਇਸ ਪਰਿਵਾਰ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ ਅਤੇ ਕਦੇ ਵੀ ਕਿਸੇ ਨਾਲ ਇਹੋ ਜਿਹਾ ਕੁਝ ਨਾ ਵਾਪਰੇ ਇਹਦੀ ਅਸੀਂ ਕਾਮਨਾ ਕਰਦੇ ਹਾਂ। ਜਿਹੜੀ ਗੱਲ ਕਰਦੇ ਸੀ ਅਸੀਂ ਗੱਠਜੋੜ ਦੀ, BJP ਦੇ ਕੁਝ ਨੇਤਾਵਾਂ ਨੇ ਇਹ ਗੱਲ ਕਹੀ ਆ ਕਿ ਅਸੀਂ 117 ਸੀਟਾਂ ਦੇ ਉੱਤੇ ਤਿਆਰੀ ਕਰ ਰਹੇ ਹਾਂ, ਅਸੀਂ ਇਕੱਲੇ ਹੀ ਚੋਣ ਲੜਾਂਗੇ, ਲੋਕਾਂ ਦੇ ਵਿੱਚ ਉਤਸ਼ਾਹ ਬਹੁਤ ਆ, ਅਸੀਂ ਸਰਕਾਰ ਬਣਾਵਾਂਗੇ, ਡਬਲ ਇੰਜਨ ਦੀ ਸਰਕਾਰ ਹੋਊਗੀ, ਬਹਿ ਜਾ ਹੋ ਜੂ ਅਤੇ ਬੱਲੇ ਬੱਲੇ ਹੋ ਜੂ। ਇਹ ਉਹਨਾਂ ਦਾ ਪਿੱਟ ਡਾਇਲੋਗ ਆ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਕਿ BJP ਦੇ ਆਗੂ ਆਹ ਗੱਲ ਕਹਿੰਦੇ ਆ। ਇਹ ਬਿਲਕੁਲ ਉਵੇਂ ਆ ਜਿਵੇਂ 6ਵੀਂ ਕਲਾਸ ਦੇ ਵਿੱਚ ਮੋਰਨਿੰਗ ਵਾਕ ਦਾ ਲੇਖ ਯਾਦ ਕਰਨਾ ਪੈਂਦਾ ਸੀ ਵੀ 5 ਅੰਕ ਇਹਦੇ ਆਉਣੇ ਆ। ਇਹ ਬਿਲਕੁਲ ਉਵੇਂ ਆ ਜਿਵੇਂ ਥ੍ਰਸ਼ਟੀ ਕਰੋ ਦੀ ਕਹਾਣੀ ਚੇਤੇ ਕਰਨੀ ਪੈਂਦੀ ਸੀ। ਇਹ ਬਿਲਕੁਲ ਉਵੇਂ ਆ ਜਿਵੇਂ ਕਿ ਫੀਸ ਮਾਫੀ ਦੀ ਅਰਜ਼ੀ ਹੁੰਦੀ ਸੀ। ਬਿਲਕੁਲ ਉਸੇ ਤਰੀਕੇ ਦੇ ਨਾਲ BJP ਦੇ ਕਈ ਆਗੂ ਇਹੋ ਜਿਹੀਆਂ ਗੱਲਾਂ ਹਰ ਰੋਜ਼ ਕਰ ਰਹੇ ਆ। ਉਹਨਾਂ ਦਾ ਇੱਕੋ ਹੀ ਕਹਿਣਾ ਕਿ ਭਾਈ ਸਾਨੂੰ ਬਹੁਤ ਵੱਡਾ ਉਤਸ਼ਾਹ ਮਿਲ ਰਿਹਾ ਅਤੇ ਸਾਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਪਿਆਰੇ ਪਿਆਰ ਕਰਦੇ ਆ। ਉਧਰ ਅਕਾਲੀ ਦਲ ਦਾ ਇਹ ਕਹਿਣਾ ਕਿ 105 ਵਰੇ ਪੁਰਾਣੀ ਪਾਰਟੀ ਆ, ਇਸ ਪਾਰਟੀ ਨੇ ਆਪਣੇ ਤਨ ਮਨ ਦੇ ਉੱਤੇ ਬੜਾ ਕੁਝ ਹੰਡਾਇਆ, ਕਦੇ ਉਤਾਰ ਤੇ ਕਦੇ ਚੜਾ ਇਹੋ ਜਿਹਾ ਆਉਂਦਾ ਰਿਹਾ। ਪਰ ਸੁਖਬੀਰ ਸਿੰਘ ਬਾਦਲ ਨੇ ਗੱਲ ਕਹੀ ਆ ਕਿ ਅਸੀਂ ਐਤਕੀ ਕਮਾਲ ਕਰਾਂਗੇ, ਪਰ ਪਤਾ ਇਹ ਲੱਗਾ ਜੀ ਕਿ ਇਸ ਮੌਕੇ ਦੇ ਉੱਤੇ ਪੇਚ ਇੱਥੇ ਫਸਿਆ ਹੋਇਆ ਵੀ ਸੀਟਾਂ ਕਿਹੜੀਆਂ ਕਿਹੜੀਆਂ ਤੁਸੀਂ ਤੇ ਕਿਹੜੀਆਂ ਕਿਹੜੀਆਂ ਅਸੀਂ।
4: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
5: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ, ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।
3: ਤੇ ਮੁੱਖ ਮੰਤਰੀ ਤੁਹਾਡਾ ਕਿ ਸਾਡਾ ਡਿਪਟੀ ਸੀ ਐਮ ਕੌਣ ਤੇ ਕਿੰਨਾ ਦਾ? ਹਾਲਾਂਕਿ ਇਹਦੇ ਬਾਰੇ ਓਫੀਸ਼ੀਅਲ ਤੌਰ ਦੇ ਉੱਤੇ, ਅਧਿਕਾਰਤ ਤੌਰ ਦੇ ਉੱਤੇ ਜਾਣਕਾਰੀਆਂ ਆਉਣੀਆਂ ਬਾਕੀ ਆ, ਪਰ ਜਾਣਕਾਰ ਸੂਤਰੇ ਗੱਲ ਕਹਿੰਦੇ ਜੀ ਕਿ ਇਕੱਲੀ ਇਕੱਲੀ ਗੱਲ ਦੇ ਉੱਤੇ ਗੁਣਾ ਘਟਾਓ ਦਾ ਸਿਲਸਿਲਾ ਜਾਰੀ ਆ। ਤੁਹਾਨੂੰ ਚੇਤੇ ਹੋਣਾ, ਪਿਛਲੇ ਦਿਨੀ ਅਚਾਨਕ ਇਹ ਖਬਰ ਆਉਣ ਲੱਗ ਪਈ ਸੀ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਇੱਕ ਵਾਰ ਫਿਰ ਕੇਂਦਰ ਦੇ ਵਿੱਚ ਮੰਤਰੀ ਲਿਆ ਜਾ ਰਿਹਾ। ਫਿਰ ਖਬਰ ਇਹ ਆਈ ਜੀ ਕਿ ਹਾਲੇ ਰੁਕ ਕੇ ਲਿਆ ਜਾਊਗਾ। ਫਿਰ ਖਬਰ ਇਹ ਆਈ ਜੀ ਕਿ ਗੱਠਜੋੜ ਹੋਣ ਲੱਗਾ। ਫਿਰ ਗੱਲ ਆਈ ਜੀ ਕਿ ਸੀਟਾਂ ਦੀ ਵੰਡ ਦੇ ਉੱਤੇ ਗੱਲ ਚੱਲ ਰਹੀ ਹੈ। ਹੁਣ ਗੱਲ ਆਈ ਹੈ ਜੀ ਕਿ ਸੀਐਮ ਤੇ ਡਿਪਟੀ ਸੀਐਮ ਦੇ ਮੁੱਦੇ ਦੇ ਉੱਤੇ ਚਰਚਾ ਚੱਲਦੀ ਆ। ਜਿੰਨੀ ਕੁ ਜਾਣਕਾਰੀ ਆਈ ਹੈ, ਕਹਿੰਦੇ ਜੀ ਬੀਜੇਪੀ ਨੇ 55 ਸੀਟਾਂ ਤਾਂ ਮਾਰਕ ਕਰ ਲਈਆਂ ਕਿ ਭਾਈ ਆ ਆ ਆ ਆ ਸਾਡੀਆਂ ਹੋਣਗੀਆਂ। ਉੱਧਰ ਬੀਜੇਪੀ ਐਤਕੀ ਵੱਡੇ ਭਰਾ ਦੀ, ਯਾਨੀ ਕਿ ਵੱਡੇ ਪਾਰਟਨਰ ਦੀ ਭੂਮਿਕਾ ਅਦਾ ਕਰਨਾ ਚਾਹੁੰਦੀ ਆ। ਇਹ ਪਤੀ ਪਤਨੀ ਦੇ ਰੂਪ ਦੇ ਵਿੱਚ ਪਤਨੀ ਬਣਨਾ ਪਸੰਦ ਨਹੀਂ ਕਰੂਗੀ। ਅਮਿਤ ਸ਼ਾਹ ਭਾਰਤ ਦੇ ਗ੍ਰਹਿ ਮੰਤਰੀ ਸਾਹਿਬ, ਉਹ ਲਗਾਤਾਰ ਪੰਜਾਬ ਦੇ ਵਿੱਚ ਕੀ ਹੋ ਰਿਹਾ ਅਤੇ ਕਿਵੇਂ ਹੋ ਰਿਹਾ ਇਹਦੇ ਵੱਲ ਗੌਰ ਕਰ ਰਹੇ ਆ। ਅਤੇ ਅਕਾਲੀ ਦਲ ਦਾ ਇਹ ਕਹਿਣਾ ਕਿ ਖੇਤਰੀ ਪਾਰਟੀ ਦੇ ਬਿਨਾਂ ਪੰਜਾਬੀਆਂ ਦਾ ਗੁਜ਼ਾਰਾ ਵੀ ਨਹੀਂ। ਕੀ ਪੰਜਾਬ ਦੇ ਲੋਕ ਖੇਤਰੀ ਪਾਰਟੀ ਨੂੰ ਮੁਹੱਬਤ ਕਰਨਗੇ? ਕੀ ਅਕਾਲੀ ਦਲ ਅਤੇ ਬੀਜੇਪੀ ਦਾ ਗੱਠਜੋੜ ਹੋਣ ਤੋਂ ਬਾਅਦ ਪੰਜਾਬ ਦੇ ਸਿਆਸੀ ਸਮੀਕਰਨ ਬਦਲਣਗੇ? ਕੀ ਗੱਠਜੋੜ ਤੋਂ ਬਿਨਾਂ ਅਤੇ ਗੱਠਜੋੜ ਤੋਂ ਬਾਅਦ ਦੋਵਾਂ ਪਾਰਟੀਆਂ ਦੀ ਸਥਿਤੀ ਸਾਂਝੇ ਤੌਰ ਦੇ ਉੱਤੇ ਕੁਝ ਨਿਖਰ ਕੇ ਸਾਹਮਣੇ ਆਊਗੀ? ਕੀ ਆਮ ਆਦਮੀ ਪਾਰਟੀ, ਕਾਂਗਰਸ ਅਤੇ ਵਾਰਸ ਪੰਜਾਬ ਦੇ ਤਿੰਨਾਂ ਧਿਰਾਂ ਨੂੰ ਇਹ ਗੱਠਜੋੜ ਟੱਕਰ ਦੇ ਸਕੂਗਾ? ਇਹ ਲੋਕਾਂ ਦੇ ਵਿੱਚ ਕਈ ਤਰ੍ਹਾਂ ਦੀ ਚਰਚਾ, ਪਰ ਜਦੋਂ ਲੋਕ ਚਰਚਾ ਕਰਦੇ ਉਦੋਂ ਉਲਾਰਵਾਦੀ ਹੋ ਜਾਂਦੇ, ਉਹਦੇ ਵਿੱਚ ਤਰਕ ਆ ਜਿਹੜਾ ਉਹ ਮਨਫੀ ਕਰ ਦਿੰਦੇ ਆ। 80% ਲੋਕ ਉਲਾਰਵਾਦੀ ਆ ਪੰਜਾਬ ਦੇ, ਸ਼ਾਇਦ ਵਾਧੀ ਹੁਣ, ਭੋਰਾ ਘੱਟ ਨਹੀਂ। ਉਲਾਰਵਾਦ ਬੰਦੇ ਦਾ ਇਹ ਹੁੰਦਾ ਜੀ ਕਿ ਜਿਹਨੂੰ ਜਿਹੜੀ ਪਾਰਟੀ ਪਸੰਦ ਆ ਉਹਨੇ ਬੈਠੇ ਬੈਠੇ ਨੇ ਉਹਨੂੰ ਜਿਤਾ ਦੇਣਾ। ਉਹਨੇ ਕੋਈ ਤਰਕ ਦੇ ਨਾਲ, ਕੋਈ ਦਲੀਲ ਦੇ ਨਾਲ, ਕੋਈ ਗੁਣਾ ਘਟਾਓ ਕਰਕੇ ਵੀ ਪਹਿਲਾਂ ਕਿਵੇਂ ਸੀ, ਹੁਣ ਕਿਵੇਂ ਆ, ਭਵਿੱਖ ਕਿਵੇਂ ਹੋ ਸਕਦਾ, ਇਹ ਨਹੀਂ। ਬਸ ਮੇਰੇ ਵਾਲੀ ਜਿੱਤੋਂ ਤੋਂ ਮੇਰੇ ਵਾਲੀ ਜਿੱਤੋਂ ਗੱਲ ਖਤਮ ਹੋ ਗਈ। ਪਰ ਇਵੇਂ ਸਰਕਾਰਾਂ ਨਹੀਂ ਬਣਦੀਆਂ, ਬੜਾ ਕੁਝ ਐਤਕੀ ਵੱਡਾ ਅਤੇ ਵੱਖਰਾ ਹੋਣਾ ਬਾਕੀ ਆ। ਪਹਿਲਾਂ ਇਸ ਰਿਪੋਰਟ ਦਾ ਵਿਰਵਾ, ਫਿਰ ਕਰਾਂਗੇ ਟਿੱਪਣੀ। ਪੰਜਾਬ ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਅਤੇ ਅਕਾਲੀ ਦਲ ਦੇ ਬਾਰੇ ਗੱਠਜੋੜ ਦੀ ਚਰਚਾ ਜ਼ੋਰਾਂ 'ਤੇ ਆ। ਦੋਵੇਂ ਪਾਰਟੀਆਂ ਸੀਟਾਂ ਦੀ ਵੰਡ ਅਤੇ ਸੀਐਮ ਅਤੇ ਡਿਪਟੀ ਸੀਐਮ ਦੇ ਅਹੁਦੇ ਬਾਰੇ ਆਪੋ ਆਪਣੀਆਂ ਸ਼ਰਤਾਂ ਦੇ ਉੱਤੇ ਵਿਚਾਰ ਵਟਾਂਦਰਾ ਕਰ ਰਹੀਆਂ। ਭਾਵੇਂ ਭਾਜਪਾ ਦੇ ਕੌਮੀ ਜਨਰਲ ਸਕੱਤਰ BL ਸੰਤੋਸ਼ ਨੇ 117 ਸੀਟਾਂ ਦੇ ਉੱਤੇ ਚੋਣ ਲੜਨ ਦਾ ਐਲਾਨ ਕੀਤਾ, ਪਰ ਪਾਰਟੀ ਦੇ ਅੰਦਰੂਨੀ ਸੂਤਰੇ ਗੱਲ ਕਹਿੰਦੇ ਆ ਕਿ ਗੱਠਜੋੜ ਹੋਣ ਦੀ ਸੂਰਤ ਦੇ ਵਿੱਚ 55 ਸੰਭਾਵੀ ਸੀਟਾਂ ਦੀ ਸੂਚੀ ਤਿਆਰ ਹੋਈ ਹੈ, ਯਾਨੀ ਕਿ BJP ਨੇ ਤਿਆਰ ਕੀਤੀ ਆ। ਇਹਦੇ ਵਿੱਚ 45 ਹਲਕੇ ਉਹ ਨੇ ਜਿੱਥੇ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਅਕਾਲੀ ਦਲ ਤੋਂ ਅੱਗੇ ਰਹੀ। 2024 ਦੀਆਂ ਚੋਣਾਂ ਦੇ ਵਿੱਚ ਭਾਜਪਾ ਨੇ 23 ਵਿਧਾਨ ਸਭਾ ਸੀਟਾਂ ਦੇ ਉੱਤੇ ਪਹਿਲਾ ਸਥਾਨ ਹਾਸਲ ਕੀਤਾ, 6 ਸੀਟਾਂ ਦੇ ਉੱਤੇ ਦੂਜੇ ਥਾਂ 'ਤੇ ਰਹੀ ਅਤੇ 16 ਸੀਟਾਂ ਦੇ ਉੱਤੇ ਤੀਜੇ ਥਾਂ 'ਤੇ, ਜਿਹਦੇ ਕਰਕੇ ਇਹ ਗਿਣਤੀ 45 ਬਣਦੀ ਆ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ 9 ਸੀਟਾਂ ਦੇ ਉੱਤੇ ਪਹਿਲੇ ਨੰਬਰ 'ਤੇ, 5 ਸੀਟਾਂ ਦੇ ਉੱਤੇ ਦੂਜੇ ਨੰਬਰ ਦੇ ਉੱਤੇ ਅਤੇ 5 ਸੀਟਾਂ ਦੇ ਉੱਤੇ ਤੀਜੇ ਨੰਬਰ 'ਤੇ ਰਿਹਾ। ਭਾਜਪਾ ਦੇ ਮੁਲਾਂਕਣ ਮੁਤਾਬਕ ਜੇ ਦੋਵੇਂ ਪਾਰਟੀਆਂ ਦੀਆਂ ਵੋਟਾਂ ਮਿਲਦੀਆਂ ਤਾਂ ਇਹ ਗੱਠਜੋੜ 25 ਸੀਟਾਂ ਦੇ ਉੱਤੇ ਅੱਗੇ ਹੁੰਦਾ, 25 ਹੋਰ ਸੀਟਾਂ ਦੇ ਉੱਤੇ ਅੱਗੇ ਹੁੰਦਾ। ਇਸ ਤਰ੍ਹਾਂ ਕੁੱਲ ਇਹ 57 ਸੀਟਾਂ ਦੇ ਉੱਤੇ ਸਥਿਤੀ ਮਜ਼ਬੂਤ ਹੁੰਦੀ, ਜੋ 59 ਦੇ ਬਹੁਮਤ ਦੇ ਅੰਕੜੇ ਦੇ ਬਿਲਕੁਲ ਨੇੜੇ ਆ। ਇਸ ਤੋਂ ਇਲਾਵਾ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਦੇ ਅਹੁਦੇ ਵੀ ਅਹਿਮ ਮੁੱਦੇ ਨੇ। ਪੁਰਾਣੇ ਗੱਠਜੋੜ ਵੇਲੇ ਭਾਜਪਾ 23 ਸੀਟਾਂ ਦੇ ਉੱਤੇ ਚੋਣ ਲੜਦੀ ਸੀ ਅਤੇ ਮੁੱਖ ਮੰਤਰੀ ਦਾ ਅਹੁਦਾ ਅਕਾਲੀ ਦਲ ਦੇ ਕੋਲ ਰਹਿੰਦਾ ਸੀ, ਪਰ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠਲੀ ਲੀਡਰਸ਼ਿਪ ਨੇ ਸਪਸ਼ਟ ਕੀਤਾ ਕਿ BJP ਛੋਟੇ ਭਰਾ ਦੀ ਭੂਮਿਕਾ ਦੇ ਵਿੱਚ ਨਹੀਂ ਰਹੇਗੀ। ਇਸ ਲਈ ਮੁੱਖ ਮੰਤਰੀ ਬਾਰੇ ਫੈਸਲਾ ਚੋਣਾਂ ਤੋਂ ਬਾਅਦ ਹੋਣ ਦੀ ਸੰਭਾਵਨਾ। ਦੂਜੇ ਪਾਸੇ BL ਸੰਤੋਸ਼ ਦੇ ਬਾਰੇ ਇੱਕ ਆਗੂ ਨੇ ਕਿਹਾ ਕਿ ਪਾਰਟੀ 117 ਸੀਟਾਂ ਦੇ ਉੱਤੇ ਚੋਣ ਲੜਨ ਦੀ ਗੱਲ ਕਰ ਰਹੀ ਹੈ। ਇਹ ਅਹਿਮ ਗੱਲ ਹੈ ਕਿ ਸੰਤੋਸ਼ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਤਾਂ ਲਗਾਤਾਰ ਘੇਰ ਰਹੇ ਨੇ, ਪਰ ਅਕਾਲੀ ਦਲ ਦੇ ਬਾਰੇ ਉਹ ਵੀ ਕੋਈ ਟਿੱਪਣੀ ਨਹੀਂ ਕਰ ਰਹੇ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਕਹਾਂਗੇ 59 ਸੀਟਾਂ ਹੋਣਗੀਆਂ ਤਾਂ ਹੀ ਬਣੋ CM ਅਤੇ ਫੇਰ ਹੀ ਬਣੋ ਡਿਪਟੀ CM। ਜੇ 59 ਸੀਟਾਂ ਨਾ ਹੋਈਆਂ ਤਾਂ ਨਾ ਰਹਿਣਾ ਮੁੱਖ ਮੰਤਰੀ ਅਤੇ ਨਾ ਬਣਨਾ ਡਿਪਟੀ ਸੀਐਮ। ਸੋ ਇਸ ਕਰਕੇ ਜਿਹੜੀ ਵੀ ਪਾਰਟੀ ਮੈਦਾਨ ਦੇ ਵਿੱਚ ਪੰਜਾਬ ਦੇ ਵਿੱਚ ਆਉਣਾ ਚਾਹੁੰਦੀ ਹੈ ਨਿਖਰ ਕੇ, ਪਹਿਲੀ ਗੱਲ ਤਾਂ ਉਹਨੂੰ ਪੰਜਾਬ ਦੇ ਪ੍ਰਤੀ ਆਪਣਾ ਏਜੰਡਾ ਪੇਸ਼ ਕਰਨਾ ਪਊਗਾ। ਦੂਜੀ ਗੱਲ ਹੈ ਜੀ ਕਿ ਪੰਜਾਬ ਦੇ ਵਿੱਚ ਕੀਤੇ ਗਏ ਕੰਮਾਂ ਦਾ ਵੇਰਵਾ ਪੇਸ਼ ਕਰਨਾ ਪਊਗਾ ਅਤੇ ਜਿਹੜੇ ਕੰਮ ਨਹੀਂ ਹੋਏ ਉਹ ਕਿਉਂ ਨਹੀਂ ਹੋਏ ਅਤੇ ਉਹ ਜੇਕਰ ਆ ਗਈ ਸਰਕਾਰ ਤਾਂ ਕਿੰਨੀ ਦੇਰ ਦੇ ਵਿੱਚ ਮੁਕੰਮਲ ਹੋ ਜਾਣਗੇ, ਇਹ ਬਾਤ ਪਾਉਣੀ ਪਊਗੀ।
6: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ ਤੀਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਅਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ 'ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
3: ਬਾਕੀ ਸਾਰੀਆਂ ਸਿਆਸੀ ਪਾਰਟੀਆਂ ਇਸ ਵੇਲੇ 72-75 ਸੀਟਾਂ ਲਿਜਾ ਰਹੀਆਂ। ਆਮ ਆਦਮੀ ਪਾਰਟੀ ਦੇ ਕਿਸੇ ਨੇਤਾ ਨਾਲ ਗੱਲ ਕਰੋ, ਕਹਿੰਦੇ ਜੀ ਪਿਛਲੀ ਵਾਰੀ 92 ਸੀ, ਇੱਥੇ ਕੀ 100 ਲੈ ਜਾਂਗੇ। ਕਾਂਗਰਸੀ ਨਾਲ ਕਿਸੇ ਨਾਲ ਗੱਲ ਕਰੋ, ਕਹਿੰਦੇ ਜੀ ਪਿਛਲੀ ਵਾਰੀ ਮੇਰੇ ਖਿਆਲ 17 ਸੀਟਾਂ ਸੀ, ਐਤਕੀ ਤੁਸੀਂ ਦੇਖੋ ਜੀ, ਕਹਿੰਦੇ ਜੀ ਸਾਨੂੰ ਲੋਕ ਪਿਆਰ ਬਹੁਤ ਕਰਦੇ, 17 ਤੋਂ ਪਾਰ ਹੀ ਜਾਣਾ। ਅਕਾਲੀਆਂ ਨਾਲ ਗੱਲ ਕਰੀਏ, ਉਹ ਕਹਿੰਦੇ ਜੀ ਖੇਤਰੀ ਪਾਰਟੀ ਨੂੰ ਲੋਕ ਮੁਹੱਬਤ ਬਹੁਤ ਦਿੰਦੇ ਆ ਅਤੇ ਵਾਰਸ ਪੰਜਾਬ ਦੇ ਵਾਲੇ ਗੱਲ ਕਹਿੰਦੇ ਕਿ ਅੰਮ੍ਰਿਤਪਾਲ ਸਿੰਘ ਤਾਂ ਮੁੱਖ ਮੰਤਰੀ ਬਣੇ ਪਏ ਆ। ਜਦੋਂ ਸਾਰੇ ਹੀ ਮੁੱਖ ਮੰਤਰੀ ਅਤੇ ਸਾਰੀਆਂ ਪਾਰਟੀਆਂ ਜਿੱਤੀਆਂ ਹੋਈਆਂ, ਫਿਰ ਲੋਕਾਂ ਨੇ ਸੋਚਣਾ ਵੀ ਭਾਈ ਉਹ ਹਾਰਨਾ ਚਾਹੁੰਦੇ ਆ ਕਿ ਨਹੀਂ, ਲੋਕਾਂ ਨੇ ਖੁਦ ਹਾਰਨਾ ਕਿ ਨਹੀਂ, ਇਹ ਲੋਕਾਂ ਨੇ ਆਪ ਤੈਅ ਕਰਨਾ। ਇਹ ਗੱਲ ਸੱਚੀ ਆ ਵੀ ਐਤਕੀ ਦੀਆਂ ਚੋਣਾਂ ਬੜਾ ਵੱਡਾ ਭੰਬਲ ਭੂਸਾ ਪੈਦਾ ਕਰਨਗੀਆਂ। ਜੇ ਤਾਂ ਕੋਈ ਲਹਿਰ ਕਿਸੇ ਪਾਰਟੀ ਦੇ ਵਿੱਚ ਵਿਸ਼ੇਸ਼ ਬਣ ਗਈ ਤਾਂ ਇਹ ਵਕਤ ਬਿਆਨ ਕਰੂੰਗਾ, ਪਰ ਜੇ ਲਹਿਰ ਨਾ ਬਣੀ ਤਾਂ ਐਤਕੀ ਘਾਚਾ ਮਾਚਾ ਹੀ ਆ, ਐਤਕੀ ਬਸ ਰੌਲਾ ਹੀ ਆ। ਐਤਕੀ ਕਈ ਲੋਕ ਵੀ ਗੱਲ ਕਹਿੰਦੇ ਕਿ ਹੰਗ ਅਸੈਂਬਲੀ ਦੇ ਅਸਾਰ ਆ, ਜੇ ਕਿਸੇ ਪਾਰਟੀ ਵਿਸ਼ੇਸ਼ ਦੇ ਹੱਕ ਦੇ ਵਿੱਚ ਲਹਿਰ ਨਾ ਬਣੀ ਤਾਂ ਜਿਵੇਂ ਪਿਛਲੀ ਵਾਰੀ 22 'ਚ ਆਪ ਦੇ ਹੱਕ 'ਚ ਬਣੀ ਸੀ। ਉਸ ਤੋਂ ਅਗਲੀ ਗੱਲ ਇਹ ਆ ਵੀ ਜੇ ਮੰਨ ਲਓ ਹੰਗ ਅਸੈਂਬਲੀ ਹੋਈ ਤਾਂ ਫਿਰ ਆਪਾਂ ਜਾਣਦੇ ਕਿ ਵੱਡੀਆਂ ਧਿਰਾਂ ਕੀ ਕੁਝ ਕਰਨਾ ਜਾਣਦੀਆਂ ਅਤੇ ਕੀ ਕੁਝ ਕਰਨਾ ਰੋਕ ਦਿੰਦੀਆਂ। ਸੋ ਵੇਨੇ ਕੀ ਬਣਦਾ, ਪਰ ਕੁੱਲ ਮਿਲਾ ਕੇ ਗੱਲ ਇਹ ਆ ਕਿ ਪੰਜਾਬ ਦੇ ਲੋਕ ਐਤਕੀ ਠਰੰਮੇ ਤੋਂ ਕੰਮ ਲੈਣ, ਕੋਈ ਧਰਮ ਅਤੇ ਜਾਤ ਲਈ ਰਾਜਨੀਤੀ ਦੇ ਵਿੱਚ ਨਾ ਉਲਝਣ, ਇੱਕ ਦੂਜੇ ਦੇ ਪੈਰ ਮਿਦੜੇ ਬੰਦ ਕਰਨ, ਤੇਲ ਅਤੇ ਤੇਲ ਦੀ ਧਾਰ ਦੇਖਣ। ਅਤੇ ਪਰ ਇੱਕ ਗੱਲ ਹੋਰ ਵੀ ਆ, ਅਕਤੂਬਰ ਦੇ ਅੰਤ ਤੱਕ ਇੱਕ ਐਸਾ ਦ੍ਰਿਸ਼ ਕਹਿੰਦੇ ਸਾਫ਼ ਹੋਣਾ ਪੰਜਾਬ ਦੀ ਸਿਆਸਤ ਦਾ, ਜਿਹਦੇ ਬਾਰੇ ਆਪਾਂ ਕਦੇ ਕਿਆਸ ਵੀ ਨਹੀਂ ਕੀਤਾ। ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਕਿ ਚੋਣ ਜ਼ਾਬਤਾ ਲੱਗੇ ਤਾਂ ਸਹੀ, ਵੱਡੇ ਵੱਡੇ ਚਿਹਰੇ ਧਲੰਮ ਕਰਕੇ ਡਿੱਗਦੇ ਦਿਖੇ ਜਾਣਗੇ ਅਤੇ ਕਈ ਚਿਹਰੇ ਜਿਹੜੇ ਵੱਡੇ ਆ ਇਹ ਦੂਜੀਆਂ ਧਿਰਾਂ ਦੇ ਵਿੱਚ ਦੂਜੀਆਂ ਪਾਰਟੀਆਂ ਦੇ ਵਿੱਚ ਜਾ ਕੇ ਭੜਕਾ ਮਾਰਨਗੇ। ਸੋ ਪੰਜਾਬ ਦੇ ਸਿਆਸੀ ਦ੍ਰਿਸ਼ ਵਿਚਲਾ ਭੰਬਲ ਭੂਸਾ ਜਿਹੜਾ ਉਹ ਅਕਤੂਬਰ ਦੇ ਤੀਜੇ ਜਾਂ ਚੌਥੇ ਹਫ਼ਤੇ ਦੇ ਵਿੱਚ ਕਲੀਅਰ ਹੋਣ ਦੀ, ਸਾਫ਼ ਹੋਣ ਦੀ ਸੰਭਾਵਨਾ ਬਣੀ ਆ। ਲੰਘੇ ਕੱਲ੍ਹ ਪੰਜਾਬ ਦੇ ਸਰਕਾਰੀ ਮਹਿਕਮਿਆਂ ਦੇ ਮੁਲਾਜ਼ਮਾਂ ਨੇ ਹੜਤਾਲ ਕੀਤੀ ਸੀ, ਇਸ ਕਰਕੇ ਵੀ ਸਾਨੂੰ DA ਦੀ ਕਿਸ਼ਤ ਜਾਰੀ ਕਿਉਂ ਨਹੀਂ ਕੀਤੀ ਗਈ। ਤੁਹਾਨੂੰ ਚੇਤੇ ਹੋਣਾ, ਕੁਝ ਕੁ ਦਿਨ ਪਹਿਲਾਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੀ ਸਰਕਾਰ ਨੂੰ 15 ਦਿਨ ਦੇ ਵਿੱਚ DA ਜਾਰੀ ਕਰਨ ਦਾ ਹੁਕਮ ਜਾਰੀ ਕੀਤਾ ਸੀ। DA ਨਾ ਜਾਰੀ ਕਰਨ ਦੀ ਸੂਰਤ ਦੇ ਵਿੱਚ 6% ਵਿਆਜ ਦੇਣ ਦੀ ਗੱਲ ਕਹੀ ਗਈ ਸੀ ਅਤੇ ਇਹ ਵੀ ਗੱਲ ਕਹੀ ਗਈ ਸੀ ਕਿ ਸਰਕਾਰ ਨੂੰ ਉਨ੍ਹਾਂ ਚਿਰ ਮਸ਼ਹੂਰੀਆਂ ਬੰਦ ਕਰਨੀਆਂ ਚਾਹੀਦੀਆਂ। ਸਰਕਾਰ 15 ਦਿਨ ਦਾ ਸਮਾਂ ਲੰਘਣ ਤੋਂ ਬਾਅਦ ਵੀ ਇਹ DA ਨਹੀਂ ਦੇ ਸਕੀ ਅਤੇ ਸਰਕਾਰ ਦੇ ਵੱਲੋਂ ਇਹਦੇ ਮੁਤੱਲਕ ਕੋਈ ਸੰਤੁਸ਼ਟੀਜਨਕ ਉੱਤਰ ਵੀ ਨਹੀਂ ਦਿੱਤਾ ਗਿਆ। ਮੁਲਾਜ਼ਮਾਂ ਦੇ ਵੱਲੋਂ ਅਤੇ ਪੈਨਸ਼ਨਰਾਂ ਦੇ ਵੱਲੋਂ ਲੰਘੇ ਕੱਲ੍ਹ ਜਿਨ੍ਹਾਂ ਦੀ ਗਿਣਤੀ 7.5 ਲੱਖ ਤੋਂ ਵੱਧ ਬਣਦੀ ਹੈ, ਉਹਨਾਂ ਨੇ ਸਰਕਾਰ ਦੀ ਇਸ ਨੀਤੀ ਦੇ ਖਿਲਾਫ਼ ਹੜਤਾਲ ਰੱਖੀ, ਜਿਹਦਾ ਨਾਂ ਰੱਖਿਆ ਗਿਆ ਮਹਾਂ ਹੜਤਾਲ। ਸਰਕਾਰੀ ਮਹਿਕਮਿਆਂ ਦਾ ਕੰਮਕਾਜ ਬਿਲਕੁਲ ਠੱਪ ਸੀ, ਪ੍ਰਾਈਵੇਟ ਕੰਮਕਾਜ ਸਾਰੇ ਚੱਲਦੇ ਰਹੇ ਆ, ਨਾ ਕੋਈ ਸੜਕ ਰੋਕੀ ਗਈ, ਨਾ ਕੋਈ ਰੇਲ ਰੋਕੀ ਗਈ, ਨਾ ਕੋਈ ਨਿੱਜੀ ਬੈਂਕਾਂ ਦੇ ਵਿੱਚ ਸਮੱਸਿਆ ਸੀ। ਹਾਂ, ਪੰਜਾਬ ਸਰਕਾਰ ਦੇ ਸਰਕਾਰੀ ਅਦਾਰੇ ਆ ਜਿਹੜੇ ਉਹ ਮੁਲਾਜ਼ਮਾਂ ਨੇ ਬੰਦ ਰੱਖੇ ਆ। ਲੰਘੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਆਏ ਸੀ ਜਲੰਧਰ ਦੇ ਵਿੱਚ, ਉਹਨਾਂ ਨੇ ਇੱਥੇ ਨਵੇਂ ਨਿਯੁਕਤ ਹੋਏ ਪੁਲਿਸ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਵੰਡਿਆ। ਇਸ ਗੱਲ ਦੀਆਂ ਕਣਸੂਆਂ ਮਿਲੀਆਂ ਜੀ ਕਿ ਜਿਹੜੇ ਹੜਤਾਲੀ ਕਰਮਚਾਰੀ ਆ ਇਹਨਾਂ ਦਾ ਇੱਕ ਵਫਦ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨਾਲ ਹੱਕੀ ਮੰਗਾਂ ਲਈ ਮੀਟਿੰਗ ਕਰ ਸਕਦਾ। ਪਰ ਬਾਅਦ ਦੇ ਵਿੱਚ ਪਤਾ ਲੱਗਾ ਜੀ ਕਿ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹਿਤੀ ਕਿ ਹੜਤਾਲ ਅਤੇ ਗੱਲਬਾਤ ਦੋਵੇਂ ਇੱਕੋ ਸਮੇਂ ਨਹੀਂ ਚੱਲ ਸਕਦੀਆਂ, ਜਾਂ ਹੜਤਾਲ ਕਰ ਲਓ ਜਾਂ ਗੱਲ ਕਰ ਲਓ। ਤੁਹਾਡਾ ਅਸੀਂ ਬਹੁਤ ਸਤਿਕਾਰ ਕਰਦੇ, ਤੁਸੀਂ ਪੰਜਾਬ ਦੇ ਇੱਕ ਕਹਿ ਦਈਏ ਵੀ ਅਨਿੱਖੜਵਾਂ ਅੰਗ ਹੋ ਅਤੇ ਸਾਡੇ ਸਭ ਦੇ ਬਹੁਤ ਨੇੜੇ ਹੋ, ਪਰ ਹੜਤਾਲ ਅਤੇ ਗੱਲਬਾਤ ਦੋਵੇਂ ਚੀਜ਼ਾਂ ਇੱਕੋ ਵੇਲੇ ਨਹੀਂ ਚੱਲ ਸਕਦੀਆਂ। ਉਹਨਾਂ ਨੇ ਇਹ ਗੱਲ ਕਹੀ ਕਿ ਭਾਈ ਤੁਸੀਂ ਇਸ ਵੇਲੇ ਹੜਤਾਲ ਛੱਡੋ ਅਤੇ ਕੰਮ ਕਰੋ, ਅਤੇ ਜਾਂ ਫਿਰ ਭਾਈ ਤੁਸੀਂ ਗੱਲਬਾਤ ਦੇ ਲਈ ਅੱਗੇ ਨਹੀਂ ਆ ਸਕਦੇ। ਲਓ ਜੀ, ਉਸ ਤੋਂ ਬਾਅਦ ਜਿਹੜੀ ਮੀਟਿੰਗ ਹੋਣੀ ਸੀ ਇਹਦੇ ਬਾਬਤ ਪਤਾ ਲੱਗਾ ਜੀ ਕਿ ਇਹਦੇ ਉੱਤੇ ਕਾਟਾ ਫਿਰ ਗਿਆ। ਜਿਹੜੇ ਮੁਲਾਜ਼ਮਾਂ ਵੱਡੀ ਗਿਣਤੀ ਦੇ ਵਿੱਚ ਹੜਤਾਲੀ, ਉਹ ਪਤਾ ਲੱਗਾ ਜੀ ਗੁੱਸੇ ਦੇ ਵਿੱਚ ਆ, ਉਹਨਾਂ ਨੇ ਇਹ ਗੱਲ ਕਹੀ ਆ ਕਿ ਭਾਈ ਸਾਨੂੰ ਇਨਸਾਫ ਚਾਹੀਦਾ, ਸਰਕਾਰ ਦੇ ਵੱਲੋਂ ਮੀਟਿੰਗ ਰੱਦ ਕਿਉਂ ਕੀਤੀ ਗਈ, ਮੁੱਖ ਮੰਤਰੀ ਸਾਹਿਬ ਦੇ ਵੱਲੋਂ ਮੀਟਿੰਗ ਕਿਉਂ ਨਹੀਂ ਕੀਤੀ ਗਈ, ਉਹਨਾਂ ਨੇ ਇਸ ਨੁਕਤੇ ਨੂੰ ਚੁੱਕਿਆ। ਜਾਣਕਾਰੀ ਤਾਂ ਇਹ ਵੀ ਪ੍ਰਾਪਤ ਹੋਈ ਆ ਵੀ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮ ਆ ਜਿਹੜੇ ਉਹ ਕੈਜੂਅਲ ਲੀਵ ਦੇ ਉੱਤੇ ਵੀ ਜਾ ਸਕਦੇ, ਇਸ ਤਰੀਕੇ ਦੇ ਅੰਦਾਜ਼ੇ ਆ। ਪਰ ਪੰਜਾਬ ਦੀ ਸਰਕਾਰ ਨੇ ਪਤਾ ਲੱਗਾ ਜੀ ਕਿ ਥੋੜ੍ਹੀ ਜਿਹੀ ਸਖਤੀ ਵੀ ਵਰਤੀ ਆ। ਇਹ ਪਤਾ ਲੱਗਾ ਜੀ ਕਿ ਵੱਖ ਵੱਖ ਮਹਿਕਮਿਆਂ ਦੇ ਅਧਿਕਾਰੀਆਂ ਨੂੰ, ਸੀਨੀਅਰ ਅਧਿਕਾਰੀਆਂ ਨੂੰ ਇਹ ਗੱਲ ਕਹੀ ਗਈ ਆ ਕਿ ਹੜਤਾਲ ਕਰਨ ਵਾਲੇ ਮੁਲਾਜ਼ਮਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾਣ, ਕਿਉਂਕਿ ਸਰਕਾਰ ਇਸ ਮਾਮਲੇ ਦੇ ਵਿੱਚ ਹੜਤਾਲ ਕਰਨ ਵਾਲਿਆਂ ਦੇ ਉੱਤੇ ਤਿੱਖੇ ਰੌਂ ਦੇ ਵਿੱਚ ਆ। ਮੁਲਾਜ਼ਮ ਇਹ ਗੱਲ ਕਹਿੰਦੇ ਜੀ ਕਿ ਅਸੀਂ ਤਾਂ ਉਸ ਗੱਲ ਦੇ ਲਈ ਹੀ ਪੈਰਵੀ ਕਰ ਰਹੇ ਹਾਂ, ਆਪਣੇ ਉਹਨਾਂ ਹੱਕਾਂ ਦੇ ਲਈ ਹੀ ਗੱਲ ਕਰ ਰਹੇ ਹਾਂ।
7: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਬੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131, 204-230-4131, ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਤੇ ਨਾਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
1: Serving Winnipeg for over 50 years. This is 92.7 FM CKJS.
8: Ramp up your recycling this summer. The paper cups from your morning coffee runs or afternoon ice cream can now be recycled. Just empty the cup, remove the lid, and put the paper cup in your blue bin. This summer, give your paper cups a second chance by recycling them at home or on the go. Learn more about what you can recycle at winnipeg.ca/recyclopedia.
3: ਜਿਹੜੇ ਹੱਕ ਸਾਨੂੰ ਹਾਈ ਕੋਰਟ ਦੇ ਵੱਲੋਂ ਵੀ ਦਿਵਾਉਣ ਦੀ ਗੱਲ ਕਹੀ ਗਈ ਆ, ਤੁਸੀਂ ਹਾਈ ਕੋਰਟ ਦੀ ਗੱਲ ਮੰਨਣ ਦੀ ਥਾਂ ਦੇ ਉੱਤੇ ਸਾਨੂੰ ਗਲਤ ਕਹਿ ਰਹੇ ਹੋ। ਸਰਕਾਰ ਇਹ ਗੱਲ ਕਹਿਣੀ ਜੀ ਕਿ ਪੂਰੇ ਭਾਰਤ ਦੇ ਵਿੱਚ ਸਭ ਤੋਂ ਵੱਧ ਤਨਖਾਹਾਂ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀਆਂ। ਮੁਲਾਜ਼ਮ ਇਹ ਗੱਲ ਕਹਿੰਦੇ ਕਿ DA ਦੀ ਕਿਸ਼ਤ ਸਾਡਾ ਹੱਕ ਹੈ, ਸਾਨੂੰ DA ਕਿਉਂ ਨਹੀਂ ਦਿੱਤਾ ਜਾਂਦਾ, ਜੋ ਅਦਾਲਤ ਨੇ ਕਿਹਾ ਤੁਸੀਂ ਉਹਦੇ ਮੁਤਾਬਕ ਹੀ ਨਹੀਂ ਚੱਲਦੇ। ਮਤਲਬ ਇਹ ਹੈ ਜੀ ਕਿ ਇਸ ਥਾਂ ਦੇ ਉੱਤੇ ਸਰਕਾਰ ਅਤੇ ਮੁਲਾਜ਼ਮਾਂ ਦਾ ਪੇਚ ਫਸਦਾ ਨਜ਼ਰ ਆ ਰਿਹਾ। ਹੁਣ ਕੀ ਜਿਹੜੇ ਮੁਲਾਜ਼ਮ ਨੇ ਉਹ ਲਗਾਤਾਰ ਹੜਤਾਲ ਨੂੰ ਜਾਰੀ ਰੱਖਣਗੇ ਜਾਂ ਉਹ ਆਪਣੀ ਹੜਤਾਲ ਛੱਡ ਦੇਣਗੇ? ਕੀ ਪੰਜਾਬ ਦੀ ਸਰਕਾਰ, ਜਿਵੇਂ ਕਿ ਇੱਕ ਵੇਲੇ ਤਹਿਸੀਲਦਾਰਾਂ ਅਤੇ ਮਾਲ ਮਹਿਕਮੇ ਦੇ ਬਾਕੀ ਅਧਿਕਾਰੀਆਂ ਦੇ ਉੱਤੇ ਕਾਰਵਾਈ ਕੀਤੀ ਸੀ, ਉਹ ਹੜਤਾਲ ਦੇ ਉੱਤੇ ਸੀ ਅਤੇ ਇਹ ਪਤਾ ਲੱਗਾ ਸੀ ਕਿ ਭਾਈ ਸਰਕਾਰ ਨੇ ਗੱਲ ਕਹਿਤੀ ਵੀ ਭਾਈ ਜੇਕਰ ਇਹ ਕੰਮ ਨਹੀਂ ਕਰਨਾ ਚਾਹੁੰਦੇ, ਇਹਨਾਂ ਦੀਆਂ ਨਿਯੁਕਤੀਆਂ ਦੂਰ ਦੁਰਾਡੇ ਹੋ ਗਈਆਂ ਸੀ, ਬਦਲੀਆਂ ਹੋ ਗਈਆਂ ਸੀ, ਉਹਨਾਂ ਨੇ ਕਿਹਾ ਸੀਗਾ ਵੀ ਜੇਕਰ ਇਹ ਨਵੀਂ ਥਾਂ ਦੇ ਉੱਤੇ ਜੁਆਇਨਿੰਗ ਨਹੀਂ ਕਰਦੇ ਤਾਂ ਇਹਨਾਂ ਦੀ ਥਾਂ ਦੇ ਉੱਤੇ ਬਦਲਵੇਂ ਤੌਰ ਦੇ ਉੱਤੇ ਆਹ ਕੰਮ ਕਰਨਗੇ। ਫਿਰ ਉਦੋਂ ਪਤਾ ਲੱਗਾ ਜੀ ਕਿ ਕੁਝ ਮੁਲਾਜ਼ਮਾਂ ਜਿਹੜੇ ਮੁੜ ਕੇ ਨੌਕਰੀ 'ਤੇ ਆ ਵੀ ਗਏ ਸੀ। ਸਰਕਾਰ ਚਾਹੁੰਦੀ ਜੀ ਕਿ ਇਹ ਮੁਲਾਜ਼ਮ ਇਵੇਂ ਹੜਤਾਲ ਛੱਡ ਕੇ ਆਪਦੀਆਂ ਡਿਊਟੀਆਂ ਨੂੰ ਸਾਂਭਣ, ਅਤੇ ਮੁਲਾਜ਼ਮ ਇਹ ਗੱਲ ਕਹਿੰਦੇ ਆ ਕਿ ਭਾਈ ਅਸੀਂ ਆਪਦੀ ਮੰਗ ਪੂਰੀ ਕਰਵਾ ਕੇ ਸਰਕਾਰ ਤੋਂ ਚੰਗੀ ਤਰ੍ਹਾਂ ਭਰੋਸਾ ਲੈ ਕੇ ਫਿਰ ਹੀ ਅਸੀਂ ਅੱਗੇ ਵਧਣਾ, ਤਾਂ ਹੀ ਅਸੀਂ ਕਲਮ, ਤਾਂ ਹੀ ਅਸੀਂ ਪੈਨ ਚੱਕਣਾ। ਤੁਹਾਨੂੰ ਚੇਤੇ ਹੋਣਾ ਪਿਛਲੇ ਕੁਝ ਕੁ ਹਫ਼ਤਿਆਂ ਦੇ ਵਿੱਚ ਲਗਾਤਾਰ ਵੱਖ ਵੱਖ ਮਹਿਕਮਿਆਂ ਦੇ ਮੁਲਾਜ਼ਮਾਂ ਨੇ ਹੜਤਾਲਾਂ ਕੀਤੀਆਂ। ਇਹਦੇ ਵਿੱਚ PRTC ਦੇ ਮੁਲਾਜ਼ਮ ਸਭ ਤੋਂ ਅਹਿਮ ਹੈ ਮੰਨਦਾ। ਉਹਦਾ ਕਾਰਨ ਹੈ ਜੀ ਕਿ ਉਹ ਵਿਚਾਰੇ ਹੜਤਾਲ ਕਰਦੇ ਆ, ਵੈਸੇ ਤਾਂ ਉਹਨਾਂ ਦੀ ਹੜਤਾਲ ਹੁਣ ਹੌਲੀ ਹੌਲੀ ਮਜ਼ਾਕ ਜਿਹਾ ਬਣਦੀ ਜਾ ਰਹੀ ਆ। ਉਹ ਹੜਤਾਲ ਕਰਦੇ ਆ, ਫਿਰ ਪਤਾ ਲੱਗਦਾ ਜੀ ਕਿ ਇਹ ਹੜਤਾਲ ਲੰਮਾ ਸਮਾਂ ਚੱਲੂਗੀ, ਅਣਮਿੱਥੇ ਸਮੇਂ ਲਈ ਚੱਕਾ ਜਾਮ ਕਰਤਾ। ਇੱਕ ਦਿਨ ਦੀ ਹੜਤਾਲ ਤੋਂ ਬਾਅਦ ਖਬਰ ਆਉਂਦੀ ਜੀ ਕਿ ਮੰਤਰੀ ਸਾਹਿਬ ਨੇ ਮੀਟਿੰਗ ਦਾ ਭਰੋਸਾ ਦਿੱਤਾ।
7: ਮੈਡੀਕੇਅਰ ਕਲੀਨਿਕ, ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ। ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ, ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1187 1287 ਜੈਫਰਸਨ ਐਵਨਿਊ ਤੇ ਤੁਸੀਂ ਜਾਣਾ।
3: ਹੜਤਾਲ 20 ਦਿਨ ਅੱਗੇ ਪੈ ਗਈ, 20 ਦਿਨਾਂ ਬਾਅਦ ਉਹ ਫਿਰ ਕਹਿੰਦੇ ਜੀ ਕਿ ਹੜਤਾਲ ਅਸੀਂ ਫਿਰ ਕਰਾਂਗੇ, ਸਰਕਾਰ ਕਹਿ ਦਿੰਦੀ ਮੀਟਿੰਗ ਕਰਾਂਗੇ। ਉਹ ਗੱਲ ਫਿਰ ਮਹੀਨਾ ਅੱਗੇ ਪੈ ਗਈ, ਫਿਰ ਉਹ ਹੜਤਾਲ ਕਰਨ ਲੱਗਦੇ ਕੋਈ ਨਾ ਕੋਈ ਗੱਲ ਫਿਰ ਆ ਜਾਂਦੀ ਆ, ਉਹਨਾਂ ਦੀਆਂ ਮੰਗਾਂ ਵੀ ਇਵੇਂ ਲਮਕੀ ਜਾਂਦੀਆਂ। ਇਸ ਵੇਲੇ ਪੰਜਾਬ ਦੇ ਵਿੱਚ ਬਾਕੀ ਲੋਕਾਂ ਦੀਆਂ, ਬਾਕੀ ਵੱਖ ਵੱਖ ਮਹਿਕਮਿਆਂ ਦੇ ਮੁਲਾਜ਼ਮਾਂ ਦੀਆਂ ਮੰਗਾਂ ਵੀ ਲਟਕ ਰਹੀਆਂ, ਅਤੇ ਹੁਣ ਜਿਹੜੇ ਪੰਜਾਬ ਦੇ ਹੜਤਾਲੀ ਮੁਲਾਜ਼ਮ ਆ ਉਹ ਕਹਿੰਦੇ DA ਦੇ ਬਾਰੇ ਸਾਨੂੰ ਚੰਗੀ ਤਰ੍ਹਾਂ ਜੇਕਰ ਕੋਈ ਭਰੋਸੇਜਨਕ ਗੱਲ ਨਹੀਂ ਮਿਲਦੀ ਤਾਂ ਫਿਰ ਅਸੀਂ ਨੌਕਰੀ ਦੇ ਉੱਤੇ, ਡਿਊਟੀ ਦੇ ਉੱਤੇ ਮੁੜ ਕੇ ਨਹੀਂ ਆਉਣਾ। ਸੋ ਵੇਨੇ ਆ ਕਿ ਸਰਕਾਰ ਆਪਣੀ ਗੱਲ ਮਨਵਾਉਂਦੀ ਆ ਕਿ ਮੁਲਾਜ਼ਮ ਆਪਣੀ ਗੱਲ ਮਨਵਾਉਂਦੇ ਆ। ਲੰਘੇ ਕੱਲ੍ਹ ਨੇਪਾਲ ਦੇ ਬਾਰੇ ਵੱਡੀ ਖਬਰ ਆਈ ਆ, ਉੱਥੇ ਮੌਤਾਂ ਦੀ ਗਿਣਤੀ ਦੇ ਵਿੱਚ ਬੇਹੱਦ ਵਾਧਾ ਹੋ ਗਿਆ, ਇੰਨੀਆਂ ਮੌਤਾਂ ਉੱਥੇ ਹੋ ਰਹੀਆਂ ਅਤੇ ਇੰਨੇ ਖਤਰਨਾਕ ਪਾਣੀ ਦੇ ਦ੍ਰਿਸ਼ ਸਾਹਮਣੇ ਆ ਰਹੇ ਆ ਵੀ ਬੰਦਾ ਹਿੱਲ ਜਾਂਦਾ, ਬੰਦਾ ਅੰਦਰੋਂ ਕੰਬ ਜਾਂਦਾ। ਜਿਹੜੀ ਤਾਜ਼ਾ ਜਾਣਕਾਰੀ ਆਈ ਹੈ ਜੀ ਕਿ ਹੁਣ ਤੱਕ ਤਾਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮੌਤਾਂ ਹੋ ਗਈਆਂ, ਤੇ 1500 ਤੋਂ ਵੱਧ ਲੋਕ ਲਾਪਤਾ। ਅਮਰੀਕਾ ਦੇ ਵੱਲੋਂ ਵੀ ਮਦਦ ਕੀਤੀ ਗਈ ਹੈ, ਨੇਪਾਲ ਦੀ ਐਲਾਨ ਕਰ ਦਿੱਤਾ ਗਿਆ, ਚੀਨ ਨੇ ਵੀ ਐਲਾਨ ਕੀਤਾ, ਭਾਰਤ ਨੇ ਮਦਦ ਭੇਜ ਵੀ ਦਿੱਤੀ ਆ, ਵਰਲਡ ਬੈਂਕ ਦੇ ਵੱਲੋਂ ਵੀ ਮਦਦ ਦੇਣ ਦੀ ਗੱਲ ਕੀਤੀ ਗਈ ਆ। ਪਰ ਜਿਸ ਤਰੀਕੇ ਦੇ ਨਾਲ ਘਰ ਤਾਸ਼ ਦੇ ਪੱਤਿਆਂ ਵਾਂਗੂ ਡਿੱਗੇ ਆ ਅਤੇ ਜਿਸ ਤਰੀਕੇ ਦੇ ਨਾਲ ਪਾਣੀ ਸਭ ਕੁਝ ਲੋਕਾਂ ਨੂੰ, ਪਹਾੜਾਂ ਨੂੰ, ਗੱਡੀਆਂ ਨੂੰ, ਪੁਲਾਂ ਨੂੰ, ਹਾਈਡਰੋ ਪਾਵਰ ਪ੍ਰੋਜੈਕਟਾਂ ਨੂੰ ਰੋੜ ਕੇ ਲੈ ਗਿਆ, ਉਹ ਲੱਗਦਾ ਜਿਵੇਂ ਕਿਸੇ ਵੀਡੀਓ ਗੇਮ ਦੇ ਵਿੱਚ ਹੁੰਦਾ ਨਾ ਵੀ ਭਾਈ ਇੰਨਾ ਤਬਾਹੀ ਦਾ ਮੰਜ਼ਰ ਆ। ਇਹ ਉਸ ਤਰੀਕੇ ਦੇ ਨਾਲ ਸੀ, ਪਰ ਇਹ ਵੀਡੀਓ ਗੇਮ ਨਹੀਂ ਸੀ, ਇਹ ਜ਼ਿੰਦਗੀ ਦਾ ਸੱਚ ਸੀ। ਅਤੇ ਸੱਚ ਇਹੀ ਆ ਕਿ ਕੁਦਰਤ ਇੰਨੀ ਕੁ ਕਹਿਰਬਾਨ ਹੋਈ ਕਿ ਭਾਈ ਮਿੰਟਾਂ ਸਕਿੰਟਾਂ ਦੇ ਵਿੱਚ ਲੋਕ ਹੈ ਤੋਂ ਸੀ ਹੋ ਗਏ, ਲੋਕ ਲੱਭ ਨਹੀਂ ਰਹੇ। ਮੌਤਾਂ ਦੀ ਗਿਣਤੀ ਬੇਹੱਦ ਹੋ ਸਕਦੀ ਆ ਜਿੰਨੀ ਕੁ ਦੱਸੀ ਗਈ ਆ। ਇੱਕਦਮ ਬਹੁਤ ਸਾਰੀਆਂ ਥਾਵਾਂ 'ਤੇ ਅਸੀਂ ਦੇਖਿਆ ਵੀ ਜਦੋਂ ਕਿਤੇ ਮੌਤਾਂ ਦੀ ਗਿਣਤੀ ਬੇਹੱਦ ਹੁੰਦੀ ਆ, ਸਰਕਾਰਾਂ ਹੌਲੀ ਹੌਲੀ ਉਹ ਗਿਣਤੀ ਸਾਂਝੀ ਕਰਦੀਆਂ। ਅਸੀਂ ਚਾਹੁੰਦੇ ਹਾਂ ਕਿ ਮੌਤਾਂ ਦੀ ਗਿਣਤੀ ਦੇ ਵਿੱਚ ਹੋਰ ਵਾਧਾ ਨਾ ਹੋਵੇ, ਪਰ ਜੋ ਕੁਝ ਪਾਣੀ ਦੇ ਥੱਲੇ ਲੁਕ ਗਿਆ ਉਹ ਭਾਵੇਂ ਲੋਕ ਆ ਅਤੇ ਭਾਵੇਂ ਕੋਈ ਚੀਜ਼ਾਂ ਹੋਰ ਆ, ਜਿਸ ਤਰੀਕੇ ਦੇ ਨਾਲ ਪਾਣੀ ਲੋਕਾਂ ਦੇ ਉੱਤੋਂ ਦੀ ਫਿਰ ਗਿਆ ਅਤੇ ਲੋਕਾਂ ਨੂੰ ਵਿੱਚ ਰੋੜ ਕੇ ਲੈ ਗਿਆ, ਇਹ ਖੌਫਨਾਕ ਅੰਦਰੇ ਨੂੰ ਡਰਾ ਦੇਣ ਵਾਲਾ ਅੰਕੜਾ ਵੀ ਹੋ ਸਕਦਾ। ਕਿਉਂਕਿ ਜਦੋਂ ਇਹ ਹੜ੍ਹ ਆਇਆ ਉਦੋਂ ਪਤਾ ਲੱਗਾ ਜੀ ਕਿ 25 ਲੋਕਾਂ ਦੀ ਮੌਤ ਹੋਈ ਆ, ਫਿਰ ਖਬਰ ਆਈ ਜੀ ਕਿ 100 ਲੋਕਾਂ ਦੀ ਮੌਤ ਹੋ ਗਈ, ਫਿਰ 150, ਫਿਰ 200, ਫਿਰ 300। ਇਸ ਤਰੀਕੇ ਨਾਲ ਮੌਤਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਫਿਰ ਕਰਾਂਗੇ ਟਿੱਪਣੀ। ਨੇਪਾਲ ਦੇ ਵਿੱਚ ਹੜ੍ਹ ਦੇ ਕਰਕੇ ਹੁਣ ਤੱਕ 400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1500 ਤੋਂ ਵੱਧ ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਆ। ਭਾਰਤ ਦੇ ਵਿਦੇਸ਼ ਮਹਿਕਮੇ ਦੇ ਮੁਤਾਬਕ 290 ਭਾਰਤੀ ਨਾਗਰਿਕਾਂ ਨਾਲ ਹਾਲੇ ਤੱਕ ਸੰਪਰਕ ਨਹੀਂ ਹੋ ਰਿਹਾ ਅਤੇ ਹੁਣ ਤੱਕ 84 ਭਾਰਤੀਆਂ ਨੂੰ ਸੁਰੱਖਿਅਤ ਬਚਾਇਆ ਗਿਆ। ਇਹਦੇ ਵਿੱਚ ਤ੍ਰਿਸ਼ੂਲੀ 1 ਹਾਈਡਰੋ ਪਾਵਰ ਪ੍ਰੋਜੈਕਟ ਦੇ 63 ਕਰਮਚਾਰੀ ਅਤੇ ਤਾਮਿਲਨਾਡੂ ਦੇ 21 ਨਾਗਰਿਕ ਵੀ ਸ਼ਾਮਿਲ ਨੇ। ਨੇਪਾਲ ਦੇ ਵਿੱਚ ਆਏ ਹੜ੍ਹ ਤੋਂ ਬਾਅਦ ਭਾਰਤ ਨੇ ਉੱਤਰ ਪ੍ਰਦੇਸ਼ ਦੇ ਵਿੱਚ ਗੰਡਕ ਨਦੀ ਦੇ ਕਿਨਾਰੇ 3 ਲਾਸ਼ਾਂ ਮਿਲੀਆਂ ਨੇ। ਇਹਦੇ ਵਿੱਚ 2 ਔਰਤਾਂ ਅਤੇ 1 ਮਰਦ ਸ਼ਾਮਿਲ ਹੈ। ਸ਼ੱਕ ਹੈ ਕਿ ਤੇਜ਼ ਵਹਾਅ ਦੇ ਚੱਲਦਿਆਂ ਇਹ ਲਾਸ਼ਾਂ ਨੇਪਾਲ ਤੋਂ ਵਹਿ ਕੇ ਭਾਰਤ ਦੇ ਵਿੱਚ ਪਹੁੰਚੀਆਂ ਨੇ। ਅਮਰੀਕਾ ਨੇ ਨੇਪਾਲ ਨੂੰ $500,000 ਦੀ ਮਦਦ ਦੀ ਪੇਸ਼ਕਸ਼ ਕੀਤੀ ਹੈ ਅਤੇ ਹੜ੍ਹ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਆਪਾਂ ਜਿਵੇਂ ਸਾਂਝੀ ਕੀਤੀ ਹੈ ਕਿ 399 ਤੋਂ ਪਾਰ ਹੋ ਗਈ ਹੈ। ਸੋ ਬੜਾ ਚਿੰਤਾਜਨਕ, ਬੜਾ ਖੌਫਨਾਕ ਉੱਥੇ ਮੰਜ਼ਰ ਹੈ ਅਤੇ ਇਹ ਮੰਨਿਆ ਜਾ ਰਿਹਾ ਵੀ ਨੇਪਾਲ ਦੇ ਰਸੂਆ ਜ਼ਿਲ੍ਹੇ ਦੇ ਵਿੱਚ ਜਿੰਨਾ ਨੁਕਸਾਨ ਹੋ ਚੁੱਕਿਆ ਇਹਦੀ ਭਰਪਾਈ ਕਈ ਦਹਾਕਿਆਂ ਤੱਕ ਨਹੀਂ ਹੋਣੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਪਹਿਲੀ ਗੱਲ ਤਾਂ ਕਹਾਂਗੇ ਜੋ ਕੁਝ ਨੇਪਾਲ ਦੇ ਵਿੱਚ ਹੋਇਆ ਉਹ ਕਿਤੇ ਵੀ ਨਾ ਹੋਵੇ ਅਤੇ ਕੁਦਰਤ ਦੇ ਮੂਹਰੇ ਜ਼ੋਰ ਕੋਈ ਨਹੀਂ ਹੋਏ ਕਿਤੇ ਵੀ ਸਕਦਾ।
7: ਪ੍ਰਿਸਟੀਨ ਡੈਂਟਲ, ਪ੍ਰਿਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ। ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ ਅਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ ਤਾਂ ਪ੍ਰਿਸਟੀਨ ਡੈਂਟਲ ਵਾਲਿਆਂ ਕੋਲ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ। 2 ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 431-317-4444, 431-317-4444।
3: ਪਰ ਮੈਂ ਉਹ ਦੇਖਿਆ ਜੀ ਕਿ JCB ਮਸ਼ੀਨਾਂ ਦੇ ਨਾਲ ਨਾ ਕਈ ਲੋਕ, ਜਿਹੜਾ ਕਿ ਵੀਡੀਓਜ਼ ਦੇ ਵਿੱਚ ਨਜ਼ਰ ਆਉਂਦਾ, JCB ਮਸ਼ੀਨਾਂ ਦੇ ਨਾਲ ਕਈ ਲੋਕ ਨਾਲਿਆਂ ਦੇ ਵਿੱਚ, ਨਦੀਆਂ ਦੇ ਵਿੱਚ ਕੰਮ ਕਰ ਰਹੇ ਜਿਹੜੀਆਂ ਬਿਲਕੁਲ ਸੁੱਕੀਆਂ। ਅਚਾਨਕ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ JCB ਤੋਂ ਉੱਤਰ ਕੇ ਉਸ ਨਦੀ ਨੂੰ, ਉਸ ਨਾਲੇ ਨੂੰ, ਉਸ ਦਰਿਆ ਨੂੰ ਪਾਰ ਕਰਨਾ ਵੀ ਸੰਭਵ ਨਹੀਂ ਸੀ। ਉਹਨਾਂ ਨੇ ਹਾਲੇ 3-3 ਕਦਮੀ ਪੱਟੇ ਸੀ ਅਤੇ ਪਾਣੀ ਉੱਤੋਂ ਨਹੀਂ ਫਿਰ ਗਿਆ ਅਤੇ ਸਭ ਕੁਝ ਨਾਲ ਰੋੜ ਕੇ ਲੈ ਗਿਆ। ਇਹ ਪਾਣੀ ਦਾ ਖੌਫਨਾਕ ਮੰਜ਼ਰ ਸੀ। ਜੋ ਜ਼ਿੰਦਗੀ ਦਿੰਦਾ ਪਾਣੀ ਉਹਨੇ ਮੌਤ ਕਿਵੇਂ ਵੰਡੀ ਆ, ਇਹਦੀ ਇੱਕ ਬਹੁਤ ਵੱਡੀ ਉਦਾਹਰਨ ਸੀ। ਦੁੱਖ ਹੋਇਆ ਇਸ ਗੱਲ ਦੇ ਉੱਤੇ, ਸਾਰੀ ਦੁਨੀਆ ਇਸ ਗੱਲ ਦੇ ਉੱਤੇ ਦੁਖੀ ਆ। ਮਦਦ ਕਰਨ ਵਾਲਿਆਂ ਦਾ ਵੀ ਧੰਨਵਾਦ ਕਰਨਾ ਬਣਦਾ, ਬਹੁਤ ਸਾਰੇ ਲੋਕ ਮਦਦ ਕਰ ਰਹੇ ਆ, ਕਰਨੀ ਵੀ ਚਾਹੀਦੀ ਆ। ਪਰ ਦੇਖਦੇ ਹਾਂ ਭਾਈ, ਇਹ ਖੇਤਰ ਰਸੂਆ ਜ਼ਿਲ੍ਹਾ, ਨੇਪਾਲ ਦੇ ਵੱਖ ਵੱਖ ਹਿੱਸੇ ਜਿਹੜੇ ਕਿ ਹੜ੍ਹ ਦੀ ਮਾਰ ਦੇ ਵਿੱਚ ਘੱਟ ਜਾਂ ਵੱਧ ਆਏ ਆ, ਉਹ ਮੁੜ ਕੇ ਪੈਰਾਂ ਸਿਰ ਕਦੋਂ ਹੁੰਦੇ ਅਤੇ ਕਿਵੇਂ ਹੁੰਦੇ ਆ। ਪਰ ਲੋਕਾਂ ਦੀਆਂ ਜ਼ਿੰਦਗੀਆਂ ਬਹੁਤ ਸਾਰੀਆਂ ਬਰਬਾਦ ਹੋਈਆਂ। ਉੱਥੇ ਤਾਂ ਕਈ ਪਿੰਡਾਂ ਦੇ ਪਿੰਡ ਹੀ ਪਾਣੀ ਦੇ ਵਿੱਚ ਵਹਿ ਗਏ। ਇਸ ਕਰਕੇ ਮੰਨਿਆ ਜਾ ਰਿਹਾ ਵੀ ਜਿੰਨੀ ਕੁ ਮੌਤਾਂ ਦੀ ਗਿਣਤੀ ਦੱਸੀ ਆ, ਇਸ ਤੋਂ ਕਈ ਗੁਣਾ ਵੱਧ ਹੋਊਗੀ। ਕਿਉਂਕਿ ਦੇਖੋ, ਲੋਕ ਘਰਾਂ ਦੇ ਵਿੱਚ, ਇਹ ਤਾਂ ਹੈਵੀ ਸੀ ਵੀ ਲੋਕਾਂ ਨੂੰ 2 ਘੰਟੇ ਪਹਿਲਾਂ ਜਾਂ 1/2 ਘੰਟਾ ਪਹਿਲਾਂ ਜਾਂ 1 ਘੰਟਾ ਪਹਿਲਾਂ ਪਤਾ ਲੱਗ ਗਿਆ। ਲੋਕਾਂ ਨੂੰ ਤਾਂ ਜੁੱਤੀ ਨਹੀਂ ਪਾਉਣ ਦਿੱਤੀ ਪਾਣੀ ਨੇ। ਇਸ ਕਰਕੇ ਲੋਕ ਘਰਾਂ ਦੇ ਵਿੱਚ ਜਿਹੜੇ ਸੀਗੇ ਉਹ ਵੀ ਰੁੜ ਗਏ, ਜਿਹੜੇ ਛੱਤਾਂ 'ਤੇ ਸੀ ਉਹ ਵੀ ਰੁੜ ਗਏ, ਜਿਹੜੇ ਦੁਕਾਨਾਂ 'ਚ ਬੈਠੇ ਸੀ ਉਹ ਵੀ ਰੁੜ ਗਏ, ਜਿਹੜੇ ਭੱਜਣਾ ਚਾਹੁੰਦੇ ਸੀ ਭੱਜ ਨਹੀਂ ਸਕੇ। ਇਸ ਕਰਕੇ ਬਹੁਤ ਖਤਰਨਾਕ ਸੀ ਸਾਰਾ ਵੇਰਵਾ। ਪਰ ਬਾਬਾ ਮਿਹਰ ਕਰੇ, ਸਭ ਕੁਝ ਚੜ੍ਹਦੀ ਕਲਾ ਦੇ ਵਿੱਚ ਰਹੇ। ਜੋ ਹੋ ਗਿਆ ਉਹਨੂੰ ਤਾਂ ਵਾਪਸ ਲਿਆਂਦਾ ਨਹੀਂ ਜਾ ਸਕਦਾ, ਪਰ ਹੋਰ ਨੁਕਸਾਨ ਨਾ ਹੋਵੇ ਹੁਣ ਤਾਂ ਇਸ ਗੱਲ ਦੀ ਕਾਮਨਾ ਕਰਨੀ ਬਣਦੀ ਆ। ਉੱਧਰ ਪਤਾ ਲੱਗਾ ਜੀ ਕਿ ਬਿਹਾਰ ਦੇ ਵਿੱਚ 7-8 ਜ਼ਿਲ੍ਹਿਆਂ ਦੇ ਵਿੱਚ ਹਾਈ ਅਲਰਟ ਆ, ਪਾਣੀ ਦੀ ਮਾਰ ਇੱਥੋਂ ਤੱਕ ਨਾ ਪਹੁੰਚੇ, ਇੱਥੇ ਨਦੀਆਂ ਨਾ ਉੱਛਲ ਜਾਣ, ਇੱਥੇ ਲੋਕਾਂ ਦੇ ਖੇਤਾਂ ਦੇ ਵਿੱਚ, ਘਰਾਂ ਦੇ ਵਿੱਚ, ਰਿਹਾਇਸ਼ੀ ਇਲਾਕਿਆਂ ਦੇ ਵਿੱਚ ਪਾਣੀ ਨਾ ਵੜਜੇ, ਇਸ ਗੱਲ ਦੇ ਲਈ ਪ੍ਰਸ਼ਾਸਨ ਅਲਰਟ 'ਤੇ ਆ। ਬਾਕੀ ਦੇਖਦੇ ਜੋ ਜੋ ਵੇਰਵੇ ਸਾਹਮਣੇ ਆਏ ਆਪ ਜੀ ਦੀ ਕਚਹਿਰੀ ਦੇ ਵਿੱਚ ਸਾਂਝੇ ਕਰਦੇ ਰਹਾਂਗੇ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਸਕਦੀ ਸੀ, ਵਕਤ ਰੁਕਣ ਲਈ ਕਹਿ ਰਿਹਾ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਮਿਹਰਬਾਨੀ।

0: ਆ ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਆਪਕਾ ਡੇਲੀ ਐਂਟਰਟੇਨਮੈਂਟ ਡੋਜ਼।

susunod ka. Malungkot ang nag-iisa, mas masayang kasama ka.

92.7 FM, CKJS.

Estas noites sempre iguais.

Yeah.

0: Serving Winnipeg for over 50 years. This is 92.7 FM, CKJS.
1: ਸ਼ਹਿਰ ਵਿਨੀਪੈਗ ਤੁਹਾਨੂੰ ਯਾਦ ਕਰਵਾਉਂਦਾ ਹੈ ਇਹ ਗਰਮੀਆਂ ਆਪਣੇ ਫੋਨ ਨੂੰ ਛੱਡ ਕੇ ਪਾਣੀ ਨੇੜੇ ਖੇਡਦੇ ਆਪਣੇ ਬੱਚਿਆਂ ਤੇ ਧਿਆਨ ਰੱਖਣ ਲਈ। ਜਦ ਵੀ ਬੱਚੇ ਪਾਣੀ ਨੇੜੇ ਹੋਣ ਉਹਨਾਂ ਨੂੰ ਲੋੜ ਹੈ ਲਗਾਤਾਰ ਨਿਗਰਾਨੀ ਦੀ। ਆਪਣਾ ਧਿਆਨ ਨਾ ਭਟਕਣ ਦਿਓ।
0: This summer, look for the CKJS Street Team at events all across Winnipeg, from concerts to festivals and everything in between. We'll bring the party wherever we go. When you see us, stop by for prizes, giveaways, and your chance to win a $200 Red River Co-op gas card. The CKJS Street Team, sponsored by Vicker Automotive Group, Red River Co-op, and JD Sports in Polo Park and St. Vital Center, and presented by 92.7 FM CKJS. 92.7 FM CKJS. Listen to 92.7 FM CKJS on the iHeartRadio app. Get the app for free in your app store now. Search iHeartRadio.

ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ। ਜਿਹੜਾ ਅੱਜ ਸਪੈਸ਼ਲ ਟਾਈਮ ਲੈ ਕੇ ਆਏ ਹੋਏ ਹਾਂ ਤੁਹਾਡੇ ਲਈ, 2 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੇ ਰੂਬਰੂ ਰਵਾਂਗੇ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਬਹੁਤ ਸਾਰੀ ਨੌਲੇਜ ਅਤੇ ਇਨਫੋਰਮੇਸ਼ਨ ਅਤੇ ਬੜੇ ਇੰਟਰਸਟਿੰਗ ਟੋਪਿਕ ਲੈ ਕੇ ਆਏ ਹੋਏ ਹਾਂ ਤੁਹਾਡੇ ਨਾਲ, ਅਤੇ ਆਪਾਂ ਡਿਸਕਸ਼ਨ ਕਰਨੀ ਸਟਾਰਟ ਕਰਾਂਗੇ। ਪਰ ਉਸ ਤੋਂ ਪਹਿਲਾਂ ਵੈਦਰ 'ਤੇ ਨਿਗਾਹ ਮਾਰ ਲੈਂਦੇ ਹਾਂ ਅੱਜ ਦੇ ਦਿਨ ਦੇ ਉੱਤੇ। ਅੱਜ 29 ਅਗਸਤ ਹੋ ਚੁੱਕੀ ਹੈ ਅਤੇ ਜੇ ਵਿਨੀਪੈਗ ਦੇ ਵੈਦਰ ਦੀ ਗੱਲ ਕਰਦੇ ਹਾਂ, 28 ਡਿਗਰੀ ਟੈਂਪਰੇਚਰ ਰਹਿਣ ਵਾਲਾ ਅਤੇ ਘੱਟ ਤੋਂ ਘੱਟ 26 ਡਿਗਰੀ, ਪਰ ਬੱਦਲ ਛਾਏ ਰਹਿਣਗੇ, ਥੋੜ੍ਹੀ ਬਹੁਤੀ ਆਪਾਂ ਨੂੰ ਰਾਹਤ ਦਿੰਦੇ ਰਹਿਣਗੇ। ਥੋੜ੍ਹਾ ਜਿਹਾ ਗਰਮੀ ਤੋਂ ਆਪਾਂ ਨੂੰ ਸੂਰਜ ਦੇਵਤਾ ਤੋਂ ਥੋੜ੍ਹੀ ਜਿਹੀ ਰਾਹਤ ਮਿਲੂਗੀ, ਬੱਦਲ ਛਾਏ ਰਹਿਣਗੇ ਅਤੇ ਹੋ ਸਕਦਾ ਕਹਿੰਦੇ ਕਿਤੇ ਥੋੜ੍ਹੀ ਬਹੁਤੀ ਕਣਮਣ ਵੀ ਹੋ ਸਕਦੀ ਹੈ ਰਾਤ ਤੱਕ, ਪਰ ਫਿਲਹਾਲ ਬੱਦਲ ਛਾਏ ਰਹਿਣਗੇ। ਅਤੇ ਜੇ ਹਵਾ ਦੀ ਰਫ਼ਤਾਰ ਦੀ ਗੱਲ ਕਰਦੇ ਹਾਂ ਤਾਂ 8 ਕਿਲੋਮੀਟਰ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲੂਗੀ। 6:39 'ਤੇ ਸੂਰਜ ਦੇਵਤਾ ਜੀ ਨੇ ਦਰਸ਼ਨ ਦਿੱਤੇ ਨੇ, 8:16 'ਤੇ ਆਪਾਂ ਨੂੰ ਬਾਏ ਬਾਏ ਕਹਿਣਗੇ।

0: ਗੱਲ ਕਰਦੇ ਜੀ ਅੰਮ੍ਰਿਤਸਰ ਗੁਰੂ ਕੀ ਨਗਰੀ ਦੀ, ਤਾਂ ਜਿਹੜਾ ਰਾਤ ਦਾ ਟੈਂਪਰੇਚਰ ਨੋਟ ਕੀਤਾ ਗਿਆ 28 ਡਿਗਰੀ, ਫੀਲ ਲਾਈਕ 33 ਡਿਗਰੀ, ਤੇ ਮਾਰਨਿੰਗ ਦਾ ਟੈਂਪਰੇਚਰ 29 ਡਿਗਰੀ ਆ, ਫੀਲ ਲਾਈਕ 34 ਡਿਗਰੀ, ਆਫਟਰਨੂਨ ਦਾ 37 ਡਿਗਰੀ ਤੇ ਫੀਲ ਲਾਈਕ 43 ਡਿਗਰੀ, ਜਾਣੀ ਕਿ ਕਈ ਏਰੀਆ ਦੇ ਵਿੱਚ ਭਾਰੀ ਬਾਰਿਸ਼ ਹੋਈ ਹੈ, ਕਈ ਥਾਵਾਂ ਦੇ ਉੱਤੇ ਜਿਹੜੇ ਬਾਰਿਸ਼ ਦੇ ਫੁੱਲ ਸਾਰ ਬਣੇ ਹੋਏ ਨੇ, ਕਈ ਥਾਵਾਂ 'ਤੇ ਹੜ੍ਹਾਂ ਵਾਲੀ ਸਥਿਤੀ ਬਣੀ ਹੋਈ ਆ, ਕਿੱਥੇ ਕਿੱਥੇ ਕੀ ਹੋ ਰਿਹਾ ਆ, ਜੇ ਤੁਹਾਨੂੰ ਹੋਰ ਨੌਲੇਜ ਹੋਈ ਤਾਂ ਤੁਸੀਂ ਵੀ ਸਾਡੇ ਨਾਲ ਗੱਲ ਸ਼ੇਅਰ ਕਰਿਓ 200-400-780-81-81 'ਤੇ, ਅਤੇ ਜਿੰਨੀ ਕੁ ਨੌਲੇਜ ਸਾਡੇ ਕੋਲ ਹੋ ਗਈ ਅਸੀਂ ਵੀ ਤੁਹਾਡੇ ਤੱਕ ਉਹ ਨੌਲੇਜ ਪਹੁੰਚਾਉਂਦੇ ਰਹਾਂਗੇ, ਕਿਉਂਕਿ ਅੱਜ ਦੇ ਜਿਹੜਾ ਸਪੈਸ਼ਲ ਸ਼ੋਅ ਦੇ ਵਿੱਚ ਬਹੁਤ ਸਾਰੇ ਟੋਪਿਕ ਨੇ ਜਿਨ੍ਹਾਂ 'ਤੇ ਆਪਾਂ ਡਿਸਕਸ਼ਨ ਕਰਦੇ ਰਹਾਂਗੇ, ਅਤੇ ਆਪਣੇ ਸਟੂਡੀਓ ਦੇ ਵਿੱਚ ਹੂਰ ਮੌਜੂਦ ਆ, ਸਭ ਤੋਂ ਪਹਿਲਾਂ ਆਪਾਂ ਵੈਲਕਮ ਕਰਦੇ ਹਾਂ ਹੂਰ ਦਾ, ਹੂਰ ਜੀ ਬਹੁਤ ਬਹੁਤ ਵੈਲਕਮ ਕਰਦੇ ਹਾਂ ਤੁਹਾਡਾ।
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ, ਅਤੇ ਅੱਜ ਮੈਂ ਲੱਕੀਲੀ ਟਾਈਮ 'ਤੇ ਆ ਗਈ ਹਾਂ, ਥੈਂਕ ਯੂ ਸੋ ਮਚ ਗੈਵੀ ਇਹਨਾਂ ਪਿਆਰ ਦੇਣ ਲਈ।
0: ਬਿਲਕੁਲ, ਅੱਜ ਦਾ ਜਿਹੜਾ ਸ਼ੋਅ ਆ ਬਹੁਤ ਸਾਰੇ ਆਪਾਂ ਇੰਟਰਸਟਿੰਗ ਟੋਪਿਕ ਨੇ, ਕੁਝ ਸੀਰੀਅਸ ਟੋਪਿਕ ਵੀ ਨੇ, ਅਤੇ ਕੁਝ ਆਪਣੇ ਜਿਹੜੇ ਪੰਜਾਬੀ ਕਲਚਰ ਨੂੰ ਲੈ ਕੇ ਰੀਪ੍ਰਜੈਂਟ ਕਰਦੇ ਹਾਂ ਆਪਾਂ ਕੈਨੇਡਾ 'ਚ ਚਾਹੇ ਕਿਸੇ ਵੀ ਕੰਟਰੀ ਦੇ ਵਿੱਚ, ਅਤੇ ਆਪਾਂ ਉਸ ਟੋਪਿਕ ਦੇ ਉੱਤੇ ਵੀ ਡਿਸਕਸ਼ਨ ਕਰਦੇ ਰਹਾਂਗੇ। ਅਤੇ ਸਭ ਤੋਂ ਪਹਿਲਾਂ ਵੈਦਰ 'ਤੇ ਥੋੜ੍ਹੀ ਜਿਹੀ ਆਪਾਂ ਨਿਗਾਹ ਮਾਰ ਲੈਂਦੇ ਕਿ ਵੈਦਰ ਬਹੁਤ ਘੈਂਟ ਹੋ ਚੁੱਕਿਆ ਜੇ ਵਿਨੀਪੈਗ ਦੀ ਗੱਲ ਕਰਦੇ ਆਪਾਂ ਵੈਦਰ ਦੀ, ਤਾਂ ਤੁਸੀਂ ਇਸ ਵੈਦਰ ਨੂੰ ਕਿੱਦਾਂ ਦੇਖ ਰਹੇ ਹੋ?
1: ਅੱਜ ਦਾ ਵੈਦਰ ਬਹੁਤ ਅਮੇਜ਼ਿੰਗ ਆ, ਅਤੇ ਮੈਂ ਪਲਾਨ ਬਣਾਇਆ ਵਾ ਈਵਨਿੰਗ ਦਾ ਤਾਂ ਕਰਕੇ, ਅਤੇ ਆਈ ਥਿੰਕ ਕਿ ਅੱਜ ਬੀਚ 'ਤੇ ਜਾਣ ਵਾਲਾ ਦੇਣਾ।
0: ਬਿਲਕੁਲ,
1: ਅਤੇ ਮੈਨੂੰ ਲੱਗਦਾ ਹੁਣ ਸਮਰ ਜਾ ਰਹੀ ਆ, ਅਤੇ ਆਪਾਂ ਨੂੰ ਜਿੰਨੇ ਕੁ ਦਿਨ ਰਹਿੰਦੇ ਆ ਇੰਜੋਏ ਕਰ ਲੈਣੇ ਚਾਹੀਦੇ ਆ, ਅਤੇ ਸਮਰ ਤਾਂ ਲੱਕੀ ਲਈ ਮਿਲਦੀ ਆ ਆਪਾਂ ਨੂੰ, ਈਦ ਕਾ ਚਾਂਦ ਹੋ ਜਾਂਦੀ ਆ ਸਮਰ ਆਪਣੇ ਲਈ, ਫਿਰ ਮੈਨੇ ਭੈਣ ਗਾਲਿਆਂ ਦੇ ਲਈ ਤਾਂ ਜਿੰਨੇ ਕੁ ਦਿਨ ਰਹਿੰਦੇ ਆ ਇੰਜੋਏ ਕਰ ਲਓ, ਵੈਦਰ ਦੇਖ ਕੇ ਘੁੰਮਣ ਫਿਰਨ ਇੰਜੋਏ ਕਰੋ ਬਾਹਰ, ਅੱਜ ਤਾਂ ਬਹੁਤ ਗੁੱਡ ਡੇ ਆ, ਅਤੇ ਮੈਨੂੰ ਕੱਲ੍ਹ ਦਾ ਵੀ ਵੈਦਰ ਵਧੀਆ ਲੱਗਦਾ, ਰਾਈਟ? ਸੋ ਯਾ, ਲੈਟਸ ਸੀ।
0: ਬਿਲਕੁਲ ਬਿਲਕੁਲ, ਹੂਰ ਦੀ ਆਵਾਜ਼ ਨਹੀਂ ਆ ਰਹੀ, ਕਹਿੰਦੇ ਹੂਰ ਦੀ ਆਵਾਜ਼ ਨਹੀਂ ਆ ਰਹੀ, ਹੁਣ ਆ ਰਹੀ ਆ, ਹੂਰ ਕੁਝ ਬੋਲਿਓ।
1: ਮੈਨੂੰ ਆਵਾਜ਼ ਆ ਰਹੀ ਆ ਹੁਣ ਤੁਹਾਨੂੰ ਸਾਰਿਆਂ ਨੂੰ? ਹੈਲੋ ਹੈਲੋ, ਮਾਈਕ ਚੈੱਕ, ਮਾਈਕ ਚੈੱਕ।
0: ਬਿਲਕੁਲ ਜੀ, ਅਤੇ ਨੋ ਮਾਈਕ ਗੁੱਡ ਸਾਈਡ, ਤੁਸੀਂ ਸ਼ਾਇਦ ਉਹਦੇ 'ਚੋਂ ਇਹ ਇਸ ਸਾਈਡ ਕਰਕੇ ਦੇਖ ਲਓ ਕਨਵਰਟ ਉਹਨੂੰ, ਪਰ ਇਹਦੇ 'ਚ ਤਾਂ ਕੋਈ ਆਉਣਾ ਨਹੀਂ ਚਾਹੀਦਾਗਾ।
1: ਮੇਰੀ ਹੁਣ ਵੀ ਨਹੀਂ ਆਵਾਜ਼ ਆਈ ਜਾਂਦੀ?
0: ਨਹੀਂ, ਉੱਧਰ ਆ ਰਿਹਾ, ਘੱਟ, ਬਹੁਤ ਘੱਟ ਆ ਰਹੀ ਹੈ, ਤੁਸੀਂ ਥੋੜ੍ਹਾ ਜਿਹਾ ਫਿਰ ਮਾਈਕ ਦੇ ਨੇੜੇ ਹੋ ਜਾਓ ਸ਼ਾਇਦ।
1: ਹੁਣ ਆਉਂਦੀ ਮੇਰੀ ਆਵਾਜ਼?
0: ਨਹੀਂ ਨਹੀਂ
1: ਨਹੀਂ,
0: ਕੀ ਹੋ ਗਿਆ? ਆਪਾਂ ਨਾਲ ਦੀ ਨਾਲ ਇੱਕ ਗਾਣਾ ਐਂਟਰਟੇਨਮੈਂਟ ਵਾਸਤੇ ਪਲੇ ਕਰਕੇ ਰੱਖਦੇ ਹਾਂ,
1: ਪਰ ਅਸੀਂ ਮਾਈਕ ਉਹ ਕਰਦੇ ਹਾਂ,
0: ਤੇ ਤੁਸੀਂ ਉਹਨਾਂ ਨਾਲ ਥੋੜਾ ਕੋਈ ਨਾ ਕੁਝ ਬੋਲਦੇ ਰਹੋ, ਚੈੱਕ ਕਰਦੇ
1: ਹਾਂ। ਓਕੇ ਵੈਲ, ਯਾ, ਅੱਜ ਆਪਣੇ ਮੁੱਦੇ ਥੋੜੇ ਜਿਹੇ ਸੀਰੀਅਸ ਵੀ ਹੋਣਗੇ, ਜਿੱਦਾਂ ਕਿ ਤੁਹਾਨੂੰ ਪਤਾ ਕਿ ਨੇਪਾਲ ਵਿੱਚ ਕਿੰਨਾ ਡਿਜ਼ਾਸਟਰ ਆਇਆ, ਨੈਚੁਰਲ ਡਿਜ਼ਾਸਟਰ ਆਇਆ, ਰਾਈਟ? ਅਤੇ ਉਹਦੇ ਬਾਰੇ ਵੀ ਆਪਾਂ ਡਿਸਕਸ਼ਨ ਕਰਾਂਗੇ, ਅਤੇ ਸੋ ਹਾਰਟ ਬ੍ਰੇਕਿੰਗ ਦ ਵੇ ਉਹਨਾਂ ਨੂੰ ਚਾਂਸ ਵੀ ਨਹੀਂ ਮਿਲਿਆ ਕੁਛ ਵੀ ਸੇਫ ਕਰਨ ਦਾ, ਹੈ ਨਾ? ਅਤੇ ਵੱਡੇ ਵੱਡੇ ਬਿਜ਼ਨਸਿਸ ਸੀਗੇ ਸਾਰੇ, ਮਤਲਬ ਕਿ ਬਾੜ ਨੇ ਰੋੜ ਕੇ ਲੈ ਗਈ ਨਾਲ। ਅਤੇ ਅੱਜ ਮੈਂ ਮੋਰਨਿੰਗ ਟਾਈਮ ਗਿਆ ਵੀ ਆਪਦੇ ਡੈਡ ਨਾਲ ਵੀ ਇਹੀ ਗੱਲ ਕਰੀ ਜਾਂਦੀ ਸੀਗੀ, ਬਹੁਤ ਹੀ ਜ਼ਿਆਦਾ ਉੱਥੇ ਦਾ ਮੁੱਦਾ ਹੋਇਆ ਪਿਆ ਵਾ। ਅਤੇ ਮੈਨੂੰ ਲੱਗਦਾ ਵਾ ਵੀ ਜਿੱਦਾਂ ਲਾਸਟ ਟਾਈਮ ਆਪਾਂ ਤਾਂ ਇੱਥੇ ਸੀਗੇ, ਮਤਲਬ 4 ਸਾਲਾਂ ਵਿੱਚ ਮੈਨੂੰ ਲੱਗਦਾ ਬਹੁਤ ਖੁਸ਼ ਹੋ ਗਿਆ ਪੰਜਾਬ ਦੇ ਵਿੱਚ, ਹੈ ਨਾ, ਆਪਣੀ ਮਗਰੋਂ ਵੀ। ਅਤੇ ਆਹ ਪਹਿਲਾਂ ਆਪਣੀ ਵੀ ਹੜ੍ਹ ਆਈ ਸੀਗੀ, ਬਾੜ ਆਈ ਸੀਗੀ, ਅਤੇ ਪਰ ਮੈਨੂੰ ਇੱਕ ਗੱਲ ਬਹੁਤ ਵਧੀਆ ਲੱਗੀ, ਮਤਲਬ ਨੇਪਾਲ ਵਿੱਚ ਵੀ ਹੁਣ ਆਪਣੇ ਪੰਜਾਬੀ ਲੋਕਾਂ ਨੇ ਆਪਦੇ ਵੱਲੋਂ ਪੂਰਾ ਕੰਟਰੀਬਿਊਟ ਕੀਤਾ ਐਂਡ ਉੱਥੇ ਹੈਲਪ ਕਰਨ ਗਏ ਆ। ਹਲੇ ਵੀ ਨਹੀਂ ਆਵਾਜ਼ ਆਉਂਦੀ ਮੇਰੀ, ਹਲੇ ਘੱਟ ਆਉਂਦੀ ਆ, ਸਟਿਲ ਨੋਟ ਗੁੱਡ। ਮਾਈਕ ਚੈੱਕ, ਮਾਈਕ ਚੈੱਕ। ਹੀ ਇਜ਼ ਹੀਅਰਿੰਗ ਹਰ ਆਊਟ।

0: ਓਕੇ ਸੋ ਅਪ ਮੇਰੀ ਆਵਾਜ਼ ਰੇਡੀਓ ਤੇ ਆ ਰਹੀ ਆ ਪਰ ਟਿਕਟੋਕ ਤੇ ਨਹੀਂ ਆ ਰਹੀ ਹੈਗੀ ਹੁਣ ਮੇਰੀ ਆਵਾਜ਼ ਆ ਰਹੀ ਆ ਤੁਹਾਨੂੰ ਸਕਰੀਨ ਲੱਗੀ ਆ ਮੈਂ ਹੈ ਨਾ ਮੈਂ ਕਿੱਦਾਂ ਮਾਈਕ ਚੈੱਕ ਕਰੀ ਜਾਂਦੀ ਹਾਂ
1: ਇੱਕ ਗੱਲ ਕਲੀਅਰ ਕਰੋ ਜਿਹੜੀ ਇਹਨਾਂ ਦੀ ਆਵਾਜ਼ ਆ ਰਹੀ ਹੈ ਹੋਰ ਦੀ ਰੇਡੀਓ ਤੇ ਕਲੀਅਰ ਆ ਰਹੀ ਹੈ ਜਸਟ ਟਿਕਟੋਕ ਤੇ ਨਹੀਂ ਕਲੀਅਰ ਆ ਰਹੀ
0: ਉਹ ਕਹਿੰਦੇ ਰੇਡੀਓ ਤੇ ਤਾਂ ਕਲੀਅਰ ਆ ਰਹੀ ਆ ਟਿਕਟੋਕ ਤੇ ਨਹੀਂ ਕਲੀਅਰ ਆ ਰਹੀ ਆਈ ਥਿੰਕ ਸੋ
1: ਤੁਸੀਂ ਮਾਈਕ ਚੇਂਜ ਕਰੋ ਦੂਜੇ ਦੇ
0: ਇਸ ਮਾਈਕ 'ਤੇ ਟਰਾਈ ਕਰਦੇ ਹਾਂ ਹੁਣ ਮੇਰੀ ਆਵਾਜ਼ ਆਉਂਦੀ ਕਲੀਅਰ ਅਸੀਂ ਮਾਈਕ ਚੇਂਜ ਕਰਿਆ ਇੱਕ ਵਾਰੀ ਮਤਲਬ ਟਿਕਟੋਕ ਦੀ ਵੀ
1: ਬੋਲਿਆ ਹੋਰ ਕੁਝ
0: ਸੋ ਅੱਜ ਦੇ ਆਪਣੇ ਟੌਪਿਕਸ ਓਕੇ ਆ ਇਸ ਮਾਈਕ 'ਤੇ ਕਲੀਅਰ ਆ ਰਹੀ ਹੈ ਵੀ
1: ਨਾਓ ਗਾਇੰਗ ਬੈਟਰ ਕਰ ਲਓ ਇਹਨੂੰ ਇੱਧਰ
0: ਓਕੇ ਯਾ ਠੀਕ ਆ ਥੈਂਕ ਯੂ ਸੋ ਮਚ ਗਾਇਜ਼ ਐਨੀ ਹੈਲਪ ਕਰਨ ਲਈ ਸਾਡੀ

0: ਬਿਲਕੁਲ ਜੀ, ਅੱਜ ਆਪਣੇ ਕਾਫੀ ਸਾਰੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਆਪਾਂ ਟੌਪਿਕ ਜਿਹੜੇ ਡਿਸਕਸ਼ਨ ਕਰਨੇ ਆ, ਜਿਹੜੇ ਆਪਾਂ ਇੱਕ ਹੜ ਜੋ ਨੇਪਾਲ ਦੇ ਵਿੱਚ ਆਉਂਦੇ ਉਸ ਦੇ ਬਾਰੇ ਡਿਸਕਸ਼ਨ ਕਰਨੀ ਹੈ, ਫਿਰ ਉਸ ਤੋਂ ਬਾਅਦ ਆਪਾਂ ਨੈਕਸਟ ਰਾਊਂਡ ਦੇ ਵਿੱਚ ਕੁਝ ਆਪਾਂ ਰਾਊਂਡ ਅੱਜ ਥੋੜ੍ਹੇ ਕਨਵਰਟ ਕੀਤੇ ਹੋਏ ਨੇ ਕਿ ਕੁਝ ਰਾਊਂਡ ਲੈ ਕੇ ਆਏ ਹਾਂ ਆਪਾਂ, ਸੈਕਿੰਡ ਰਾਊਂਡ ਦੇ ਵਿੱਚ ਆਪਾਂ ਡਿਸਕਸ਼ਨ ਕਰਾਂਗੇ ਜੋ ਇਮੀਗ੍ਰੇਸ਼ਨ ਸਿਸਟਮ ਆਪਣਾ ਉਹਦੇ ਨਾਲ ਕੀ ਚੀਜ਼ਾਂ ਅਫੈਕਟ ਹੋ ਰਹੀਆਂ ਨੇ, ਅਤੇ ਥਰਡ ਜਿਹੜਾ ਹੋਊਗਾ ਆਪਣਾ ਉਹ ਹੋਊਗਾ ਪੰਜਾਬੀ ਕਲਚਰ ਦੇ ਲੈ ਕੇ, ਵੀ ਪੰਜਾਬੀ ਕਲਚਰ ਨੂੰ ਲੈ ਕੇ ਚਾਹੇ ਆਪਾਂ ਕਿਸੇ ਵੀ ਕੰਟਰੀ ਦੇ ਵਿੱਚ ਰਹਿੰਦੇ ਹਾਂ ਆਪਾਂ ਕਿੱਦਾਂ ਆਪਦੇ ਆਪ ਨੂੰ ਜੋੜ ਕੇ ਰੱਖਦੇ ਹਾਂ, ਜਿੱਦਾਂ ਸਿੱਖਿਆ ਕਲਾਸਿਸ ਆਪਣੇ ਵੱਲੋਂ ਚਲਾਈਆਂ ਜਾਂਦੀਆਂ ਨੇ, ਜਾਂ ਆਪਾਂ ਟਰਾਈ ਕਰਦੇ ਹਾਂ ਕਿ ਬੱਚਿਆਂ ਨੂੰ ਆਪਾਂ ਕਮਿਊਨਿਟੀ ਨਾਲ ਜੋੜ ਕੇ ਰੱਖੀਏ, ਜਾਂ ਪੰਜਾਬੀ ਗਿੱਧਾ ਆਪਾਂ ਤੀਆਂ ਦੇ ਮੇਲੇ ਜਾਂ ਕਾਫੀ ਸਾਰੇ ਪੰਜਾਬੀ ਕਲਚਰ ਨੂੰ ਲੈ ਕੇ ਆਪਾਂ ਸਿੰਗਰਸ ਲੈ ਕੇ ਆਉਂਦੇ ਰਹੇ ਨੇ ਆਪਣੀ ਕਮਿਊਨਿਟੀ ਦੇ ਵਿੱਚ, ਫੰਕਸ਼ਨ ਕਰਾਉਂਦੇ ਰਹੇ ਹਾਂ, ਅਤੇ ਆਪਾਂ ਉਸ ਚੀਜ਼ ਬਾਰੇ ਤੀਜੇ ਜਾਂ ਚੌਥੇ ਰਾਊਂਡ ਦੇ ਵਿੱਚ ਗੱਲਬਾਤ ਕਰਾਂਗੇ, ਫਿਰ ਪੰਜਵਾਂ ਜਿਹੜਾ ਰਾਊਂਡ ਹੋਊਗਾ ਉਹ ਬਹੁਤ ਸਾਰਾ ਇੰਟਰਸਟਿੰਗ ਹੋਊਗਾ, ਅਤੇ ਇਹ ਸਾਰੇ ਰਾਊਂਡਸ ਦੇਖਣ ਦੇ ਲਈ ਤੁਹਾਨੂੰ 2 ਵਜੇ ਤੋਂ ਲੈ ਕੇ 5 ਵਜੇ ਤੱਕ ਜਿਹੜਾ ਆਪਣਾ ਸ਼ੋਅ ਆ, ਜਿਹੜਾ ਪ੍ਰੋਗਰਾਮਿੰਗ ਦਾ ਟਾਈਮ ਆਪਣਾ ਤਾਂ ਅਤੇ ਇੱਕ ਜਿਹੜਾ ਘੰਟਾ ਐਕਸਟਰਾ ਲੈ ਕੇ ਆਏ ਹੋਏ, 3 ਘੰਟੇ ਦਾ ਅੱਜ ਦਾ ਸ਼ੋਅ ਹੋਊਗਾ, ਅਤੇ ਸਾਰੇ ਇਸ ਟੋਪਿਕ ਦੇ ਉੱਤੇ ਆਪਾਂ ਡਿਸਕਸ਼ਨ ਕਰਦੇ ਰਹਾਂਗੇ, ਅਤੇ ਤੁਸੀਂ ਵੀ ਆਪਦਾ ਇਸ ਚੱਲਦੇ ਪ੍ਰੋਗਰਾਮ ਦੇ ਵਿੱਚ ਆਪਦਾ ਯੋਗਦਾਨ ਪਾ ਸਕਦੇ ਹੋ, ਚੱਲਦੀ ਰਹੀ ਡਿਸਕਸ਼ਨ ਦੇ ਵਿੱਚ ਤੁਸੀਂ ਵੀ ਕੋਈ ਵੀ ਗੱਲਬਾਤ ਰੱਖਣਾ ਚਾਹੁੰਦੇ ਹੋ, 204-780-8780 ਸਾਡਾ ਨੰਬਰ ਹੋਊਗਾ, ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਬਹੁਤ ਸੋਹਣੇ ਸੋਹਣੇ ਤੁਹਾਡੇ ਮੈਸੇਜ ਆ ਰਹੇ, ਸਾਰੇ ਸਰੋਤਿਆਂ ਨੂੰ ਦੱਸ ਗਏ, ਆਪਾਂ ਟਿਕਟੋਕ ਦੇ ਉੱਤੇ ਵੀ ਲਾਈਵ ਹੋ ਚੁੱਕੇ ਹਾਂ, ਅਤੇ ਜਿਹੜਾ ਹੋਰ ਦੇ ਜਿਹੜੇ ਮੈਕ ਦੇ ਵਿੱਚ ਥੋੜ੍ਹੀ ਪ੍ਰੋਬਲਮ ਸੀਗੀ, ਆਪਾਂ ਉਹ ਚੇਂਜ ਕਰਤਾ, ਹੁਣ ਹੋਰ ਦੀ ਆਵਾਜ਼ ਵੀ ਪਰਫੈਕਟ ਆਊਗੀ, ਅਤੇ ਬਣੇ ਰਹੋ ਪ੍ਰੋਗਰਾਮ ਦੇ ਨਾਲ, ਅਤੇ ਵੋਲੀਅਮ ਥੋੜ੍ਹੀ ਜਿਹੀ ਵਧਾ ਲਿਓ, ਕਿਉਂਕਿ ਕਾਫੀ ਸਾਰੇ ਡਿਸਕਸ਼ਨ ਨੇ ਜਿਹੜੇ ਅੱਜ ਕੱਲ੍ਹ ਕਰਨੇ ਬਹੁਤ ਜ਼ਰੂਰੀ ਨੇ, ਬੜੇ ਸੀਰੀਅਸ ਮੁੱਦੇ ਵੀ ਨੇ, ਅਤੇ ਕੁਝ ਪੰਜਾਬੀ ਕਮਿਊਨਿਟੀ ਨੂੰ ਲੈ ਕੇ, ਆਪਣੇ ਪੰਜਾਬੀ ਕਲਚਰ ਨੂੰ ਲੈ ਕੇ ਹੋਣਗੇ, ਹਰ ਇੱਕ ਟੋਪਿਕ ਦੇ ਉੱਤੇ ਤੁਸੀਂ ਵੀ ਆਪਦੇ ਡਿਸਕਸ਼ਨ ਦੇ ਵਿੱਚ ਚੱਲ ਰਹੇ ਦੇ ਵਿੱਚ ਆਪਦੀ ਰਾਏ ਦੇ ਸਕਦੇ ਹੋ, ਕਿਉਂਕਿ ਬਹੁਤ ਸਾਰੇ ਆਪਣੇ ਸਰੋਤੇ ਨੇ ਜਿਹੜੀ ਬਹੁਤ ਸਾਰੀ ਨੌਲੇਜ ਇਨਫੋਰਮੇਸ਼ਨ ਰੱਖਦੇ ਹੋ, ਅਤੇ ਆਪਾਂ ਚੱਲਦੇ ਸ਼ੋਅ ਦੇ ਵਿੱਚ ਤੁਸੀਂ ਵੀ ਆਪਦਾ ਯੋਗਦਾਨ ਜ਼ਰੂਰ ਪਾ ਸਕਦੇ ਹੋ। 204-780-8780 ਦੇ ਉੱਤੇ ਬਹੁਤ ਸਾਰੇ ਤੁਹਾਡੇ ਸੋਹਣੇ ਸੋਹਣੇ ਮੈਸੇਜ ਆ ਰਹੇ ਆ, ਸ਼ਬਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਮਲ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੁਲਵੰਤ ਸਰਪੰਚ ਜੀ ਜੁੜ ਚੁੱਕੇ ਨੇ, ਹੇਅਰ ਸਟਾਈਲ ਬਾਈ ਗੱਗੀ ਜੀ, ਭੂਮੀ ਪੁੱਤਰ ਗੱਗੀ ਵੀ ਜੁੜ ਚੁੱਕਿਆ, ਕਿਆ ਬਾਤ ਹੈ ਜੀ, ਬੈਕ ਟੂ ਬੈਕ ਤੁਹਾਡੇ ਸੋਹਣੇ ਸੋਹਣੇ ਮੈਸੇਜ ਆ ਰਹੇ ਆ, ਸ਼ਬਦੀਪ ਸਿੱਧੂ ਜੀ ਮੈਸੇਜ ਕਰ ਰਹੇ ਨੇ, ਅਤੇ ਗੋਬਿੰਦ ਫੋਟੋਗ੍ਰਾਫੀ, ਕਿਆ ਬਾਤ ਹੈ ਜੀ, ਅਤੇ ਬਹੁਤ ਸੋਹਣੇ ਸੋਹਣੇ ਤੁਹਾਡੇ ਮੈਸੇਜ ਆ ਗਏ ਨੇ ਔਲਰੇਡੀ। ਚੋਬਰ ਕਹਿੰਦਾ ਹੁਣ ਆਵਾਜ਼ ਸੈੱਟ ਆ ਰਹੀ ਹੈ, ਠੀਕ ਹੈ ਜੀ, ਓਕੇ, ਆਵਾਜ਼ ਸੈੱਟ ਆ ਰਹੀ ਚਾਹੀਦੀ ਆਪਾਂ ਨੂੰ, ਸੈੱਟ ਹੀ ਚਾਹੀਦੀ ਹੈ। ਮਨਪ੍ਰੀਤ ਸਤਿ ਸ਼੍ਰੀ ਅਕਾਲ ਬਾਰਾ ਨੇ, ਸਤਿ ਸ਼੍ਰੀ ਅਕਾਲ ਜੀ, ਅਤੇ ਕੁਲਵੰਤ ਸਰਪੰਚ ਜੀ ਕਹਿ ਰਹੇ ਨੇ ਕਿ ਹੂਰ ਦੀ ਆਵਾਜ਼ ਹੁਣ ਸਹੀ ਆ ਰਹੀ ਹੈ, ਠੀਕ ਹੈ ਜੀ,
1: ਅਤੇ
0: ਇੱਕ ਆਪਣੇ ਕਹਿ ਰਹੇ ਨੇ, ਉਹਨਾਂ ਵੱਲੋਂ ਮੈਸੇਜ ਆਇਆ ਕਿ ਗਿਮਲੀ ਅੱਜ ਕਹਿੰਦੇ ਅਸੀਂ ਇੰਜੋਏ ਕਰ ਰਹੇ ਹਾਂ, ਠੀਕ ਹੈ ਜੀ, ਇੰਜੋਏ ਕਰਦੇ ਰਹੋ ਅਤੇ ਨਾਲ ਨਾਲ ਰੇਡੀਓ ਧਮਾਲ ਸੁਣਦੇ ਰਹੋ, ਅਤੇ ਆਪਾਂ ਵਿੱਚ ਵਿੱਚ ਤੁਹਾਡੇ ਸਾਰਿਆਂ ਦੇ ਮੈਸੇਜ ਵੀ ਰੀਡ ਕਰਦੇ ਰਹਾਂਗੇ, ਪਰ ਆਪਾਂ ਰਾਊਂਡਸ ਦੇ ਵਿੱਚ ਜਦੋਂ ਰਾਊਂਡ ਖਤਮ ਹੋ ਜਾਇਆ ਕਰੂਗਾ ਉਸ ਤੋਂ ਬਾਅਦ ਆਪਾਂ ਤੁਹਾਡੇ ਸਾਰੇ ਮੈਸੇਜ ਰੀਡ ਕਰਿਆ ਕਰਾਂਗੇ, ਅਤੇ ਉਸ ਤੋਂ ਵਿੱਚ ਇਹ ਆਪਾਂ ਰਾਊਂਡ ਦੇ ਵਿੱਚ ਰੱਖਿਆ ਕਰਾਂਗੇ ਕਿ ਜਦੋਂ ਰਾਊਂਡ ਖਤਮ ਹੋਊਗਾ ਉਸ ਤੋਂ ਬਾਅਦ ਆਪਾਂ ਤੁਹਾਡੀਆਂ ਬੈਕ ਟੂ ਬੈਕ ਕਾਲਾਂ, ਤੁਹਾਡੇ ਕੀ ਵਿਊ ਨੇ ਉਹ ਤੁਸੀਂ ਚੱਲਦੇ ਟੋਪਿਕ ਦੇ ਉੱਤੇ ਵੀ ਕਾਲ ਕਰ ਸਕਦੇ ਹੋ, ਅਸੀਂ ਹੋਲਡ ਕਰਕੇ, ਅਤੇ ਜਦੋਂ ਟੋਪਿਕ ਖਤਮ ਹੋਇਆ ਕਰੂਗਾ ਤਾਂ ਉਸ ਤੋਂ ਬਾਅਦ ਤੁਹਾਡੀਆਂ ਰਾਏ ਵੀ ਜ਼ਰੂਰ ਲੈਂਦੇ ਰਹਾਂਗੇ, ਅਤੇ ਆਪਾਂ ਨਾਲ ਦੀ ਨਾਲ ਰਾਊਂਡ ਖਤਮ ਹੋਣ ਤੋਂ ਬਾਅਦ ਮਿਊਜ਼ਿਕ ਵੀ ਜਿਹੜਾ ਤੜਕਾ ਲੱਗਣਾ ਬਹੁਤ ਜ਼ਰੂਰੀ ਹੈ, ਅਤੇ ਉਹ ਵੀ ਆਪਾਂ ਤੜਕਾ ਲਾਉਂਦੇ ਰਹਾਂਗੇ। ਸੋ ਅੱਜ ਦਾ ਪ੍ਰੋਗਰਾਮ ਬਹੁਤ ਸਪੈਸ਼ਲ ਰਹਿਣ ਵਾਲਾ, ਬਣੇ ਰਹੋ ਪ੍ਰੋਗਰਾਮ ਦੇ ਨਾਲ, ਜੇ ਤੁਹਾਡੀਆਂ ਕੋਈ ਵੀ ਚੱਲਦੇ ਸ਼ੋਅ ਦੇ ਵਿੱਚ ਕਿਸੇ ਵੀ ਟੋਪਿਕ 'ਤੇ ਡਿਸਕਸ਼ਨ ਕਰਨ ਨੂੰ ਦਿਲ ਕਰਦਾ, ਜਾਂ ਕੋਈ ਵੀ ਤੁਸੀਂ ਗੱਲਬਾਤ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ 204-780-8780 ਦੇ ਸਾਡੇ ਨਾਲ ਗੱਲਬਾਤ ਸਾਂਝੀ ਕਰ ਸਕਦੇ ਹੋ। ਅਤੇ ਮੌਸਮ ਘੈਂਟ ਅੱਜ, ਘੈਂਟ ਮੌਸਮ ਦੇ ਵਿੱਚ ਆਪਾਂ ਨੂੰ ਵਧੀਆ ਖਾਣ ਪੀਣ ਨੂੰ ਮਿਲ ਜਾਵੇ ਤਾਂ ਹੋਰ ਕੀ ਚਾਹੀਦਾ। ਬਿਲਕੁਲ ਜੀ, ਮਨੋਹਰ ਸਵੀਟ ਰੈਸਟੋਰੈਂਟ ਤੁਹਾਡੇ ਲਈ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਓਪਨ ਕਰ ਚੁੱਕੇ ਨੇ ਪੈਂਬੀਨਾ ਹਾਈਵੇ ਦੇ ਉੱਤੇ, ਅਤੇ ਵਨ ਸਟੋਪ ਡੈਸਟੀਨੇਸ਼ਨ ਆ, ਜੇ ਤੁਸੀਂ ਬਰਥਡੇ ਕੇਕ ਆਪਦੇ ਅਕੋਰਡਿੰਗ ਕਸਟਮ ਵੀ ਕਰਵਾਉਣਾ ਹੋਵੇ, ਜਾਂ ਇੰਡੀਅਨ ਸਵੀਟ ਚਾਹੀਦੀਆਂ ਹੋਣ, ਜਾਂ ਕੈਟਰਿੰਗ ਦਾ ਵੀ ਪ੍ਰਬੰਧ ਹੈ, ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਈਵੈਂਟ ਦੇ ਵਿੱਚ ਤੁਹਾਨੂੰ ਕੈਟਰਿੰਗ ਚਾਹੀਦੀ ਹੋਵੇ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ। 7 ਦਿਨ ਓਪਨ ਨੇ, 11 ਵਜੇ ਤੋਂ ਲੈ ਕੇ 11 ਵਜੇ ਤੱਕ। ਜੇ ਤੁਸੀਂ ਮਨੋਹਰ ਦੀ ਸਪੈਸ਼ਲ ਵੈਜ ਥਾਲੀ ਹਾਲੇ ਤੱਕ ਨਹੀਂ ਟਰਾਈ ਕੀਤੀ, ਜ਼ਰੂਰ ਟਰਾਈ ਕਰੋ, ਅਤੇ ਸਪੈਸ਼ਲ ਔਫਰ ਵੀ ਚੱਲ ਰਹੀ ਹੈ, ਬਹੁਤ ਸਾਰੀਆਂ ਚਾਈਨੀਜ਼ ਵਰਾਇਟੀ ਦੇ ਫੂਡ ਤੁਹਾਨੂੰ ਉੱਥੇ ਮਿਲ ਜਾਂਦੇ ਨੇ। ਅਤੇ ਆਪਣੇ ਸਪੈਸ਼ਲ ਰੇਡੀਓ ਧਮਾਲ ਦੇ ਸਾਰੇ ਸਰੋਤਿਆਂ ਵਾਸਤੇ, ਲਿਸਨਰਸ ਵਾਸਤੇ, ਉਹਨਾਂ ਨੇ ਪੰਜਾਬੀ ਟੀ ਪਲੇਟ ਜਿਹੜੀ ਸਪੈਸ਼ਲ ਲਾਈ ਹੋਈ 3.99, ਜਿਹਦੇ ਵਿੱਚ ਚਾਹ ਦੇ ਨਾਲ ਸਮੋਸੇ ਬਿਲਕੁਲ ਤੁਹਾਨੂੰ ਮਿਲ ਜਾਣਗੇ। 29-85 ਪੈਂਬੀਨਾ ਹਵੇ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ, ਫਰੈਸ਼ ਹੋਮਮੇਡ ਸਵੀਟਸ ਡੇਲੀ ਤਿਆਰ ਕਰਦੇ ਨੇ, ਹਾਇਰਿੰਗ ਚੱਲ ਰਹੀ ਹੈ, ਜੇ ਤੁਹਾਨੂੰ ਜੋਬ ਚਾਹੀਦੀ ਆ ਫੁੱਲ ਟਾਈਮ ਜਾਂ ਪਾਰਟ ਟਾਈਮ, ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। 204-505-3417 ਦੇ ਉੱਤੇ ਤੁਸੀਂ ਅਪਲਾਈ ਕਰ ਸਕਦੇ ਹੋ। ਅਤੇ ਗਲੈਕਸੀ ਇੰਸ਼ੋਰੈਂਸ ਦੀਆਂ 3 ਲੋਕੇਸ਼ਨ ਆਲਵੇਜ਼ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ, ਸਾਰਾ ਪੰਜਾਬੀ ਦੇ ਵਿੱਚ ਸਟਾਫ ਆ ਜੀ, ਜਤਿੰਦਰ ਸੰਧਾਣਾ ਜੀ ਨੂੰ ਸੰਪਰਕ ਕਰ ਸਕਦੇ ਹੋ ਤੁਸੀਂ, 11 ਵਿਵਿਨ ਡਰਾਈਵ ਦੇ ਉੱਤੇ, 14 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ, ਸਪੈਸ਼ਲ ਨੇ ਹੋਮ ਇੰਸ਼ੋਰੈਂਸ ਦੇ, ਜੇ ਆਪਾਂ ਘਰ ਦੀ ਇੰਸ਼ੋਰੈਂਸ ਕਰਵਾਉਣੀ ਆ ਬੜੇ ਹੀ ਘੱਟ ਪ੍ਰਾਈਜ਼ ਦੇ ਉੱਤੇ, ਅਤੇ ਵਧੀਆ ਤੁਹਾਨੂੰ ਇੰਸ਼ੋਰੈਂਸ ਦੇ ਵਿੱਚ ਫਾਇਦਾ ਦੇ ਸਕਦੇ ਆ, ਜਤਿੰਦਰ ਸੰਧਾਣਾ ਜੀ ਨਾਲ ਸੰਪਰਕ ਕਰ ਸਕਦੇ ਹੋ। ਮੰਡੇ ਟੂ ਫਰਾਈਡੇ 9 ਤੋਂ 9, ਐਕਸਪਰਟ ਨੇ ਜੀ ਪ੍ਰੋਪਰ ਸਾਰੀਆਂ ਜਿਹੜੇ ਲੋਕੇਸ਼ਨਾਂ ਦੇ ਵਿੱਚ ਪੰਜਾਬੀ ਸਟਾਫ ਆ, ਇਕੱਲੀ ਇਕੱਲੀ ਗੱਲ ਤੁਹਾਨੂੰ ਡੀਪਲੀ ਸਮਝਾਈ ਜਾਂਦੀ ਆ। ਸੰਡੇ ਦੇ ਦਿਨ ਸਪੈਸ਼ਲ 12 ਵਜੇ ਤੋਂ ਲੈ ਕੇ 5 ਵਜੇ ਤੱਕ 3 ਲੋਕੇਸ਼ਨ ਓਪਨ ਹੁੰਦੀਆਂ ਨੇ। ਤੁਸੀਂ ਵਧੇਰੇ ਜਾਣਕਾਰੀ ਦੇ ਲਈ ਗਲੈਕਸੀ ਇੰਸ਼ੋਰੈਂਸ ਦੀ ਕਿਸੇ ਵੀ ਲੋਕੇਸ਼ਨ 'ਤੇ ਵਿਜ਼ਿਟ ਕਰ ਸਕਦੇ ਹੋ, ਚਾਹੇ 2773 ਮੈਕਲੀ ਸਟਰੀਟ, ਚਾਹੇ 2188 ਮੈਕਲੀ ਸਟਰੀਟ 'ਤੇ ਪਲਵਿੰਦਰ ਧਾਲੀਵਾਲ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ।

ਬਿਲਕੁਲ ਜੀ, ਮੈਡੋ ਕੇਅਰ ਮੈਡੀਕਲ ਵਾਕ ਇਨ ਕਲੀਨਿਕ ਤੇ ਤੁਸੀਂ ਫੈਮਿਲੀ ਡਾਕਟਰ ਤੁਹਾਨੂੰ ਮਿਲ ਜਾਣਗੇ। ਫੈਮਿਲੀ ਮੈਡੀਸਨ ਦੇ ਲਈ ਤੁਹਾਨੂੰ ਕੋਈ ਵੀ ਸਰਵਿਸ ਚਾਹੀਦੀ, ਚਾਹੇ ਫੈਮਿਲੀ ਡਾਕਟਰ ਚਾਹੀਦਾ, 10 ਡਾਕਟਰ ਆਲਵੇਜ਼ ਪ੍ਰੈਜ਼ੈਂਟ ਰਹਿੰਦੇ ਨੇ। ਹਿੰਦੀ, ਪੰਜਾਬੀ, ਇੰਗਲਿਸ਼, ਕਿਸੇ ਵੀ ਲੈਂਗੁਏਜ ਤੁਸੀਂ ਗੱਲਬਾਤ ਕਰ ਸਕਦੇ ਹੋ। ਮੰਡੇ ਟੂ ਫਰਾਈਡੇ 9-5 ਡਿਸਕਾਊਂਟ ਵੀ ਦਿੰਦੇ ਨੇ ਸੀਨੀਅਰਸ ਦੀ ਮੈਡੀਸਨ ਦੇ ਉੱਤੇ। ਡਾਕਟਰ ਰਜੋਤ ਸਿੰਘ ਟੰਡਿਆਲ ਜੀ ਨਾਲ ਸੰਪਰਕ ਕਰ ਸਕਦੇ ਹੋ। 13 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ। ਨਵੇਂ ਪੇਸ਼ੈਂਟ ਵੀ ਲੈ ਰਹੇ ਨੇ 204-410-2255 ਤੇ ਤੁਸੀਂ ਸੰਪਰਕ ਕਰ ਸਕਦੇ ਹੋ, ਜਾਂ 1700 ਮੈਡਵੁੱਡ ਡਰਾਈਵ ਦੇ ਉੱਤੇ ਜਿਹੜਾ ਨੇੜੇ ਹੈਗਾ ਜੀ ਸੇਂਟ ਟਾਲ ਮਾਲ ਦੇ। ਅਤੇ ਇੱਕ ਬਹੁਤ ਸੋਹਣਾ ਤੁਹਾਡਾ ਇੱਕ ਮੈਸੇਜ ਆਇਆ ਹੋਇਆ, ਕਹਿੰਦੇ ਵੀਰ ਸੁਖਵਿੰਦਰ ਸ਼ਿੰਦੇ ਦਾ ਗਾਣਾ ਲਾ ਦਿਓ ਗੁੰਮਸੁਮ ਗੁੰਮਸੁਮ। ਇਹ ਉਹੀ ਆ ਹੋਰ ਗੁੰਮਸੁਮ ਗੁੰਮਸੁਮ ਪਿਆਰ ਦਾ ਮੌਸਮ। ਕਿਆ ਬਾਤ ਹੈ ਜੀ, ਬਿਲਕੁਲ ਜੀ, ਜ਼ਰੂਰ ਆਪਾਂ ਲਾਵਾਂਗੇ। ਅਤੇ ਕਲੋਨ ਸਰਪੰਚ ਜੀ ਵੱਲੋਂ ਵੀ ਇੱਕ ਗਾਣੇ ਦੀ ਫਰਮਾਇਸ਼ ਆ ਚੁੱਕੀ ਹੈ, ਕਹਿੰਦੇ ਸੁਰਜੀਤ ਭੁੱਲਰ ਸੁਣਨਾ। ਬਿਲਕੁਲ ਜੀ, ਜ਼ਰੂਰ ਸੁਣਾਂਗੇ। ਰਾਜਮੁੰਦਰ ਜੀ ਨਾਲ ਸੰਪਰਕ ਕਰ ਸਕਦੇ ਜੇ ਤੁਸੀਂ ਨਵੇਂ ਘਰ ਦੀ ਮੋਰਗੇਜ ਕਰਾਉਣੀ ਹੋਵੇ ਜਾਂ ਰੀਨਿਊ ਕਰਾਉਣਾ ਹੋਵੇ। 10 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ। ਰੈਜੀਡੈਂਟ ਅਤੇ ਕਮਰਸ਼ੀਅਲ ਮੋਰਗੇਜ ਦੇ ਸਪੈਸ਼ਲ ਨੇ 204-963-9481 ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਇਹਨਾਂ ਦੇ ਵਾਈਫ ਵੀ ਰੀਅਲ ਸਟੇਟ ਦਾ ਕੰਮ ਕਰਦੇ ਨੇ। ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਰੁਪਿੰਦਰ ਮੋਦਰ ਜੀ ਨਾਲ ਸੰਪਰਕ ਕਰ ਸਕਦੇ ਹੋ। 204-998-9481 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਮੈਨੂਫੈਕਚਰਿੰਗ ਕਾਰਬਨ ਫਲੋਰਿੰਗ ਵੱਲੋਂ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਇਸ ਟਾਈਮ। ਹਾਰਵੁੱਡ ਕਾਰਪਟ ਲਿਮਿਟਿਡ ਫਲੋਰਿੰਗ ਉੱਤੇ ਜੇ ਤੁਸੀਂ ਐਸਟੀਮੇਟ ਵੀ ਲਾਉਣਾ ਹੋਵੇ, ਫ੍ਰੀ ਦੇ ਵਿੱਚ ਐਸਟੀਮੇਟ ਲਾ ਦੇਣਗੇ। ਸੈਮਪੰਦੇਰ ਜੀ ਨਾਲ ਸੰਪਰਕ ਕਰ ਲਓ, ਰੇਡੀਓ ਧਮਾਲ ਦਾ ਰੈਫਰੈਂਸ ਦੇ ਦਿਓ। ਬਿਲਕੁਲ ਜੀ, ਰੇਡੀਓ ਧਮਾਲ ਦਾ ਜੇ ਰੈਫਰੈਂਸ ਦਿਓਗੇ ਫ੍ਰੀ ਦੇ ਵਿੱਚ ਐਸਟੀਮੇਟ ਲੈ ਕੇ ਦੇਣਗੇ। ਸੈਮਪੰਦੇਰ ਜੀ ਨਾਲ ਸੰਪਰਕ ਕਰ ਲਓ 204-229-2028 ਦੇ ਉੱਤੇ। 10 ਮਿੰਟ ਨੋਟੀ ਡੈਮ ਤੁਸੀਂ ਵਿਜਿਟ ਵੀ ਕਰ ਸਕਦੇ ਹੋ। ਅਤੇ MDF ਟਾਇਰ ਵੱਲੋਂ ਨਵੇਂ ਅਤੇ ਯੂਜ਼ ਟਰੱਕ ਟੇਲਰ ਟਾਇਰਾਂ ਉੱਤੇ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਇਸ ਟਾਈਮ। ਰੋਡ ਦੇ ਉੱਤੇ ਟਾਇਰ ਪੇਅਰ ਦੀ ਸਰਵਿਸ ਦਿੰਦੇ ਨੇ, ਯਾਰਡ ਸਰਵਿਸ ਦੇ ਵੀਲ ਬੈਲੈਂਸ ਕਰਕੇ ਦਿੰਦੇ, ਅਲਾਈਨਮੈਂਟ ਕਰਕੇ ਦਿੰਦੇ। 251 ਉਹ ਪੁਆਇੰਟ ਹੈਵੀ ਦੇ ਕਾਸ਼ ਅਤੇ ਰੰਦੀਵੀਰ ਨਾਲ ਸੰਪਰਕ ਕਰ ਸਕਦੇ 204-583-8880 ਦੇ ਉੱਤੇ।

0: ਬਿਲਕੁਲ ਜੀ, ਹੁਣ ਆਪਾਂ ਜਿਹੜੇ ਵੀ ਆਪਾਂ ਟੌਪਿਕ ਲੈ ਕੇ ਹੋਏ ਆਏ ਦੇ ਆਪਾਂ ਸਟਾਰਟ ਕਰਨ ਵਾਲੇ ਹਾਂ, ਪਰ ਉਸ ਤੋਂ ਪਹਿਲਾਂ ਆਪਾਂ ਮੈਕ ਥੋੜ੍ਹੇ ਜਿਹੇ ਪ੍ਰੋਬਲਮ ਆ ਗਈ ਸੀ, ਉਹਦੇ ਕਰਕੇ ਆਪਾਂ ਨੂੰ ਥੋੜ੍ਹਾ ਜਿਹਾ ਵਿੱਚ ਬ੍ਰੇਕ ਲੈਣੀ ਪਈ ਸੀਗੀ, ਪਰ ਹੁਣ ਪਰਫੈਕਟਲੀ ਆਵਾਜ਼ ਤੁਹਾਨੂੰ ਆ ਰਹੀ ਹੈ। ਇੱਕ ਵਾਰੀ ਲਾਸਟ ਵਾਰੀ ਤੁਹਾਨੂੰ ਇੱਕ ਵਾਰੀ ਹੋਰ ਟਿਕਟਾਂ ਉਹਦੇ ਉੱਤੇ ਪੁੱਛਾਂਗੇ, ਤੁਸੀਂ ਥੰਬਸ ਅਪ ਭੇਜ ਦਿਓ ਜਾਂ ਓਕੇ ਭੇਜ ਦਿਓ। ਹੋਰ ਦੀ ਆਵਾਜ਼ ਕਲੀਅਰ ਆ ਰਹੀ ਹੈ? ਹੋਰ ਥੋੜ੍ਹਾ ਜਿਹਾ ਬੋਲਿਓ ਕੁਛ।
1: ਹਾਂਜੀ, ਯਾ ਮੇਰੀ ਆਵਾਜ਼ ਕਲੀਅਰ ਆ ਰਹੀ ਹੈ ਤੁਹਾਨੂੰ ਸਾਰਿਆਂ ਨੂੰ? ਹੁਣ ਓਕੇ, ਪਲੀਜ਼ ਲਾਈਕ ਸ਼ੇਅਰ ਕਮੈਂਟ ਆਰ ਲਾਈਵ, ਅਤੇ ਥੈਂਕ ਯੂ ਸੋ ਮਚ ਜੀ ਸਾਰੇ ਸਾਨੂੰ ਸੁਣ ਰਹੇ ਹਾਂ, ਆਪਦਾ ਟਾਈਮ ਕੱਢ ਕੇ ਤੁਸੀਂ ਟਾਈਮ 'ਤੇ ਜੁਆਇਨ ਕੀਤਾ, ਮੇਰੇ ਤੋਂ ਵੱਧ ਪੰਚ ਵਾਲਾ ਤੁਸੀਂ।
0: ਬਿਲਕੁਲ,
1: ਮੈਂ ਤਾਂ ਹੁਣ ਆਤ ਬਣਾ ਰਹੀ ਹਾਂ ਪੰਚ ਵਾਲਾ ਟੀ ਦੀ, ਤੁਸੀਂ ਤਾਂ ਯੂ ਆਰ ਅਮੇਜ਼ਿੰਗ, ਆਲ ਆਰ ਸੋ ਗੁੱਡ, ਥੈਂਕ ਯੂ ਸੋ ਮਚ ਗਾਇਸ।
0: ਬਿਲਕੁਲ ਜੀ, ਸਾਰਿਆਂ ਵੱਲੋਂ ਥੰਬਸ ਅਪ ਆ ਚੁੱਕਿਆ। ਕਮਲ ਜੀ ਕਹਿ ਰਹੇ ਨੇ, ਦਵਿੰਦਰ ਜੀ ਕਹਿ ਰਹੇ ਨੇ, ਨਿਰਮਲ ਜੀ ਕਹਿ ਰਹੇ ਨੇ ਹੁਣ ਆਵਾਜ਼ ਕਲੀਅਰ ਆ ਰਹੀ ਹੈ। ਅਤੇ ਮੈਂ ਤੁਹਾਡਾ ਥੋੜ੍ਹਾ ਜਿਹਾ ਇੱਕ ਵਾਰੀ ਕੈਮਰਾ ਸੈੱਟ ਕਰਦਾ, ਅਤੇ ਫਿਰ ਆਪਾਂ ਜਿਹੜੇ ਅੱਜ ਦੇ ਟੌਪਿਕ ਨੇ ਅਤੇ ਉਹ ਆਪਾਂ ਸਟਾਰਟ ਕਰਦੇ ਹਾਂ।

0: ਲਓ ਜੀ ਹੁਣ ਆਪਾਂ ਟੌਪਿਕ ਸਟਾਰਟ ਕਰਦੇ ਨੇ ਜਿਨ੍ਹਾਂ ਦੇ ਉੱਤੇ ਆਪਾਂ ਡਿਸਕਸ਼ਨ ਸਟਾਰਟ ਕਰਨੀ ਆ ਪਰ ਉਸ ਤੋਂ ਪਹਿਲਾਂ ਤੁਸੀਂ ਜਿਹੜੇ ਟਿਕਟਾਕ ਦੇ ਉੱਤੇ ਸਾਨੂੰ ਲਾਈਵ ਦੇਖ ਰਹੇ ਹੋ ਸਾਨੂੰ ਟੈਪ ਟੈਪ ਜ਼ਰੂਰ ਇੱਕ ਸਕਰੀਨ ਦੇ ਉੱਪਰ ਕਰ ਦਿਉ ਤਾਂ ਕਿ ਆਪਣੀ ਸਟਰੀਮ ਦੇ ਵਿੱਚ ਵਾਧਾ ਹੋ ਸਕੇ ਅਤੇ ਆਪਾਂ ਹੋਰ ਵੱਧ ਤੋਂ ਵੱਧ ਅੱਜ ਦੀ ਜਿਹੜੀ ਡਿਸਕਸ਼ਨ ਚੱਲਣੀ ਆ ਉਹਦੇ ਵਿੱਚ ਸਾਰੇ ਹੋਰ ਵੱਧ ਤੋਂ ਵੱਧ ਆਪਣੀ ਜਿਹੜੀ ਫੈਮਿਲੀ ਦੇ ਵਿੱਚ ਵੱਧ ਤੋਂ ਵੱਧ ਜਿੰਨਾ ਆਪਾਂ ਯੋਗਦਾਨ ਪਾ ਸਕਦੇ ਵੱਧ ਤੋਂ ਵੱਧ ਪਾਈਏ ਅਤੇ ਆਪਣੀ ਸਟਰੀਮ ਦੇ ਵਿੱਚ ਵਾਧਾ ਹੋ ਸਕੇ ਅਤੇ ਜਿਹੜੇ ਸਾਨੂੰ ਫਸਟ ਟਾਈਮ ਅੱਜ ਦੇਖ ਰਹੇ ਹੋ ਸਾਨੂੰ ਫੋਲੋ ਜ਼ਰੂਰ ਕਰ ਲਓ ਤਾਂ ਕਿ ਨੈਕਸਟ ਟਾਈਮ ਜਦੋਂ ਵੀ ਅਸੀਂ ਲਾਈਵ ਸਾਡਾ ਪਿਆਰਾ ਜਿਹਾ ਦਿਲ ਦਾ ਨੋਟੀਫਿਕੇਸ਼ਨ ਤੁਹਾਡੇ ਦਿਲ ਤੱਕ ਆ ਜਾਏ ਕਿ ਰੇਡੀਓ ਧਮਾਲ ਦੀ ਜਿਹੜੀ ਫੈਮਿਲੀ ਆ ਲਾਈਵ ਆ ਚੁੱਕੀ ਹੈ ਅਤੇ ਕੁਝ ਕੁ ਰੂਲ ਚੇਂਜ ਹੋਏ ਨੇ ਅਤੇ ਉਹ ਕਿੱਥੇ ਚੇਂਜ ਹੋਏ ਨੇ ਉਹ ਸ਼ਾਇਦ ਹਰਿਆਣੇ ਦੇ ਵਿੱਚ ਚੇਂਜ ਹੋਏ ਨੇ
1: ਚੇਂਜ ਹੋਣ ਜਾ ਰਹੇ ਸੀਗੇ ਇਹਦੀ ਡਿਸਕਸ਼ਨ ਚੱਲ ਰਹੀ ਸੀਗੀ ਖੱਪ ਪੰਚਾਇਤ ਤੇ ਇੱਕ ਉਹਨਾਂ ਦੀ ਕਮਿਊਨਿਟੀ ਬਣਾਈ ਹੋਈ ਆ ਤੇ ਉਹਨਾਂ ਨੇ ਗਰਲਸ ਨੂੰ ਲੈ ਕੇ ਥੋੜ੍ਹੀ ਜਿਹੀ ਰੂਲਸ ਚੇਂਜ ਕਰਨ ਦੇ ਬਾਰੇ ਡਿਸਕਸ਼ਨ ਕਰੀ ਸੀਗੀ
0: ਹਰਿਆਣੇ ਦੇ
1: ਤੇ ਇਹ ਬਹੁਤ ਮੁੱਦਾ ਭਖਿਆ ਹੋਇਆ ਵਾ ਬਹੁਤ ਜ਼ਿਆਦਾ ਲੋਕਾਂ ਨੇ ਆਪਣੇ ਓਪੀਨੀਅਨਸ ਵੀ ਦਿੱਤੇ ਮੈਨੂੰ ਲੱਗਦਾ ਸੋਸ਼ਲ ਮੀਡੀਆ ਹੁੰਦਾ ਜਿਹੜਾ ਇਹ ਬਹੁਤ ਗੁੱਡ ਪਲੈਟਫਾਰਮ ਹੈ ਇੱਕ ਆਪਦੇ ਓਪੀਨੀਅਨਸ ਅੱਗੇ ਰੱਖਣ ਦਾ ਅਤੇ ਓਪਨਲੀ ਬੋਲਣ ਦਾ ਰਿਸਟ੍ਰਿਕਸ਼ਨਸ ਲਾਈਆਂ ਸੀ ਕੁੜੀਆਂ 'ਤੇ ਕਿ ਨੀਜ ਤੱਕ ਕੁੜੀਆਂ ਫੋਨ ਨਹੀਂ ਯੂਜ਼ ਕਰ ਸਕਦੀਆਂ ਜਾਂ ਟੂ ਵੀਲਰ ਦੇ ਉੱਪਰ ਜਿੱਦਾਂ ਕਿ ਮੁੰਡਿਆਂ ਵਾਂਗੂ ਲਾਈਕ ਬਹਿ ਨਹੀਂ ਸਕਦੀਆਂ ਰਾਈਟ ਅਤੇ ਜਿੱਦਾਂ ਪੁਰਾਣੇ ਟਾਈਮ 'ਚ ਹੁੰਦਾ ਸੀ ਕੁੜੀਆਂ ਇੱਕ ਪਾਸੇ ਬਹਿੰਦੀਆਂ ਹੁੰਦੀਆਂ ਸੀ ਰਾਈਟ ਐਂਡ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਬਾਹਲੀ ਵੱਡੀ ਗੱਲ ਆ ਇਟਸ ਜਸਟ ਅ ਵੇ ਯੂ ਥਿੰਕ ਹੈ ਨਾ ਅਤੇ ਮੈਨੂੰ ਲੱਗਦਾ ਕਿ ਆਪਾਂ ਹਾਲੇ ਤੱਕ ਵੀ ਉੱਥੇ ਤੁਰੇ ਫਿਰਦੇ ਹਾਂ ਇਹਨਾਂ ਚੀਜ਼ਾਂ ਨੂੰ ਹੀ ਨੋਟ ਕਰੀ ਜਾਂਦੇ ਹਾਂ ਬਹੁਤ ਕੁਛ ਹੋਰ ਆ ਜਿਹਦੇ 'ਤੇ ਆਪਾਂ ਵਰਕ ਕਰ ਸਕਦੇ ਹਾਂ ਗਰੋ ਕਰ ਸਕਦੇ ਹਾਂ ਆਪਣੇ ਆਪ ਨੂੰ ਰਾਈਟ ਆਪਣੀ ਪਰਸਨੈਲਿਟੀ ਨੂੰ ਗਰੋ ਕਰ ਸਕਦੇ ਹਾਂ ਅਤੇ ਮੈਂ ਤੁਹਾਨੂੰ ਲਾਸਟ ਟਾਈਮ ਆਪਾਂ ਗੱਲ ਕੀਤੀ ਸੀ ਕਿ ਇਹ ਚਾਰ ਪੰਜ ਜਿਹੜੇ ਬਜ਼ੁਰਗ ਹੁੰਦੇ ਆ ਇਕੱਠੇ ਹੋਏ ਜਦੋਂ ਸੱਥ 'ਚ ਬਹਿੰਦੇ ਆ ਹੈ ਨਾ ਇਹ ਡਿਸਕਸ਼ਨ ਕਰਦੇ ਆ ਅਤੇ ਇਹਨਾਂ ਇਹੀ ਸੀਗੇ ਚਾਰ ਪੰਜ ਅਤੇ ਇਹਨਾਂ ਨੇ ਆਪਦੇ ਜਾਣੀ ਤਾਂ ਬਹੁਤ ਵਧੀਆ ਓਪੀਨੀਅਨ ਦਿੱਤੇ ਸੀ ਵੀ ਅਸੀਂ ਆਪਦੇ ਕਲਚਰ ਨੂੰ ਸਾਂਭ ਕੇ ਰੱਖਾਂਗੇ ਮੈਨੂੰ ਲੱਗਦਾ ਇਹ ਕੋਈ ਤਰੀਕਾ ਨਹੀਂ ਹੁੰਦਾ ਆਪਦੇ ਕਲਚਰ ਨੂੰ ਸਾਂਭਣ ਦਾ
0: ਬਿਲਕੁਲ
1: ਅਤੇ ਇਹ ਤੁਸੀਂ ਰਿਸਟ੍ਰਿਕਸ਼ਨਸ ਲਾ ਰਹੇ ਹਾਂ ਅਤੇ ਤੁਸੀਂ ਯੂ ਆਰ ਜਸਟ ਸ਼ੋਇੰਗ ਵਟ ਯੂ ਥਿੰਕ ਅਬਾਊਟ ਲੇਡੀਜ਼ ਹੈ ਨਾ ਅਤੇ ਜਾਂ ਹੋਰ ਵੀ ਬਹੁਤ ਸਾਰੇ ਇਹਨਾਂ ਨੂੰ ਓਪੀਨੀਅਨਸ ਇਹਨਾਂ ਨੂੰ ਸ਼ਾਬਾਸ਼ ਰਿਸਪੈਕਟ ਦਿੱਤੀ ਆ ਮਤਲਬ ਸੋਸ਼ਲ ਮੀਡੀਆ ਇਨਫਲੂਐਂਸਰਸ ਨੇ ਅਤੇ ਬਹੁਤ ਲੋਕਾਂ ਨੇ ਅਤੇ ਨੇਪਾਲ ਬਾਰੇ ਆਪਾਂ ਗੱਲ ਕਰਾਂਗੇ ਕਿ ਤੁਹਾਨੂੰ ਪਤਾ ਹੀ ਹੈ ਕਿ ਨੇਪਾਲ ਵਿੱਚ ਕਿੰਨਾ ਜ਼ਿਆਦਾ ਡਿਜ਼ਾਸਟਰ ਨੈਚੁਰਲ ਡਿਜ਼ਾਸਟਰ ਨੇ ਕਿੰਨਾ ਕੁਛ ਕੋਜ਼ ਕੀਤਾ ਹੈ ਨਾ ਉੱਥੇ ਅਰਾਊਂਡ ਮੈਨੂੰ ਲੱਗਦਾ 670 or 680 ਲੋਕਾਂ ਦੀ ਤਾਂ ਡੈਥ ਵੀ ਹੋ ਚੁੱਕੀ ਆ ਅਤੇ ਲੋਕਾਂ ਨੂੰ ਕੋਈ ਚਾਂਸ ਵੀ ਨਹੀਂ ਮਿਲਿਆ ਆਪਦੇ ਆਪ ਨੂੰ ਸੇਵ ਕਰਨ ਦਾ ਜਾਂ ਕੁਛ ਵੀ ਮਤਲਬ ਕਰਨ ਦਾ ਜ਼ਿਆਦਾਤਰ ਜਿੱਦਾਂ 3-4 ਸਟੇਟਸ ਵਾਲੀਆਂ ਜਿਹੜੀਆਂ ਮੇਨ ਆ ਜਿਹੜੀਆਂ ਨੇਪਾਲ ਵਿੱਚ ਬਹੁਤ ਜ਼ਿਆਦਾ ਮਤਲਬ ਹਿੱਟ ਹੋਈਆਂ ਵਾ ਇਹਦੇ ਕਰਕੇ ਬਹੁਤ ਜ਼ਿਆਦਾ ਉਹਨਾਂ ਨੂੰ ਲੋਸ ਦਾ ਸਾਹਮਣਾ ਕਰਨਾ ਪਿਆ ਡੈਮੇਜ ਹੋਇਆ ਜਿਵੇਂ ਘਰ ਰੋਡ ਬ੍ਰਿਜ ਜਾਂ ਹਾਈਡਰੋ ਪਾਵਰ ਇੰਫਰਾਸਟਰਕਚਰ ਜਿਹੜੀ ਉਹਨਾਂ ਨੇ ਬਹੁਤ ਜ਼ਿਆਦਾ ਸਫ਼ਰ ਕੀਤਾ ਅਤੇ ਡਿਸਟਰੋਏ ਹੋ ਗਏ ਸਾਰੇ ਅਤੇ ਲੋਕਾਂ ਨੂੰ ਹੈਲਪ ਦੇ ਲਈ ਮਤਲਬ ਕਿ ਜਿਨ੍ਹਾਂ ਨੇ ਰੀਚ ਆਊਟ ਕੀਤਾ ਉਹਨਾਂ ਤੱਕ ਵੀ ਲੋਕ ਹੀ ਨਹੀਂ ਪਹੁੰਚ ਸਕੇ ਅਤੇ ਈਵਨ ਨੇਪਾਲ ਜਿਹੜੀ ਆਰਮੀ ਫੋਰਸ ਸੀਗੀ ਉਹਨਾਂ ਨੇ ਵੀ ਬਹੁਤ ਟਰਾਈ ਕੀਤਾ ਅਤੇ ਆਪਣੇ ਪੰਜਾਬੀ ਲੋਕ ਵੀ ਉੱਥੇ ਗਏ ਉਹ ਹਾਲੇ ਤੱਕ ਵੀ ਮਤਲਬ ਉੱਥੇ ਹੈਲਪ ਕਰ ਰਹੇ ਆ ਜਾ ਕੇ ਐਜ਼ ਆਲਵੇਜ਼ ਆਪਾਂ ਪੰਜਾਬੀ ਹਰ ਕਮਿਊਨਿਟੀ ਦੇ ਨਾਲ ਜਾ ਕੇ ਹਰ ਸਟੇਟ ਦੇ ਨਾਲ ਜਾ ਕੇ ਖੜ੍ਹਦੇ ਹਾਂ ਜਦੋਂ ਵੀ ਉਹਨਾਂ ਨੂੰ ਲੋੜ ਹੁੰਦੀ ਆ ਰਾਈਟ ਅਤੇ ਇਹ ਹੋਇਆ ਸੀ 26 ਅਗਸਤ ਨੂੰ ਇਹ ਡਿਜ਼ਾਸਟਰ ਅਕਰ ਹੋਇਆ ਸੀਗਾ ਉੱਥੇ
0: ਬਿਲਕੁਲ ਅਤੇ ਹੋਰ ਰੱਖੜੀ ਲੰਘ ਕੇ ਗਈ ਆ ਅਤੇ ਤੁਸੀਂ ਆਪਦੇ ਬ੍ਰਦਰ ਦੇ ਨਾਲ ਸੈਲੀਬ੍ਰੇਟ ਐਬਸੋਲੂਟਲੀ ਕੀਤੀ ਹੋਊਗੀ
1: ਅਤੇ
0: ਇੱਕ ਕਾਫੀ ਜਣੇ ਨੇ ਇੱਕ ਸੋਸ਼ਲ ਮੀਡੀਆ 'ਤੇ ਵੀਡੀਓਜ਼ ਵੀ ਕਾਫੀ ਵਾਇਰਲ ਦੇਖੀਆਂ ਹੋਣੀਆਂ ਆਪਾਂ ਕਿਸੇ ਧਰਮ ਨੂੰ ਟਾਰਗੇਟ ਨਹੀਂ ਕਰ ਰਹੇ ਗੇ ਗੋਹੇ ਦੀਆਂ ਉਹਨਾਂ ਨੇ ਰੱਖੜੀਆਂ ਬਣਾਈਆਂ
1: ਅਤੇ
0: ਉਹਦੇ ਕਰਕੇ ਕਾਫੀ ਸਾਰਾ ਨੈਗੇਟਿਵ ਉਹਦੇ 'ਤੇ ਇਫੈਕਟ ਵੀ ਦੇਖਣ ਨੂੰ ਮਿਲਿਆ ਕਿ ਬਈ ਤੁਸੀਂ ਬਈ ਜਦੋਂ ਵੀ ਕੋਈ ਆਊਗਾ ਤਾਂ ਫਿਰ ਉਦੋਂ ਬਾਅਦ ਕੁੜੀਆਂ ਕਹਿੰਦੇ ਮਾਰ ਕੇ ਕਹਿ ਕਰਨਗੇ ਆਹ ਬੰਦੇ ਉਹ ਜਾ ਰਹੇ ਨੇ ਅਤੇ ਜਿਹੜੇ ਹਾਲੇ ਤੱਕ ਵੀ ਗਰੋ ਨਹੀਂ ਕਰ ਪਾਏਗੇ ਜਾਂ ਇੱਦਾਂ ਦੇ ਕਾਫੀ ਸਾਰੇ ਆਪਾਂ ਤਰੰਜ ਦੇਖੇ ਆ ਸੋਸ਼ਲ ਮੀਡੀਆ ਦੇ ਉੱਤੇ ਅਤੇ ਮੈਂ ਤੁਹਾਡਾ ਵੀ ਵਿਊ ਲੈਣਾ ਚਾਹੁੰਦਾ ਇਸ ਚੀਜ਼ ਦੇ ਉੱਤੇ
1: ਮੈਂ ਤੁਹਾਨੂੰ ਨਾ ਛੋਟੀ ਜਿਹੀ ਗੱਲ ਸ਼ੇਅਰ ਕਰਦੀ ਹਾਂ ਇਹ ਨਾ ਤੁਸੀਂ ਪੀ ਕੇ ਮੂਵੀ ਦੇਖੀ ਹੋਣੀ ਆ ਉਹਦੇ ਵਿੱਚ ਨਾ ਆਮਿਰ ਖਾਨ ਨਾ ਇੱਕ ਪੱਥਰ ਰੱਖ ਦਿੰਦਾ ਅਤੇ ਉਹਦੇ 'ਤੇ ਨਾ ਉਹ ਖਾ ਰਿਹਾ ਹੁੰਦਾ ਪਾਣ ਖਾ ਰਿਹਾ ਹੁੰਦਾ ਵਾ ਅਤੇ ਪਾਣ ਕੱਢ ਕੇ ਨਾ ਉੱਤੇ ਲਾ ਦਿੰਦਾ ਉਹ ਅਤੇ ਕੋਈ ਟਿੱਕਾ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਉਹ ਸਿਰਫ ਲਾਲ ਰੰਗ ਹੁੰਦਾ ਜਿਹਨੂੰ ਲੋਕ ਟਿੱਕਾ ਸਮਝਦੇ ਆ ਤੇ ਪੱਥਰ ਨੂੰ ਇੱਕ ਰੱਬ ਸਮਝਣ ਲੱਗ ਜਾਂਦੇ ਆ ਤੇ ਤੁਸੀਂ ਉਹ ਸ਼ੋਅ ਕਰਦਾ ਵਾ ਜਿਹੜੇ ਰਿਪੋਰਟਰਸ ਹੁੰਦੇ ਆ ਉੱਥੇ ਜਿਨ੍ਹਾਂ ਦੇ ਜਿਹੜੇ ਮਤਲਬ ਉਹਦੇ ਮਗਰ ਪਏ ਹੁੰਦੇ ਆ ਰਾਈਟ ਤੇ ਉਹਨਾਂ ਨੂੰ ਸ਼ੋਅ ਕਰਦਾ ਕਿ ਤੁਸੀਂ ਇੱਥੇ 5 ਮਿੰਟ ਖੜੋ ਤੇ ਦੇਖਿਓ ਲੋਕਾਂ ਦੀ ਮੈਂਟੈਲਿਟੀ ਕਿੱਥੋਂ ਤੱਕ ਆ ਮਤਲਬ ਆਪਾਂ ਇਹ ਮੰਨਦੇ ਹਾਂ ਕਿ ਜ਼ਿਆਦਾ ਪੜ੍ਹੇ ਲਿਖੇ ਹੋਣ ਕਰਕੇ ਆਪਾਂ ਕਹਿੰਦੇ ਵੀ ਆਪਾਂ ਰੱਬ ਨੂੰ ਹੀ ਮੈਨੂੰ ਹਟ ਜਾਂਦੇ ਹਾਂ ਹੈ ਨਾ ਜਿਵੇਂ ਰਾਤ ਲਾਸਟ ਟਾਈਮ ਹੀ ਆਪਣੀ ਡਿਸਕਸ਼ਨ ਹੋਈ ਸੀ ਇਸ ਗੱਲ ਬਾਰੇ ਅਤੇ ਬਹੁਤ ਲੋਕਾਂ ਨੇ ਆਪਦੀ ਓਪੀਨੀਅਨ ਦਿੱਤੀ ਨਹੀਂ ਆਏ ਨਹੀਂ ਉਵੇਂ ਨਹੀਂ ਇੱਦਾਂ ਨਹੀਂ ਉੱਦਾਂ ਨਹੀਂ ਹੈ ਨਾ ਪਰ ਕਿਤੇ ਨਾ ਕਿਤੇ ਅੰਦਰੋਂ ਅੰਦਰੋਂ ਆਪਣਾ ਮਨ ਇੱਕ ਵਾਰ ਤਾਂ ਡੋਲ ਹੀ ਜਾਂਦਾ ਕਿ ਹਾਂ ਕਿ ਨਹੀਂ ਇਹ ਚੀਜ਼ ਕੀ ਪਤਾ ਕਿੱਦਾਂ ਹੋ ਵੀ ਹੈ ਨਾ ਕਿ ਆਪਾਂ ਕਹਿੰਦੇ ਹੁੰਦੇ ਹਾਂ ਨਾ ਕਿ ਆਪਦੀ ਗੱਲ ਬਣਾਉਣ ਦੇ ਲਈ ਆਪਾਂ ਕਿਸੇ ਵੀ ਹੱਦ ਤੱਕ ਜਾ ਵੜਨੇ ਹਾਂ ਅਤੇ ਉਹ ਦੇਖਦਾ 5 ਮਿੰਟਾਂ ਵਿੱਚ ਲੋਕ ਇੰਨਾ ਚੜਾਵਾ ਚੜਾ ਦਿੰਦੇ ਆ ਉੱਥੇ, ਮਤਲਬ ਕਿ ਤੁਸੀਂ ਮੰਨ ਨਹੀਂ ਸਕਦੇ। ਉੱਦਾਂ ਉਹ ਲੋਕ ਵੀ ਉੱਦਾਂ ਦੇ ਹੁੰਦੇ ਆ ਜਿਹੜੇ ਕਿ ਨਾ ਲੋਕਾਂ ਦਾ ਹੱਕ ਮਾਰ ਸਕਦੇ ਹੁੰਦੇ ਆ, ਪਰ ਮਤਲਬ ਇੱਕ ਪੱਥਰ ਦੇ ਪੱਥਰ ਨੂੰ ਮੰਨਣ ਦੇ ਲਈ ਤਿਆਰ ਹੋ ਜਾਂਦੇ ਆ ਉਹ 5 ਮਿੰਟਾਂ ਵਿੱਚ। ਤੇ ਤੁਸੀਂ ਦੇਖਦੇ ਨਹੀਂ ਚੰਦਾ ਕਹਿੰਦੇ ਹੁੰਦੇ ਆ ਹਨਾ, ਮਤਲਬ ਜਿਹੜਾ ਉੱਥੇ ਇਕੱਠਾ ਹੁੰਦਾ ਹੁੰਦਾ ਗੋਲਕ ਵਿੱਚ ਜਦੋਂ ਪਾਉਂਦੇ ਆ ਹਨਾ ਆਪਾਂ, ਤੇ ਉਹ ਦੇਖਦੇ ਆ ਦੇਖਦੇ ਆ ਮੈਨੂੰ ਲੱਗਦਾ 1,000-500 ਰੁਪਇਆ ਲੋਕ ਐਵੇਂ ਰੱਖ ਜਾਂਦੇ ਉੱਥੇ, ਤੇ ਲੰਬੇ ਪੈ ਪੈ ਕੇ ਮੱਥਾ ਟੇਕਦੇ ਆ ਉਹ ਪੱਥਰ ਨੂੰ ਜਦੋਂ ਵੀ ਉਹਦੇ 'ਚ ਕੁਛ ਹੁੰਦਾ ਵੀ ਨਹੀਂ।
0: ਬਿਲਕੁਲ, ਉਹ ਕਿਤੇ ਕਿਤੇ ਨਾ ਜਿੱਦਾਂ ਆਪਾਂ ਨੂੰ ਇੱਕ ਇੱਕ ਉਦਾਂ ਦਾ ਇੱਕ ਜਿਵੇਂ ਜਿੱਦਾਂ ਦਾ ਹੁਣ ਆਪਾਂ ਨੂੰ ਗੁਲਦਸਤਾ ਮਿਲ ਜਾਏ ਇੱਕ, ਮੰਨ ਲਓ ਉਹਦੇ 'ਚ ਆਪਾਂ ਨੂੰ ਕਹਿਤਾ ਹੈ ਵੀ ਇਹ ਗੁਲਾਬ ਪਾਏ ਆ ਅਤੇ ਇਹਨਾਂ ਨੂੰ ਰੋਜ਼ ਇਸ ਸਜਾਉਣਾ ਆ, ਅਤੇ ਆਪਾਂ ਨੂੰ ਸ਼ੁਰੂ ਤੋਂ ਲੈ ਕੇ ਇਹ ਚੀਜ਼ ਸਿਖਾਈ ਜਾਵੇ ਕਿ ਗੁਲਾਬ ਦੇ ਸੁਬਹਾ ਉੱਠ ਕੇ ਤੂੰ ਇਹ ਗੁਲਾਬ ਦੇ ਫੁੱਲ ਇੱਦਾਂ ਹੀ ਗੁਲਦਸਤੇ ਦੇ ਵਿੱਚ ਲਾਉਣੇ ਆ, ਅਤੇ ਤੂੰ ਇਹ ਚੀਜ਼ ਕਰਦੇ ਰਹਿਣਾ, ਤੇਰੀ ਹਰ ਵਿਸ਼ ਪੂਰੀ ਹੋ ਜਾਣੀ, ਇਹੀ ਭਗਵਾਨ ਆ। ਅਤੇ ਜਦੋਂ ਛੋਟੇ ਹੁੰਦੇ ਤੁਹਾਨੂੰ ਉਹ ਚੀਜ਼ ਸਿਖਾ ਦਿੱਤੀ ਜਾਊਗੀ, ਤੁਸੀਂ ਉੱਥੇ ਹੀ ਰਹਿ ਜਾਓਗੇ। ਤੁਸੀਂ ਦੇਖੋਗੇ ਹੁਣ ਮੰਨ ਲਓ ਕੈਨੇਡਾ ਆ ਜਾਂ ਕਈ ਹੋਰ ਕੰਟਰੀ ਨੇ ਜਿੱਦਾਂ, ਤਾਂ ਉਹਨਾਂ ਦੇ ਵਿੱਚ ਇੰਨਾ ਧਾਰਮਿਕ ਹੈ ਨਹੀਂ ਗਾ, ਪਰ ਫਿਰ ਵੀ ਉਹਨਾਂ ਨੇ ਡਿਵੈਲਪਮੈਂਟ ਕੀਤੀ ਆ। ਜਿੱਦਾਂ ਹੁਣ ਮੰਨ ਲਓ ਜਿੱਦਾਂ ਕਿ ਮੱਸਿਆ ਕਿ ਪੁੰਨਿਆ ਹੁੰਦੀ, ਉਦੇ ਕਹਿ ਦਿੰਦੇ ਵੀ ਆਹ ਨਹੀਂ ਕਰਨਾ ਉਹ ਨਹੀਂ ਕਰਨਾ, ਇੱਕ ਵਹਿਮ ਭਰਮ ਜਿਵੇਂ ਕਹਿ ਦਿੰਦੇ ਆ
1: ਪ੍ਰੈਕਟੀਕਲ ਲਾਈਫ 'ਚ ਨਹੀਂ ਜੀ ਹੁੰਦੀ ਸੱਚ ਨਾ। ਪ੍ਰੈਕਟੀਕਲ ਮੈਂ ਤੁਹਾਨੂੰ ਇੱਕ ਨਾ ਡਾਕੂਮੈਂਟਰੀ ਬਾਰੇ ਗੱਲ ਕਰਦੇ ਹਾਂ ਆਪਾਂ, ਉਹ ਮੈਨੂੰ ਨਾਮ ਨਹੀਂ ਪਤਾ ਉਹ ਡਾਕੂਮੈਂਟਰੀ ਦਾ, ਮਤਲਬ ਡਾਕੂਮੈਂਟਰੀਜ਼ ਸਾਰੀਆਂ ਮਤਲਬ ਰੀਅਲ ਲਾਈਫ ਦੇ ਜਿਹੜੀਆਂ ਸਟੋਰੀਜ਼ ਜਾਂ ਲੋਕ ਮਤਲਬ ਰੀਅਲ ਕਰੈਕਟਰਸ ਹੁੰਦੇ ਆ ਸਾਰੇ ਉਹਦੇ ਵਿੱਚ ਹਨਾ, ਐਜ਼ ਵੀ ਆਲ ਨੋ ਹਨਾ। ਅਤੇ ਉਹਦੇ 'ਚ ਕੀ ਹੁੰਦਾ ਵੀ ਇੱਕ ਫਾਦਰ ਹੁੰਦਾ ਵਾ, ਹਿੰਦੂ ਫੈਮਿਲੀ ਹੁੰਦੀ ਆ ਉਹ, ਅਤੇ ਨਾ ਉਹ ਬਹੁਤ ਹੀ ਜ਼ਿਆਦਾ ਪੰਡਿਤ ਹੁੰਦਾ ਉਹ, ਜਿੱਦਾਂ ਜਿਹੜੇ ਪੰਡਿਤ ਉਹ ਪੂਜਾ ਕਰਦੇ ਹੁੰਦੇ ਆ ਹਨਾ, ਦੇ ਆਰ ਸੋ ਜਿਵੇਂ ਕੱਟੜ ਕਹਿ ਦਿੰਦੇ ਆਪਾਂ ਨੂੰ ਆਪਦੇ ਧਰਮ ਦੇ ਲਈ ਪੂਰੇ ਸਟ੍ਰਿਕਟ ਹੁੰਦੇ ਆ ਕਿ ਹਾਂ ਕਿ ਆਈ ਬਿਲੋਂਗ ਟੂ ਦਿਸ ਰਿਲੀਜਨ ਹਨਾ। ਅਤੇ ਉਹਦੀ ਕੁੜੀ ਆ, ਅਤੇ ਉਹ ਬੰਦਾ ਆਪਦੀ ਕੁੜੀ ਨੂੰ ਫਿਜ਼ੀਕਲੀ ਹਰਾਸ ਕਰਦਾ ਵਾ, ਉਹਦੇ 'ਤੇ ਅਜ਼ੋਲਟ ਕਰਦਾ ਵਾ ਹਨਾ, ਫਿਜ਼ੀਕਲ ਅਜ਼ੋਲਟ ਕਰਦਾ ਵਾ, ਮਾਰਦਾ ਕੁੱਟਦਾ ਵਾ ਉਹਨੂੰ ਜਸਟ ਟੂ ਟੀਚ ਹਰ ਗੁੱਡ ਨੋਰਮਸ। ਅਤੇ ਮੈਨੂੰ ਲੱਗਦਾ ਵਾ ਕਿ ਮੈਂ ਸੋਚਿਆ ਉਹ ਡਾਕੂਮੈਂਟਰੀ ਮਤਲਬ ਕਿ ਬਹੁਤ ਜ਼ਿਆਦਾ ਨਾ ਤੁਹਾਡੇ ਦਿਮਾਗ 'ਤੇ ਇੰਪੈਕਟ ਪਾਉਂਦੀ ਹੈ ਇੱਕ ਵਾਰੀ ਤਾਂ ਦੇਖ ਕੇ ਵੀ, ਮਤਲਬ ਕਿ ਕੋਈ ਮਾਂ ਬਾਪ ਵੀ ਆਪਦੇ ਬੱਚੇ ਨੂੰ ਇਸ ਤਰੀਕੇ ਨਾਲ ਕੰਟਰੋਲ ਕਰਕੇ ਰੱਖ ਸਕਦਾ ਵਾ, ਅਤੇ ਪਰ ਉਹ ਬੰਦਾ ਰੱਬ ਨੂੰ ਇੱਦਾਂ ਮੰਨਦਾ ਲਾਈਕ ਹੀ ਸੋ ਸਟ੍ਰਿਕਟ ਟੂ ਹਿਸ ਟਾਈਮਿੰਗ ਕਿ ਹਾਂ ਮੈਂ ਇਸ ਟਾਈਮ ਰੱਬ ਦੀ ਪੂਜਾ ਕਰਨੀ ਉੱਠ ਕੇ, ਜਿੱਦਾਂ ਕਿ ਆਪਾਂ ਇਸਲਾਮ 'ਚ ਦੇਖਦੇ ਹਾਂ ਕਿ ਉਹਨਾਂ ਨੇ ਨਮਾਜ਼ 5 ਵਕਤ ਦੀ ਪੜ੍ਹਨੀ ਹੁੰਦੀ ਹੈ ਰਾਈਟ, ਹੀ ਸੇਮ ਕਿ ਇੰਨੇ ਵਜੇ ਉੱਠ ਕੇ ਮੈਂ ਪੂਜਾ ਕਰਨੀ ਆ ਪਾਠ ਕਰਨਾ ਵਾ। ਅਤੇ ਮੈਂ ਸੋਚਦੀ ਹਾਂ ਵੀ ਉਹ ਕਿਹੜੀਆਂ ਫੋਟੋਆਂ 'ਚ ਰੱਬ ਲਿਆ ਲੱਭ ਰਿਹਾ ਵਾ, ਜਦੋਂ ਕਿ ਉਹ ਆਪਦੇ ਬੱਚਿਆਂ ਹੀ ਇੰਨਾ ਪਾਪ ਕਰ ਰਿਹਾ ਵਾ।
0: ਬਿਲਕੁਲ
1: ਰਾਈਟ। ਅਤੇ ਉਹ ਡਾਕੂਮੈਂਟਰੀ ਦੇਖ ਕੇ ਤਾਂ ਮੇਰਾ ਦਿਮਾਗ ਹੀ ਹਿੱਲ ਗਿਆ ਸੀ, ਮੈਨੂੰ ਐਂ ਲੱਗਿਆ ਸੀ ਕਈ ਵਾਰੀ ਆਪਾਂ ਮੂਵੀਜ਼ ਦੇਖਦੇ ਹਾਂ ਅਤੇ ਆਪਾਂ ਨੂੰ ਹੁੰਦਾ ਕਿ ਹਾਂ ਕਿ ਇਹ ਕਿਹੜਾ ਰੀਅਲ ਲਾਈਫ ਕਰੈਕਟਰਸ ਆ ਹਨਾ, ਆਪਾਂ ਆਪਦੇ ਆਪ ਨੂੰ ਦਿਲ ਨੂੰ ਦਿਲਾਸਾ ਦੇ ਲੈਂਦੇ ਜੇ ਆਪਾਂ ਨੂੰ ਕੋਈ ਕਹਾਣੀ ਵੀ ਆਪਣੇ ਸਾਹਮਣੇ ਕੋਈ ਡਾਇਰੈਕਟਰ ਰੱਖ ਦਿੰਦਾ ਕਿ ਹਾਂ ਤੁਸੀਂ ਆਪਾਂ ਇੰਜੋਏ ਕਰਨ ਦੇ ਲਈ ਦੇਖਦੇ ਹਾਂ। ਪਰ ਡਾਕੂਮੈਂਟਰੀ ਸਮਥਿੰਗ ਜਿਹੜੀ ਕਿ ਤੁਹਾਡੇ ਦਿਮਾਗ ਵਿੱਚ ਕਿਤੇ ਨਾ ਕਿਤੇ ਕਰ ਜਾਂਦੀ ਹੈ, ਜੇ ਚੰਗੀ ਹੋਵੇ ਤਾਂ ਵੀ ਅਤੇ ਜੇ ਮਾੜੀ ਹੋਵੇ ਤਾਂ ਵੀ। ਅਤੇ ਉਹ ਐਡੀ ਮਾੜੀ ਡਾਕੂਮੈਂਟਰੀ ਆ, ਮੈਨੂੰ ਲੱਗਦਾ ਕਿ ਲੈਸਨ ਲੈਣ ਦੇ ਲਈ ਤੁਹਾਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਉਹ। ਮੈਨੂੰ ਨਾਮ ਨਹੀਂ ਪਤਾ ਹੈਗਾ, ਪਰ ਮੈਨੂੰ ਉਹ ਮੂਵੀ ਦਾ ਨਾਮ ਪਤਾ ਜਿਹੜੀ ਮੈਂ ਲੌਂਗ ਟਾਈਮ ਪਹਿਲਾਂ ਦੱਸੀ ਸੀ ਤੁਹਾਨੂੰ, ਐਨੋਲਾ ਹੋਮਸ ਸੀ ਉਹ ਮੂਵੀ ਦਾ ਨਾਮ।
0: ਉਹ ਕਿਸ ਬੇਸ ਤੇ ਆ?
1: ਉਹ ਮੂਵੀ ਸੀਗੀ, ਆਪਾਂ ਫੈਮਿਨਿਜ਼ਮ ਤੇ ਗੱਲ ਕੀਤੀ ਸੀਗੀ ਉਦੋਂ, ਤੇ ਉਹਦੇ ਤੇ ਮੂਵੀ ਸੀਗੀ, ਮੈਂ ਮੇਰੀ ਫੇਵਰੇਟ ਮੂਵੀ ਆ ਉਹ, ਦੇਖਿਓ ਨੈਟਫਲਿਕਸ ਤੇ ਅਵੇਲੇਬਲ ਆ, ਉਹਦੀਆਂ ਤਿੰਨ ਪਾਰਟਸ ਆ ਗਏ ਮੈਨੂੰ ਲੱਗਦਾ। ਤੇ ਪਰ ਹਾਂ, ਇਹ ਡਾਕੂਮੈਂਟਰੀ ਬਹੁਤ ਡੇਂਜਰਸ ਆ, ਅਤੇ ਰੀਅਲ ਲਾਈਫ ਡਾਕੂਮੈਂਟਰੀ ਆ, ਰੀਅਲ ਲਾਈਫ ਕਰੈਕਟਰਸ ਆ ਸਾਰੇ, ਉਹ ਰਿਐਲਿਟੀ ਵਿੱਚ ਕਿਸੇ ਕੁੜੀ ਨਾਲ ਇੱਦਾਂ ਹੋ ਰਿਹਾ ਵਾ ਆਪਦੇ ਬਾਪ ਤੋਂ, ਬਾਪ ਦੇ ਦੁਆਰਾ। ਅਤੇ ਉਹ ਸਮਝਦਾ ਕਿ ਬਸ ਕਿ ਮਤਲਬ ਕਿ ਇਹਨੂੰ ਪੜ੍ਹਾਉਣਾ ਲਿਖਾਉਣਾ ਇਹ ਬਗਾਨਾ ਧਾਨਾ ਬਲਾ ਬਲਾ ਬਲਾ ਹਨਾ। ਅਤੇ ਉਹ ਕੁੜੀ ਦੀ ਵਿਚਾਰੀ ਦੀ ਮਤਲਬ ਕਿ ਇਨਵਾਇਰਮੈਂਟ ਵਿੱਚ ਇੱਦਾਂ ਦੇ 'ਚ ਗਰੋਅ ਹੋ ਰਹੀ ਹੈ, ਅਤੇ ਉਹ ਮੰਨ ਵੀ ਰਹੀ ਹੈ ਇਹ ਚੀਜ਼ਾਂ, ਮਤਲਬ ਕਿ ਇਹਦਾ ਦਿਮਾਗ ਹੀ ਨਾ ਬ੍ਰੇਨ ਵਾਸ਼ ਕਰਤਾ ਉਹਦਾ, ਕਿ ਮਤਲਬ ਉਹਨੂੰ ਇਹ ਚੀਜ਼ਾਂ ਗਲਤ ਨਹੀਂ ਲੱਗ ਰਹੀਆਂ,
0: ਕਿਸੇ ਦੇ ਮਨ ਦੀ ਮੈਂਟੈਲਿਟੀ ਆ, ਉਹ ਇੱਕ ਦੀਵਾ ਲੈ ਕੇ ਜਾ ਰਿਹਾ, ਉਹ ਕਿਤੇ ਰੱਖ ਰਿਹਾ ਆ, ਉਹਦੇ ਮਨ ਚ ਸੋਚ ਆ ਕਿ ਮੈਂ ਜਦੋਂ ਉੱਥੇ ਜਾ ਕੇ ਦੀਵਾ ਬਾਲੂਗਾ ਜਗਾਊਂਗਾ, ਉਹ ਮੇਰੇ ਸਾਰੇ ਦੁੱਖ ਦਰਦ ਦੂਰ ਹੋਣੇ, ਜਿਹੜੇ ਉਹ ਚਾਹੇ ਜਿਸ ਚੀਜ਼ ਨੂੰ ਵੀ ਉਹ ਮੰਨਦੇ ਨੇ। ਜਦੋਂ ਉੱਥੇ ਗਏ ਆ ਉਹਨਾਂ ਨੇ ਦੀਵਾ ਬਾਲ ਲਿਆ, ਉੱਥੇ ਉਹਨੂੰ ਸਟਾਰਟਿੰਗ ਤੋਂ ਲੈ ਕੇ ਉਹ ਚੀਜ਼ ਸਿਖਾਈ ਗਈ ਆ, ਉਹਦੇ ਪੇਰੈਂਟਸ ਤੋਂ ਕਹਿ ਲਾ, ਉਹਨਾਂ ਦੇ ਕਲਚਰ ਤੋਂ ਲੈ ਲਾ, ਜਦੋਂ ਉਹ ਚੀਜ਼ ਸੇਮ ਉਹਨੇ ਕੀਤੀ, ਉਹਨੂੰ ਲੱਗਿਆ ਕਿ ਹਾਂ ਹੁਣ ਮੈਂ ਦੀਵਾ ਬਾਲਤਾ, ਦੀਵੇ ਨੂੰ ਸਾਰੀਆਂ ਟੈਨਸ਼ਨ ਦੱਸਤੀਆਂ ਮੈਂ, ਲਾਈਕ ਹੁਣ ਟੈਨਸ਼ਨ ਫਰੀ ਹਾਂ, ਉਹ ਅੱਗੇ ਜਾ ਕੇ ਤਾਂ ਸਾਰਾ ਕੁਝ ਚੇਂਜ ਹੀ ਹੋਣਾ, ਅਪ ਤੋਂ ਬਾਅਦ ਡਾਊਨ ਆਉਣੇ ਆ, ਰਾਤ ਤੋਂ ਬਾਅਦ ਦਿਨ ਨੇ ਵੀ ਆਉਣਾ ਆ, ਤਾਂ ਉਹ ਇੱਕ ਸੋਚ ਲੈਵਲ ਉਹ ਬਣ ਜਾਂਦਾ ਆ ਕਿ ਉਹ ਚੀਜ਼ 'ਚੋਂ ਨਿਕਲ ਹੀ ਨਹੀਂ ਪਾਉਂਦੇ। ਕਿ ਜੇ ਹੁਣ ਤੂੰ ਉਸ ਬੰਦੇ ਨੂੰ ਸਮਝਾਏਂਗੀ ਕਿ ਬਈ ਤੂੰ ਇਹ ਦੀਵਾ ਕਿਉਂ ਬਾਲ ਰਿਹਾ, ਤੂੰ ਵੈਸੇ ਹੀ ਰੱਬ ਨੂੰ ਧਿਆਲਾ ਜਾਂ ਕਿਵੇਂ ਵੀ, ਪਰ ਨਹੀਂ ਉਹ ਚੀਜ਼ ਨਹੀਂ ਕਰੂਗਾ ਉਹ, ਕਿਉਂਕਿ ਉਹਨੂੰ ਕਲਚਰ 'ਚ ਉਹ ਚੀਜ਼ ਮਿਲ ਚੁੱਕੀ ਆ।
1: ਉਹਨਾਂ ਦਾ ਆਨਸਰ ਹੁੰਦਾ ਕਿ ਅਸੀਂ ਇਸ ਧਰਮ ਨੂੰ ਬਿਲੋਂਗ ਕਰਦੇ ਹਾਂ, ਅਸੀਂ ਇਹਨਾਂ ਦੇ ਰੂਲਸ ਫੋਲੋ ਕਰਕੇ ਅਸੀਂ ਆਪਦੀਆਂ ਖੁਆਇਸ਼ਾਂ ਪੂਰੀਆਂ ਕਰ ਸਕਦੇ ਹਾਂ। ਮੈਨੂੰ ਲੱਗਦਾ ਕਦੇ ਵੀ ਇੱਦਾਂ ਨਹੀਂ ਹੁੰਦਾ ਹੈਗਾ ਕਿ ਤੁਸੀਂ ਇੱਕ ਲਾਈਨ ਫੜ ਲਓ ਅਤੇ ਉਹਨੂੰ ਤੁਸੀਂ ਫੋਲੋ ਕਰਕੇ ਕਹੋਗੇ ਕਿ ਅਸੀਂ ਐਂਡ ਤੱਕ ਐਂ ਪਹੁੰਚ ਜਾਵਾਂਗੇ, ਜਦੋਂ ਕਿ ਉਹ ਲਾਈਨ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਵਾ ਜਿਹੜੀਆਂ ਕਿ ਤੁਹਾਨੂੰ ਰਿਸਟ੍ਰਿਕਟ ਕਰਦੀਆਂ, ਹੋਰ ਚੀਜ਼ਾਂ ਦੀ ਡਿਸਰਿਸਪੈਕਟ ਕਰਨ ਦੀ, ਜਿਹੜੀਆਂ ਚੀਜ਼ਾਂ ਡਿਜ਼ਰਵ ਨਹੀਂ ਕਰਦੀਆਂ ਤੁਹਾਡੀ ਡਿਸਰਿਸਪੈਕਟ।
0: ਬਿਲਕੁਲ। ਅਤੇ ਇੱਕ ਮੈਸੇਜ ਹੈ ਕਿ ਗਰੇਵਾਲ ਜੀ ਵੱਲੋਂ ਕਹਿੰਦੇ ਸਿਸਟਰ ਮੈਂ ਲੇਟ ਆਈ ਹਾਂ ਥੋੜ੍ਹਾ ਜਿਹਾ, ਤਾਂ ਤੁਸੀਂ ਬਾਈਕ 'ਤੇ ਜਿਹੜੀ ਕੁੜੀ ਬਾਰੇ ਗੱਲ ਕਰ ਰਹੇ ਸੀ ਉਹ ਦੁਬਾਰਾ ਕਲੀਅਰ ਕਰ ਦਿਓ ਪਲੀਜ਼।
1: ਹਰਿਆਣਾ ਵਿੱਚ ਨਾ ਰੂਲਸ ਬਣਾਉਣ ਦਾ ਟਰਾਈ ਕਰ ਰਹੀ ਸੀਗੀ, ਮਤਲਬ ਜਿਹੜੀ ਖੱਪ ਪੰਚਾਇਤ ਸਮਥਿੰਗ ਉਹਨਾਂ ਦੀ ਕਰਕੇ, ਜਿੱਦਾਂ ਕਿ ਕੋਈ ਇਹਨਾਂ ਦੀ ਮੰਡਲੀ ਸੀਗੀ ਅਤੇ ਉਹਨਾਂ ਨੇ ਨਾ ਡਿਸਕਸ਼ਨ ਕੀਤੀ ਕਿ ਅਤੇ ਕਿਸੇ ਬੰਦੇ ਨੇ ਉਹ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਤੀ, ਮਤਲਬ ਕਿ ਉਹਨਾਂ ਦੀ ਮੈਂਟੈਲਿਟੀ ਦਿਖਾਉਣ ਲਈ, ਦ ਵੇ ਦੇ ਆਰ ਪਲੈਨਿੰਗ ਯਨ ਟੂ ਕੰਟਰੋਲ ਦੇਅਰ ਗਰਲਸ। ਅਤੇ ਉਹਨਾਂ ਨੇ ਕਿਹਾ ਸੀਗਾ ਕਿ ਕੁੜੀਆਂ ਨੂੰ ਮਤਲਬ ਇੰਨੀ ਏਜ ਤੱਕ ਤੁਸੀਂ ਫੋਨ ਨਹੀਂ ਚਲਾ ਸਕਦੇ ਅਤੇ ਇੰਸਟੀਟਿਊਟਸ ਨਹੀਂ ਜੁਆਇਨ ਕਰ ਸਕਦੇ, ਸਕੂਲਸ ਨਹੀਂ ਜੁਆਇਨ ਕਰ ਸਕਦੇ। ਅਤੇ ਉਸ ਤੋਂ ਬਾਅਦ ਉਹਨਾਂ ਦੀ ਸੈਕਿੰਡ ਡਿਮਾਂਡ ਸੀਗੀ ਕਿ ਕੁੜੀਆਂ ਮਤਲਬ ਕਿ ਜਿੱਦਾਂ ਮੁੰਡਿਆਂ ਵਾਂਗੂ ਦੋਨੇ ਪਾਸੇ ਲੱਤਾਂ ਕਰਕੇ ਨਹੀਂ ਬਹਿ ਸਕਦੀਆਂ ਹੈਗੀਆਂ, ਰਾਈਟ? ਜਿਵੇਂ ਕਹਿੰਦੇ ਹੁੰਦੇ ਆ ਨਾ, ਜਿੱਦਾਂ ਪੁਰਾਣੇ ਟਾਈਮ 'ਚ ਕਹਿੰਦੇ ਹੁੰਦੇ ਸੀਗੇ ਵੀ ਕੁੜੀਆਂ ਦੀਆਂ ਲੱਤਾਂ ਬੰਨ ਕੇ ਰੱਖਣੀਆਂ ਚਾਹੀਦੀਆਂ, ਹੈ ਨਾ? ਅਤੇ ਮੈਨੂੰ ਲੱਗਦਾ ਵਾ ਕਿ ਹਾਂ ਕਿ ਠੀਕ ਆ ਕਿ ਤੁਸੀਂ ਉਹਨਾਂ ਨੂੰ ਕੰਟਰੋਲ ਕਰੋ, ਬਟ ਤੁਸੀਂ ਆਪਦੀ ਮੈਂਟੈਲਿਟੀ ਨੂੰ ਨਹੀਂ ਕੰਟਰੋਲ ਕਰਨਾ ਹੈਗਾ, ਤੁਸੀਂ ਸਹੀ ਆ, ਯੂ ਆਰ ਰਾਈਟ।
0: ਬਿਲਕੁਲ,
1: ਹੈ ਨਾ? ਇਹ ਮਤਲਬ ਉਹਨਾਂ ਦੇ ਕਹਿਣ ਦਾ ਇਹ ਮਤਲਬ ਸੀਗਾ ਕਿ ਦਿਸ ਇਜ਼ ਰੋਂਗ, ਕਿ ਜੇ ਕੁੜੀਆਂ ਦੋਨੇ ਪਾਸੇ ਲੱਤਾਂ ਕਰਕੇ ਬਹਿੰਦੀਆਂ ਨਾ, ਇਹ ਬਹੁਤ ਗਲਤ ਗੱਲ ਆ। ਮਤਲਬ ਉਹਨਾਂ ਦੀ ਸੋਚ ਹਾਲੇ ਤੱਕ ਉੱਥੇ ਟਿੱਗੀ ਹੋਈ ਆ, ਉਹਨਾਂ ਦੇ ਦਿਮਾਗ ਹਾਲੇ ਤੱਕ ਇੰਨੇ ਡਾਊਨ ਆ, ਮਤਲਬ ਉਹ ਇਹੀ ਦੇਖ ਰਹੇ ਆ ਕਿ ਕੁੜੀਆਂ ਬੈਠੀਆਂ ਕਿਵੇਂ ਆ।
0: ਬਿਲਕੁਲ ਬਿਲਕੁਲ, ਕਿਉਂਕਿ ਅੱਜ ਕੱਲ੍ਹ ਜਿਵੇਂ ਜ਼ਮਾਨਾ ਬਹੁਤ ਚੇਂਜ ਹੋ ਗਿਆ, ਉਹਦੇ ਮੇਰੇ ਸਿਰ ਨਾਲ ਜ਼ਮਾਨੇ ਦੇ ਅਕੋਰਡਿੰਗ ਅਕੋਰਡਿੰਗ ਜੇ ਆਪਾਂ ਚੱਲਦੇ ਰਹਾਂਗੇ ਤਾਂ ਕਿਤੇ ਨਾ ਕਿਤੇ ਆਪਾਂ ਜ਼ਮਾਨੇ ਦੇ ਨਾਲ ਆ ਲਾਂਗੇ। ਜਿਵੇਂ ਕਹਿੰਦੇ ਹੁੰਦੇ ਸਮੇਂ ਦੇ ਨਾਲ ਸਮੇਂ ਦੀਆਂ ਲਗਾਮਾਂ ਫੜ ਕੇ ਜਿਹੜਾ ਬੰਦਾ ਚੱਲਦਾ ਹੈ ਉਹੀ ਸਕਸੈਸ ਹੁੰਦਾ ਹੈ। ਸਮੇਂ ਤੋਂ ਥੋੜ੍ਹਾ ਜਿਹਾ ਆਪਾਂ ਪਿੱਛੇ ਹਟ ਗਏ ਤਾਂ ਆਪਾਂ ਬਹੁਤ ਲੇਟ ਹੋ ਜਾਂਦੇ ਹਾਂ। ਜਿਵੇਂ ਕੁਝ ਕਰਨਾ ਹੋਵੇ, ਜਿਵੇਂ ਕਹਿੰਦੇ ਆ ਜੇ ਤੁਸੀਂ ਮਿਹਨਤ ਕਰ ਰਹੇ ਹੋ ਕਿਸੇ ਵੀ ਫੀਲਡ ਦੇ ਵਿੱਚ, ਉਹ ਤੁਸੀਂ ਜੇ ਤਾਂ ਤੁਸੀਂ ਬੈੱਡ 'ਤੇ ਬਹਿ ਕੇ ਹੀ ਉਹ ਪਲੈਨ ਕਰਦੇ ਰਹੋਗੇ ਯਾਰ ਮੈਂ ਐਂ ਕਰਨਾ ਉਹ ਕਰਨਾ, ਚਾਹੇ ਕੋਈ ਵੀ ਡ੍ਰੀਮ ਹੋਵੇ, ਰਾਈਟ? ਫਿਰ ਉਹ ਫਿਰ ਡ੍ਰੀਮ ਰਹਿ ਜਾਂਦਾ। ਤੇ ਜੇ ਤੁਸੀਂ ਹਕੀਕਤ ਜੇ ਗਰਾਊਂਡ ਲੈਵਲ ਤੇ ਜਾ ਕੇ ਉਸ ਚੀਜ਼ ਤੇ ਵਰਕ ਕਰਦੇ ਹੋ ਤਾਂ ਉਹਦੇ ਚ ਘਾਟਾ ਨਹੀਂ ਕਦੇ ਪੈਂਦਾ ਹੁੰਦਾ, ਜ਼ਿੰਦਗੀ ਚ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੁੰਦਾ ਹਮੇਸ਼ਾ ਹੀ ਤੁਹਾਨੂੰ। ਤੇ ਇੱਕ ਜਿਵੇਂ ਕਹਿ ਲਈਏ ਜਿਵੇਂ ਹੁਣ ਆਪਣਾ ਕਿਤਾਬਾਂ ਚੋਂ ਨਹੀਂ ਆਪਾਂ ਉਹ ਚੀਜ਼ਾਂ ਸਿੱਖਦੇ ਜਿਹੜਾ ਦੁਨੀਆਂ 'ਚ ਹੰਢਾਇਆ ਹੁੰਦਾ ਜਿਹਨਾਂ ਨੇ। ਜਿਵੇਂ ਮੰਨ ਲਓ ਹੁਣ ਜਿਹੜੇ ਇੱਥੇ ਬਹੁਤ ਪਹਿਲਾਂ ਆ ਕੇ ਸੈੱਟ ਹੋ ਚੁੱਕੇ ਨੇ, ਆਪਾਂ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ ਤਾਂ ਉਹਨਾਂ ਕੋਲ ਜ਼ਿੰਦਗੀ ਦਾ ਐਕਸਪੀਰੀਅੰਸ ਆ, ਕੈਨੇਡਾ ਦਾ ਐਕਸਪੀਰੀਅੰਸ ਆ। ਹੁਣ ਜਿਵੇਂ ਜੋਬਸ ਨੇ, ਜਿੱਦਾਂ ਮੈਂ ਰਾਜਮਾਨ ਅੰਕਲ ਹੁੰਦੇ ਹੁੰਦੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹੁੰਦੇ, ਹੈ ਨਾ, ਉਹ ਵੀ ਇਹ ਚੀਜ਼ ਦੱਸਦੇ ਹੁੰਦੇ ਕਿ ਲਾਈਫ ਜਿਹੜੀ ਆ ਇੱਥੇ ਸਟਰਗਲ ਵਾਲੀ ਰਹੀ ਆ, ਜਿਹੜੀ ਚੀਜ਼ ਉਹਨਾਂ ਨੇ ਹੰਢਾਈ ਆ। ਜਿੱਦਾਂ ਉੱਦਾਂ ਆਫਿਸ ਜੋਬ ਨਹੀਂ ਉਦੋਂ ਉਸ ਟਾਈਮ 'ਤੇ ਮਿਲ ਗਈਆਂ ਸੀ ਜਿਹੜੇ ਉਸ ਟਾਈਮ ਦੇ ਉੱਤੇ ਕੈਨੇਡਾ ਦੇ 'ਚ ਆਏ ਸੀਗੇ, ਤਾਂ ਉਹਨ ਕਿੰਨਾ ਆਪਾਂ ਜੇ ਹੁਣ ਫੇਸ ਦੇਖ ਗਏ ਕਿ ਕਿੰਨਾ ਹਾਰਡ ਟਾਈਮ ਦੇਖਿਆ ਹੋਊਗਾ ਉਹਨਾਂ ਨੇ। ਉਸ ਟਾਈਮ ਨਾ ਪੰਜਾਬੀ ਮੇਲੇ ਲੱਗਦੇ ਸੀ, ਨਾ ਕੋਈ ਪੰਜਾਬੀ ਕਲਚਰ ਦੇ ਇੰਨੇ ਜ਼ਿਆਦਾ ਈਵੈਂਟ ਹੁੰਦੇ ਸੀਗੇ, ਕਿਉਂਕਿ ਉਸ ਟਾਈਮ ਪੱਗ ਵਾਲੇ ਬੰਦੇ ਬਹੁਤ ਘੱਟ ਸੀਗੇ। ਜਿਵੇਂ ਪਾਈਪਲਾਈਨ ਗੁਰਦੁਆਰਾ ਸਾਹਿਬ ਦੀ ਦੱਸਦੇ ਹੁੰਦੇ ਗੱਲ ਕਿ ਉਦੋਂ ਸਾਈਨ ਕਰਨੇ ਸੀ ਪੰਜ ਟਰਬਨ ਵਾਲੇ, ਉਸ ਟਾਈਮ ਦੇ ਦਸਤਾਰਧਾਰੀ ਸਿੱਖ ਚਾਹੀਦੇ ਸੀ, ਮਿਲ ਨਹੀਂ ਰਿਹਾ ਸੀ, ਚਾਰ ਬੰਦੇ ਸੀਗੇ, ਪੰਜਵਾਂ ਨਹੀਂ ਮਿਲ ਰਿਹਾ ਸੀ। ਅਤੇ ਕਿੰਨੀ ਆਪਾਂ ਗਰੋ ਕੀਤੀ ਹੈ, ਕਿੰਨੀ ਅਚੀਵਮੈਂਟ ਕੀਤੀ ਹੈ ਨਾ, ਆਪਾਂ ਜ਼ੀਰੋ ਤੋਂ ਹੀਰੋ ਹਾਂ ਅੱਜ। ਮੈਂ ਕਹਿੰਦਾ ਕਿ ਅੱਜ ਆਪਣੀ ਕਮਿਊਨਿਟੀ ਪੰਜਾਬੀ ਆਪਾਂ ਰੀਪ੍ਰਜੈਂਟ ਕਰਦੇ ਹਾਂ, ਆਪਣੇ ਐਮ ਪੀਜ਼ ਨੇ, ਆਪਣੇ ਐਮ ਐਲ ਏ ਨੇ ਆਪਣੇ, ਹੈ ਨਾ, ਤਾਂ ਕਈ ਆਪਣਾ ਬਿਜ਼ਨਸ ਰਨ ਕਰ ਰਹੇ ਨੇ, ਕਿੰਨਾ ਆਪਾਂ ਉਹ ਸਕਸੈਸ ਹੋਏ ਹਾਂ ਲਾਈਫ ਦੇ ਵਿੱਚ। ਤਾਂ ਆਪਾਂ, ਮੈਂ ਕਹਿੰਦਾ ਪੰਜਾਬੀ ਕਮਿਊਨਿਟੀ ਹੈਗੀ ਸਟਾਰਟਿੰਗ ਤੋਂ ਹੀ ਆਪਾਂ ਉਹ ਕਰਦੇ ਹਾਂ ਕਿ ਆਪਣੇ 'ਚ ਗਿਵ ਅਪ, ਕਹਿੰਦੇ ਨੇ ਨੈਵਰ ਗਿਵ ਅਪ, ਜ਼ਿੰਦਗੀ 'ਚ ਕਦੇ ਗਿਵ ਅਪ ਨਹੀਂ ਕਰਦੇ ਆਪਾਂ, ਆਪਾਂ ਅੱਗੇ ਵਧਣਾ ਜਾਣਦੇ ਹਾਂ, ਸਟਰਗਲ ਕਰਨਾ ਜਾਣਦੇ ਹਾਂ, ਆਪਦੇ ਆਪ ਨੂੰ ਖੜ੍ਹਾ ਕਰਨਾ ਜਾਣਦੇ ਹਾਂ। ਜਿਵੇਂ ਢਿੰਦੀ ਕਲਾ ਨਹੀਂ ਹਮੇਸ਼ਾ ਚੜ੍ਹਦੀ ਕਲਾ, ਜਾਂ ਚਾਹੇ ਹੁਣ ਨੇਪਾਲ 'ਚ ਹੜ੍ਹ ਹੈ, ਉੱਥੇ ਵੀ ਜਿੰਨਾ ਆਪਣੀਆਂ ਕਈ ਪੰਜਾਬੀ ਜਿਹੜੇ ਖਾਲਸਾ ਏਡ ਵੀ ਉੱਥੇ ਪਹੁੰਚ ਰਹੀ ਆ, ਤਾਂ ਹੋਰ ਵੀ ਬਹੁਤ ਕਿਤੇ ਵੀ, ਮੈਂ ਕਹਿੰਦਾ ਕਿ ਆਪਣੇ ਕੁਝ ਹੁੰਦਾ ਹੈ ਆਪਣੇ ਖਾਲਸਾ ਏਡ ਪਹੁੰਚਦੇ, ਰਾਈਟ? ਤਾਂ ਉੱਥੇ ਵੀ ਹੁਣ ਕਿੰਨਾ ਜ਼ਿਆਦਾ ਆਪਣੇ ਇੰਡੀਅਨ ਆਰਮੀ ਪਹੁੰਚ ਰਹੀ ਹੈ, ਉੱਥੇ ਬਹੁਤ ਸਾਰਾ ਫੂਡ ਇੰਡੀਆ ਵੱਲੋਂ ਇੱਧਰੋਂ ਜਾ ਰਿਹਾ ਹੈ। ਤਾਂ ਹਮੇਸ਼ਾ ਆਪਾਂ ਜਾਣੀ ਇਸ ਚੀਜ਼ ਕਰਕੇ ਜਾਂਦੇ ਹਾਂ, ਅਤੇ ਇਹ ਚੀਜ਼ ਦੇ ਕਰਕੇ ਹੁਣ ਆਪਾਂ ਨੈਕਸਟ ਟੌਪਿਕ ਦੇ ਉੱਤੇ ਵੀ ਗੱਲਬਾਤ ਕਰਨੀ ਸਟਾਰਟ ਕਰਨੀ ਆ। ਪਰ
1: ਇਸ ਟੌਪਿਕ 'ਚ ਮੈਂ ਇੱਕ ਹੋਰ ਗੱਲ ਐਡ ਕਰਨਾ ਚਾਹੂੰਗੀ, ਜਿੱਦਾਂ ਕਿ ਜਦੋਂ ਆਪਣਾ ਜੰਤਰ ਮੰਤਰ ਵਿੱਚ ਧਰਨਾ ਲੱਗਾ ਸੀ, ਰਾਈਟ, ਅਤੇ ਉਦੋਂ ਵੀ ਆਪਣੇ ਅਨੰਗ ਸਿੰਘ ਗਏ ਸੀ ਉੱਥੇ, ਪੰਜਾਬੀ ਲੋਕਾਂ ਨੇ ਬਹੁਤ ਕੰਟਰੀਬਿਊਟ ਕੀਤਾ। ਕਈ ਲੋਕ ਨਾ, ਮਤਲਬ ਮੈਂ ਵੀਡੀਓ ਸਿੱਖੇ, ਕਈ ਲੋਕ ਕਹਿ ਰਹੇ ਸੀਗੇ ਕਿ ਹੁਣ ਵੀ ਤਾਂ ਤੁਹਾਡੇ ਪੰਜਾਬ ਹੀ ਕੰਮ ਆਇਆ ਵਾ, ਜਾਂ ਮਤਲਬ ਕਿ ਫੇਵਰ ਕਰ ਰਹੇ ਸੀ। ਮੈਨੂੰ ਲੱਗਦਾ ਕਿ ਆਪਾਂ ਕਦੇ ਕਿਸੇ ਦੀ ਹੈਲਪ ਫੇਵਰ ਕਰਨ ਦੇ ਲਈ ਨਹੀਂ ਕਰਦੇ ਹੈਗੇ ਕਿ ਮੈਨੂੰ ਇਹ ਸਟੇਟਮੈਂਟ ਬਹੁਤ ਗਲਤ ਲੱਗਦੀ ਆ, ਜਦੋਂ ਕੋਈ ਬੰਦਾ ਇਹ ਸੁਣਾ ਦਿੰਦਾ ਵਾ ਨਾ ਕਿ ਉੱਥੇ ਆਪਣੀ ਮਦਦ ਕਰੀ ਦੀ ਕੋਈ ਵੈਲਿਊ ਨਹੀਂ ਰਹਿ ਜਾਂਦੀ ਉੱਥੇ, ਮਤਲਬ ਕਿ ਆਪਾਂ ਕਿਸੇ ਨੂੰ ਫੇਵਰ ਕਰ ਰਹੇ ਹਾਂ। ਅਤੇ ਮੈਨੂੰ ਲੱਗਦਾ ਕਿ ਤੁਹਾਨੂੰ ਫੇਵਰ ਕਰਨ ਦੇ ਲਈ, ਜਾਂ ਫੇਵਰ ਤਾਂ ਆਪਾਂ ਕਿਸੇ ਨੂੰ ਤਾਂ ਕਰਦੇ ਜੇ ਆਪਾਂ ਨੂੰ ਕਿਸੇ ਤੋਂ ਉਮੀਦ ਹੋਵੇ, ਅਤੇ ਮੈਨੂੰ ਲੱਗਦਾ ਆਪਾਂ ਨੂੰ ਮਦਦ ਜੇ ਕਰਨੀ ਚਾਹੀਦੀ ਹੈ ਤਾਂ ਉਮੀਦ ਰੱਖ ਕੇ ਨਹੀਂ ਕਰਨੀ ਚਾਹੀਦੀ, ਤੁਹਾਡੀ ਮਦਦ ਕੀਤੀ ਦਾ ਰੱਬ ਵੀ ਨਹੀਂ ਮੁੱਲ ਪਾਉਂਦਾ ਫਿਰ।
0: ਬਿਲਕੁਲ ਬਿਲਕੁਲ, ਜਿੱਦਾਂ ਇੱਕ ਟਾਈਮ ਸੀਗਾ, ਚਾਹੇ ਤੇ ਆਪਾਂ ਕਿਤੇ ਨਾ ਕਿਤੇ ਇੱਥੇ ਆ ਕੇ ਥੋੜਾ ਜਿਹਾ ਆਪਾਂ ਆਪਦੇ ਆਪ ਨੂੰ ਇਹ ਚੀਜ਼ ਮਹਿਸੂਸ ਕੀਤੀ ਕਿ ਆਪਾਂ ਇੱਥੇ ਆਪਦਾ ਬਿਜ਼ਨਸ ਰਨ ਕਰ ਸਕਦੇ ਫਿਊਚਰ ਦੇ ਵਿੱਚ ਜੇ ਇੱਕ ਵਧੀਆ ਗਾਈਡੈਂਸ ਹੈਗੀ ਆਪਣੇ ਕੋਲ ਆਪਣੇ ਕੋਲ ਵਧੀਆ ਥੋਟ ਹੈਗੇ ਨੇ ਕਿ ਆਪਾਂ ਇੱਥੇ ਆ ਕੇ ਸਕਸੈਸ ਹੋਣਾ ਤਾਂ ਬਿਲਕੁਲ ਹੁੰਦੇ ਨੇ ਅਤੇ ਕੁਝ ਕੁ ਉਹ ਬੰਦੇ ਨੇ ਜਿਹੜੇ ਕੁਝ ਕੁ ਸਟੂਡੈਂਟ ਕਹਿ ਲਓ ਕੁਝ ਕੁ ਨੇ ਜਿਹਨਾਂ ਕਰਕੇ ਹੁਣ ਬਾਕੀ ਸਟੂਡੈਂਟਸ ਨੂੰ ਵੀ ਮਾਰ ਪੈ ਰਹੀ ਆ ਆਪਣਾ ਟੋਪਿਕ ਚੇਂਜ ਹੋ ਰਿਹਾ ਇਸ ਤੋਂ ਬਾਅਦ ਕਿਉਂਕਿ ਇਹ ਟੋਪਿਕ ਆਪਣਾ ਚੌਥੇ ਪੰਜਵੇਂ ਨੰਬਰ 'ਤੇ ਸੀਗਾ ਪਰ ਕੋਈ ਨਾ ਇਸ ਟੋਪਿਕ ਦੇ ਉੱਤੇ ਵੀ ਆਪਾਂ ਡਿਸਕਸ਼ਨ ਕਰਨੀ ਬਿਲਕੁਲ ਜ਼ਰੂਰੀ ਹੈ ਕਿਉਂਕਿ ਕੁਝ ਕੁ ਸਟੂਡੈਂਟ ਨੇ ਜਿਹੜੇ ਇਹ ਚੀਜ਼ ਕਰ ਰਹੇ ਨੇ ਜਿੱਦਾਂ ਹੁੱਲੜਬਾਜ਼ੀ ਕਹਿ ਰਹੋ ਜਿੱਦਾਂ ਆਪਣੇ ਸਰੀ ਦੇ ਲਾਸਟ ਟਾਈਮ ਐਮ ਪੀ ਨਾਲ ਗੱਲ ਹੋਈ ਸੀ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਜਿਹੜਾ ਹੋ ਰਿਹਾ ਹੈ ਅੱਜ ਕੱਲ੍ਹ ਦੇ ਕਲਚਰ ਦੇ ਵਿੱਚ ਹੋ ਰਿਹਾ ਹੈ ਕਿ ਤੁਸੀਂ ਸਾਰੇ ਬਹੁਤ ਚੰਗੇ ਹੋ ਪਰ ਤੁਹਾਡੇ ਕੁਝ ਕੁ ਬੰਦੇ ਨੇ ਤੁਸੀਂ ਟਰਬਣ ਬਣਦੇ ਹੋ ਉਹ ਉਸਦੇ ਕਰਕੇ ਤੁਸੀਂ ਨਿਗਾਹ ਦੇ ਵਿੱਚ ਆ ਜਾਂਦੇ ਹੋ ਤੇ ਉਹ ਇੱਕ ਦੋ ਜਿਹੜੇ ਸਟੂਡੈਂਟ ਗਲਤ ਸੀਗੇ ਉਹਨਾਂ ਕਰਕੇ ਕਾਫੀ ਜਿਹੜੇ ਹੁਣ ਸਟੂਡੈਂਟ ਨੇ ਉਹ ਫੇਸ ਕਰ ਰਹੇ ਨੇ
1: ਕਰਕੇ ਜਿਹੜੇ ਬਾਕੀ ਸ਼ਰੀਫ ਲੋਕ ਹੁੰਦੇ ਜਿਹੜੇ ਆਪਦੀ ਸਟਰਗਲ ਕਰ ਰਹੇ ਆ ਇੱਥੇ ਮਤਲਬ ਉਹੀ ਹੈ ਤੁਸੀਂ ਰੇਸ਼ੀਓ ਦੇਖੋ ਮਤਲਬ ਉਹਨਾਂ ਦੀ ਰੇਸ਼ੀਓ ਘੱਟ ਆ ਤੇ ਜਿਹੜੇ ਸਟਰਗਲ ਕਰਦੇ ਪਏ ਸਟੂਡੈਂਟਸ ਇੱਥੇ ਉਹਨਾਂ ਦੀ ਰੇਸ਼ੀਓ ਵੱਧ ਆ ਸੋ ਉਹਦੇ ਅਕੋਰਡਿੰਗ ਡਿਸੀਜਨ ਲੈਣਾ ਮੈਨੂੰ ਲੱਗਦਾ ਚਾਹੀਦਾ ਵਾ
0: ਹਾਂ ਬਿਲਕੁਲ
1: ਕੋਈ ਵੀ ਇਨਜਸਟਿਸ ਨਹੀਂ ਹੋਣੀ ਚਾਹੀਦੀ ਹੈਗੀ ਕਿਉਂਕਿ ਬਹੁਤ ਮੈਨੂੰ ਲੱਗਦਾ ਇਹ ਪਾਲ ਆਪਣੀ ਜ਼ਿੰਦਗੀ ਦੇ ਇੱਦਾਂ ਦੇ ਆ ਜਦੋਂ ਜੇ ਆਪਾਂ ਇੰਡੀਆ ਵੀ ਰਹਿੰਦੇ ਤਾਂ ਉੱਥੇ ਵੀ ਆਪਾਂ ਆਪਦੇ ਦਿਮਾਗ ਨਾਲ ਸਾਰੀਆਂ ਜਿੱਦਾਂ ਸੋਸ਼ਲ ਮੀਡੀਆ 'ਤੇ ਬਹੁਤ ਚੀਜ਼ਾਂ ਪਈਆਂ ਜਿਹਦੇ ਨਾਲ ਆਪਾਂ ਗਰੋ ਕਰ ਸਕਦੇ ਹਾਂ ਆਪਦੇ ਆਪ ਨੂੰ ਇਟਸ ਨੋਟ ਜਸਟ ਅਬਾਊਟ ਦ ਗਵਰਮੈਂਟ ਹੈ ਨਾ ਟ੍ਰੇਡਿੰਗ ਇੱਕ ਬਹੁਤ ਵਧੀਆ ਪਲੇਟਫਾਰਮ ਆ ਜਿਹਦੀਆਂ ਹੁਣ ਕਲਾਸਿਸ ਵੀ ਮਿਲਦੀਆਂ ਮੈਨੂੰ ਲੱਗਦਾ ਇੰਡੀਆ ਵੀ ਬਹੁਤ ਅੱਗੇ ਸਟੱਡੀ ਕਰਾ ਰਿਹਾ ਹੈ ਨਾ ਸਟੂਡੈਂਟਸ ਨੂੰ ਤਾਂ ਇਹ ਆਪਣੇ ਜਿਹੜੇ ਜ਼ਿੰਦਗੀ ਦੇ ਪਲ ਹੁੰਦੇ ਆ 16 ਸਾਲ ਦੀ ਉਮਰ 'ਚ ਕੋਈ ਆ ਜਾਂਦਾ 17 ਸਾਲ ਦੀ 'ਚ ਆ ਜਾਂਦਾ ਵਾ ਅਤੇ 23-24 ਸਾਲ ਤੱਕ 26 ਸਾਲ ਤੱਕ ਆਪਾਂ ਸਟਰਗਲ ਕਰਦੇ ਹਾਂ ਅਤੇ ਉਹਦਾ ਮੁੱਲ ਪੈਣਾ ਬਹੁਤ ਜ਼ਰੂਰੀ ਆ
0: ਬਿਲਕੁਲ ਕਿਉਂਕਿ ਇੱਦਾਂ ਹੋ ਜਾਂਦਾ ਜਿੱਦਾਂ ਹੁਣ ਇੱਕ ਸਟੂਡੈਂਟ ਆਏ ਨੇ ਮੈਂ ਅੱਜ ਵੀ ਮੇਰੇ ਟੱਚ 'ਚ ਕਾਫੀ ਸਟੂਡੈਂਟ ਇੱਦਾਂ ਦੇ ਨੇ ਜਿਹੜੇ ਸਕਸੈਸ ਹੋਏ ਨੇ ਆਪਦੇ ਬਿਜ਼ਨਸ ਰਨ ਕੀਤੇ ਨੇ ਉਹਨਾਂ ਨੇ ਫਿਰ ਉਹ ਚੀਜ਼ ਵੀ ਤਾਂ ਇੱਕ ਅੱਗੇ ਆਉਣੀ ਚਾਹੀਦੀ ਹੈ ਨਾ ਵੀ ਇੰਨੇ ਜ਼ਿਆਦਾ
1: ਟੈਕਸਸ ਵੀ ਪੇ ਕਰਦੇ ਆ ਇੱਥੇ
0: ਟੈਕਸਸ ਵੀ ਪੇ ਕਰਦੇ ਨੇ ਬਿਲਕੁਲ
1: ਸਾਰਾ ਕੰਟਰੀਬਿਊਟ ਆਪਾਂ ਇਕੁਅਲੀ ਕਰਦੇ ਆ ਈਵਨ ਦੋ ਕਿ ਆਪਾਂ ਸਟਰਗਲ ਕਰਦੇ ਆ ਸਫਰ ਕਰਦੇ ਆ ਹਰ ਜਗ੍ਹਾ ਤੋਂ ਇਮੋਸ਼ਨਲੀ ਮੈਂਟਲੀ ਆਪਾਂ ਕਿੰਨਾ ਸਫਰ ਕਰਦੇ ਆ ਕਿੰਨੇ ਲੋਕ ਇਹ ਚੀਜ਼ ਦੇ ਮੈਂਟਲੀ ਸਫਰ ਕਰਦੇ ਆ ਆਪਦੀ ਜਾਨ ਵੀ ਗਵਾ ਲੈਂਦੇ ਆ ਰਾਈਟ ਬਟ ਸਟਿਲ ਆਪਾਂ ਆਪਦੀ ਮਤਲਬ ਸਟਿੱਕ ਰਹਿੰਦੇ ਹਾਂ ਆਪਦੇ ਪ੍ਰਿੰਸੀਪਲਸ 'ਤੇ ਆਪਾਂ ਉਸ ਤਰੀਕੇ ਨਾਲ ਹਰ ਰੂਲ ਨੂੰ ਫੋਲੋ ਕਰਦੇ ਹਾਂ ਅਤੇ ਦੋ ਤਿੰਨ ਬੰਦੇ ਜੇ ਗਲਤ ਆ ਤਾਂ ਫਿਰ 100 ਬੰਦੇ ਦੇ ਲਈ ਉਹ ਕੋਈ ਗਲਤ ਡਿਸੀਜ਼ਨ ਉਹਨਾਂ ਨੂੰ ਦੇਖ ਕੇ ਨਹੀਂ ਲੈਣਾ ਚਾਹੀਦਾ ਗਵਰਮੈਂਟ
0: ਬਿਲਕੁਲ ਕਿਉਂਕਿ ਉਹ ਚੀਜ਼ਾਂ ਕਰਕੇ ਹੁਣ ਕੁਝ ਕੁ ਦੀਆਂ ਗਲਤੀਆਂ ਕਰਕੇ ਜਿਵੇਂ ਫੌਜ 'ਚ ਇੱਕ ਰੂਲ ਹੁੰਦਾ ਆ ਜਿੱਦਾਂ ਉੱਥੇ ਪਲਟੂਨਸ ਹੁੰਦੀਆਂ ਨੇ ਜਿੱਦਾਂ ਹੈ ਨਾ ਤਾਂ ਉੱਥੇ ਇੱਕ ਗਲਤੀ ਕਰਦਾ ਉਹ ਹੁੰਦਾ ਕਿ ਪਲਟੂਨ 'ਚ ਇੱਕ ਨੇ ਗਲਤੀ ਕੀਤੀ ਗਲਤੀ ਇੱਕ ਦੀ ਸਜ਼ਾ ਸਾਰਿਆਂ ਨੂੰ ਇਹ ਗੱਲ ਬੜੀ ਮਸ਼ਹੂਰ ਹੁੰਦੀ ਹੈ ਕਿਉਂਕਿ ਮੈਂ ਜਹਾਨ ਕਿਲੇ ਜਦੋਂ ਟ੍ਰੇਨਿੰਗ ਕਰ ਰਿਹਾ ਸੀ ਪੰਜਾਬ ਪੁਲਿਸ ਲਾਈਨ 'ਚ ਉੱਥੇ ਫੌਜ ਦੀ ਟ੍ਰੇਨਿੰਗ ਵੀ ਹੁੰਦੀ ਹੈ ਤਾਂ ਉਹ ਪੁਲਿਸ 'ਚ ਵੀ ਸੇਮ ਰੂਲ ਹੀ ਹੁੰਦਾ ਅਤੇ ਜੇ ਇੱਕ ਗਲਤੀ ਕਰਦਾ ਸਜ਼ਾ ਸਾਰਿਆਂ ਨੂੰ ਸੇਮ ਉਹ ਚੀਜ਼ ਇੱਥੇ ਮੈਂ ਕਹਿੰਦਾ ਕਿ ਅਪਲਾਈ ਹੋ ਰਹੀ ਹੈ ਕਿ ਗਲਤੀ ਇੱਕ ਦੀ ਹੋ ਰਹੀ ਹੈ ਕੁਝ ਕੁ ਸਟੂਡੈਂਟ ਨੇ ਜਿਹੜੇ ਹੁੱਲੜਬਾਜ਼ੀ ਕਰਦੇ ਨੇ ਜਾਂ ਕੁਝ ਵੀ ਸਗੋਂ ਆਪਣੀ ਕਮਿਊਨਿਟੀ ਹਮੇਸ਼ਾ ਗੌਰਮੈਂਟ ਦੇ ਨਾਲ ਲੱਗ ਕੇ ਚੱਲਣ ਵਾਲੀ ਹੈ ਚਾਹੇ ਆਪਣੇ ਐਮ ਪੀਜ਼ ਨੇ ਐਮ ਐਲ ਏ ਨੇ ਸਾਰੇ ਬਹੁਤ ਸਪੋਰਟਿਵ ਨੇ ਆਪਣੇ ਹੁਣ ਰੀਸੈਂਟਲੀ ਗੁਰਦੁਆਰਾ ਸਾਹਿਬ ਜਿਹੜੇ ਪਾਈਪਲਾਈਨ ਦੇ ਪ੍ਰਧਾਨ ਸਾਹਿਬ ਸੀਗੇ ਉਹਨਾਂ ਨੇ ਗੱਲ ਕੀਤੀ ਇਹਨਾਂ ਨਾਲ ਐਮ ਪੀਜ਼ ਦੇ ਨਾਲ ਜਿਵੇਂ ਵੀ ਹੋਇਆ ਵੀ ਇਹਨਾਂ ਨੂੰ ਸਟੂਡੈਂਟ ਦਾ ਹੱਲ ਕਰਕੇ ਦਿਉ ਕਿਤੇ ਨਾ ਕਿਤੇ 2025-26 ਵਾਲਿਆਂ ਲਈ ਵਧੀਆ ਉਹਨਾਂ ਨੂੰ ਅਪਡੇਟ ਵੀ ਆਏ ਨੇ ਇਹਨਾਂ ਨੂੰ ਈਮੇਲਸ ਵੀ ਆ ਗਈਆਂ ਨੇ ਹੁਣ 2026 ਵਾਲੇ ਹਾਲੇ ਵੀ ਸਟਿਲ ਵੇਟ ਕਰ ਰਹੇ ਨੇ ਕਾਫੀ ਦੇ ਵਰਕ ਪਰਮਿਟ ਖਤਮ ਹੋ ਰਹੇ ਨੇ ਜਾਂ ਕਈਆਂ ਦੇ ਖਤਮ ਹੋਣ ਵਾਲੇ ਰਹਿ ਗਏ ਨੇ
1: ਤਾਂ
0: ਇਹ ਚੀਜ਼ ਬਹੁਤ ਸੀਰੀਅਸ ਹੈ ਕਿਉਂਕਿ ਆਪਾਂ ਇੱਕ 1.5 ਮੰਥ ਹੋ ਚੁੱਕਿਆ ਅਰਾਊਂਡ ਉਹਦੇ 'ਚ ਦੋ ਜਿਹੜੇ ਸਟੂਡੈਂਟ ਨੇ ਆਪਣੇ ਹਾਰਟ ਅਟੈਕ ਨਾਲ ਜਿਹੜੇ ਜਿਨ੍ਹਾਂ ਦੀ ਡੈਥ ਹੋਈ ਹੈ ਅਤੇ ਦੋ ਸਟੂਡੈਂਟ ਉਹ ਸੀਗੇ ਜਿਨ੍ਹਾਂ ਦੇ ਜਿਨ੍ਹਾਂ ਨੇ ਸੁਸਾਈਡ ਕੀਤਾ ਆ ਤਾਂ ਕਿਤੇ ਨਾ ਕਿਤੇ ਉਹ ਚੀਜ਼ ਆ ਜਾਂਦੀ ਹੈ ਇੱਥੇ ਆਪਾਂ ਨਾ ਉਸ ਜਿਹੜਾ ਸਫ਼ਰ ਕਰ ਰਹੇ ਹਾਂ ਜਿਹੜਾ ਉਹ ਸਟਰਗਲ ਕਰ ਰਹੇ ਹਾਂ ਉਹ ਆਪਾਂ ਇਕੱਲੇ ਹਾਂ ਇੱਥੇ ਜਿਵੇਂ ਆਪਾਂ ਇੰਡੀਆ ਹੁੰਦੇ ਸੀ ਮੰਮੀ ਡੈਡੀ ਹੁੰਦੇ ਸੀ ਰਿਸ਼ਤੇਦਾਰ ਹੁੰਦੇ ਸੀ ਉਹ ਚੀਜ਼ਾਂ ਕਿਤੇ ਨਾ ਕਿਤੇ ਤੇ ਜਦੋਂ ਇਹ ਵੈਸੇ ਹੀ ਕਹਿੰਦੇ ਨਾ ਕੋਈ ਚੱਲ ਯਾਰ ਕੋਈ ਨਹੀਂ ਆਪਾਂ ਹੈਗੇ ਹਾਂ ਤੇਰੇ ਨਾਲ ਖੜੇ ਹਾਂ ਉਹ ਵੈਸੇ ਹੀ ਹੌਸਲੇ ਦੁੱਗਣੇ ਹੋ ਜਾਂਦੇ ਤੇ ਕਿਤੇ ਨਾ ਕਿਤੇ ਉਹ ਚੀਜ਼ਾਂ ਦੀ ਹੁਣ ਜਿਹੜੀ ਆਪਣੀ ਘਾਟ ਕਹਿ ਲਈਏ ਆਪਾਂ ਨੂੰ ਉਹ ਦੇਖਣ ਨੂੰ ਮਿਲਦੀ ਆ ਅਤੇ ਉਹ ਚੀਜ਼ਾਂ ਅੰਦਰ ਹੀ ਅੰਦਰ ਬੰਦੇ ਨੂੰ ਖਾ ਰਹੀਆਂ ਕਿਤੇ ਨਾ ਕਿਤੇ ਜੇ ਤੁਸੀਂ ਰੂਮ ਦੇ ਵਿੱਚ ਬੈਠੇ ਹੋ ਤਾਂ ਤੁਸੀਂ ਨੈਗੇਟਿਵ ਥਾਟ ਕਰ ਰਹੇ ਹੋ ਤਾਂ ਤੁਸੀਂ ਬਹੁਤ ਨੈਗੇਟਿਵ ਹੋ ਜਾਓਗੇ ਜੇ ਤੁਸੀਂ ਪੋਜ਼ਿਟਿਵ ਸੋਚ ਰਹੇ ਹੋ ਚੜ੍ਹਦੀ ਕਲਾ ਦੇ ਵਿੱਚੋਂ ਕੁਝ ਵਧੀਆ ਆਪਾਂ ਜਿਵੇਂ ਸੈਂਪਲ ਹੀ ਲੈ ਲੈਂਦੇ ਹਾਂ ਜਿੱਦਾਂ ਇੰਸਟਾਗ੍ਰਾਮ ਦੇ ਉੱਤੇ ਤੁਸੀਂ ਇੱਕ ਵਧੀਆ ਰੀਲ ਦੇਖ ਲਈ ਅਤੇ ਵਧੀਆ ਦੇ ਅਕੋਰਡਿੰਗ ਤੁਸੀਂ ਦੇਖਣੀਆਂ ਸਟਾਰਟ ਕਰਤੀਆਂ ਸਕਰੋਲ ਕਰਨੀਆਂ ਤੁਹਾਨੂੰ ਵਧੀਆ ਲਾਉਣੀਆਂ ਅਤੇ ਜੇ ਤੁਸੀਂ ਸਾਈਡ ਜੀ ਦੇਖ ਲਈ ਹੁਣ ਮੰਨ ਲਓ ਨੇਪਾਲ 'ਚ ਹੜ੍ਹ ਆਇਆ ਤੁਸੀਂ ਇੱਕ ਰੀਲ ਨੇਪਾਲ ਵਾਲੀ ਦੇਖ ਲਈ ਤੁਸੀਂ ਲਾਈਕ ਕਰਤੀ ਅੱਗੇ ਦੀ ਅੱਗੇ ਤੁਹਾਨੂੰ ਫਿਰ ਉਹਦੇ ਰਿਲੇਟਡ ਹੀ ਵੀਡੀਓ ਆਉਣੀਆਂ ਸਟਾਰਟ ਹੋ ਜਾਣੀਆਂ ਸੋ ਤੁਸੀਂ ਕੀ ਦੇਖਣਾ ਚਾਹੁੰਦੇ ਹੋ ਇਹ ਤੁਹਾਡੇ 'ਤੇ ਡਿਪੈਂਡ ਕਰਦਾ ਹੈ ਅਤੇ ਐਲੋਗਰੀਦਮ ਸੋਸ਼ਲ ਮੀਡੀਆ ਦਾ ਤਾਂ ਉਹੀ ਦਿਖਾਊਗਾ ਤੁਹਾਨੂੰ ਜਿਹੜਾ ਚੀਜ਼ ਤੁਸੀਂ ਦੇਖਣਾ ਚਾਹੁੰਦੇ ਹੋ ਮੰਨ ਲਓ ਤੁਸੀਂ ਇੱਕ ਅੱਧਾ ਸੈਡ ਸੌਂਗ ਲਾ ਲਿਆ ਅਗਲੇ ਤੁਹਾਨੂੰ ਸੈਡ ਹੀ ਦਿਸੀ ਜਾਣੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਹਾਂ ਐਲੋਗਰੀਦਮ ਨੂੰ ਕਿ ਬਈ ਇਹ ਤਾਂ ਸੈਡ ਹੀ ਦੇਖਣਾ ਚਾਹੁੰਦਾ ਅੱਜ ਤੈਨੂੰ ਉਹ ਚੀਜ਼ ਹੀ ਦਿਖਾਵਾਂ ਤੇ ਦੂਜੀ ਗੱਲ ਆ ਤੁਸੀਂ ਵਾਕ ਕਰਨੀ ਸਟਾਰਟ ਕਰ ਦਿਓ ਸਵੇਰ ਸਵੇਰ ਅਰਲੀ ਮਾਰਨਿੰਗ ਤੇ ਜਿੰਨਾ ਸੌਦਾ ਬੁੱਕਸ ਪੜ੍ਹਨੀਆਂ ਸਟਾਰਟ ਕਰ ਦਿਓ ਫਿਰ ਸ਼ਾਮ ਦੀ ਗੱਲ ਕਰਦੇ ਹਾਂ ਆਪਾਂ ਸ਼ਾਮ ਨੂੰ ਫਿਰ ਰੂਮ 'ਚ ਬੰਦ ਕਰ ਲਵਦੇ ਆਪ ਨੂੰ ਅਤੇ ਜਿਹੜੀਆਂ ਬੈਸਟ ਨੱਚਣ ਟੱਪਣ ਵਾਲੇ ਗਾਣੇ ਉਹ ਮੇਰੇ ਕਹਿੰਦੇ 15 ਮਿੰਟ ਤੁਸੀਂ ਮਿਊਜ਼ਿਕ ਇੰਜੋਏ ਕਰੋ ਡਾਂਸ ਕਰਨਾ ਸਟਾਰਟ ਕਰ ਦਿਓ ਤੁਸੀਂ ਕਹੋਗੇ ਟੈਨਸ਼ਨ ਕੀ ਹੁੰਦੀ ਹੈ
1: ਨਹੀਂ ਮੈਂ ਦੇਖਿਆ ਕਈ ਵਾਰੀ ਨਾ ਆਪਣੇ ਕੋਲ ਟਾਈਮ ਬਹੁਤ ਲਿਮਿਟਡ ਹੁੰਦਾ ਅਤੇ ਆਪਾਂ ਗੁਰਬਾਣੀ ਨੂੰ ਇੰਨਾ ਟਾਈਮ ਨਹੀਂ ਮਤਲਬ ਕਿ ਦੇ ਪਾਉਂਦੀ ਹੈਗੀ ਆਪਦੇ ਕੰਮਾਂ ਕਾਰਾਂ ਦੇ ਚੱਲਦੀਆਂ ਹੈ ਨਾ ਮੈਨੂੰ ਮੈਂ ਪਹਿਲਾਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੀ ਹੁੰਦੀ ਸੀ ਅਤੇ ਉਹਨੂੰ ਘੰਟਾ ਆਈ ਥਿੰਕ ਸੋ ਲੱਗ ਜਾਂਦਾ ਜਦੋਂ ਪੂਰੇ ਫਲੂਐਂਟ ਆ ਹੈ ਅਤੇ ਉਦੋਂ ਬਾਅਦ ਮਤਲਬ ਕਿ ਟਾਈਮ ਦੀ ਕਮੀ ਹੋਣ ਕਰਕੇ ਨਾ ਮੇਰੇ ਤੋਂ ਘੰਟਾ ਨਹੀਂ ਸੀ ਕੱਢਿਆ ਜਾਂਦਾ ਦੈਨ ਚੌਪਾਈ ਸਾਹਿਬ ਜੀ ਦਾ ਪਾਠ ਬਹੁਤ ਵਧੀਆ ਵਾ ਜੇ ਤੁਸੀਂ ਆਪਦਾ ਮਾਇੰਡ ਰਿਲੈਕਸ ਕਰਨਾ ਹੈ ਨਾ ਅਤੇ ਬਹੁਤ ਹੀ ਵਧੀਆ ਫੀਲ ਕਰੋਗੇ ਕਿਉਂਕਿ ਉਹਦੇ 'ਚ ਇੰਨਾ ਟਾਈਮ ਵੀ ਨਹੀਂ ਲੱਗਦਾ ਹੈਗਾ ਗਾ ਅਤੇ ਮਤਲਬ 10 ਕੁ ਮਿੰਟ 15 ਕੁ ਮਿੰਟ ਲੱਗਦੇ ਆ ਅਤੇ ਜੇ ਤੁਹਾਡੇ ਕੋਲ ਟਾਈਮ ਲਿਮਿਟ ਹੁੰਦਾ ਚੌਪਾਈ ਸਾਹਿਬ ਜੀ ਦਾ ਪਾਠ ਕਰ ਲਿਆ
0: ਨਹੀਂ ਬਿਲਕੁਲ ਆਪਣੇ ਕੋਲ ਦਿਨ ਦੇ ਵਿੱਚ 24 ਘੰਟੇ ਹੁੰਦੇ ਜੇ ਆਪਾਂ 1 ਘੰਟਾ ਵੀ ਰੱਬ ਨੂੰ ਦੇ ਦਾਂਗੇ ਤਾਂ ਉਹ ਕੋਈ ਮਾੜੀ ਗੱਲ ਨਹੀਂ ਗੀ ਉਹਦਾ ਸ਼ੁਕਰਾਨਾ ਕਰਨਾ ਵੀ ਬਣਦਾ ਟਰਾਈ ਕਰੋ ਜੇ ਤੁਸੀਂ ਗੁਰਬਾਣੀ ਨਹੀਂ ਪੜ੍ਹ ਸਕਦੇ ਸੁਣਨੀ ਸਟਾਰਟ ਕਰ ਦਿਓ ਬਿਲਕੁਲ ਕਥਾ ਸਟਾਰਟ ਕਰ ਲਓ ਜਿਹੜੀ ਜਪਜੀ ਸਾਹਿਬ ਦੀ ਵਿਆਖਿਆ ਸਟਾਰਟ ਕਰ ਲਓ ਚੌਪੀ ਸਾਹਿਬ ਦੀ ਇਕੱਲੀ ਇਕੱਲੀ ਜਿਹੜੀ ਲਾਈਨ ਆ ਪੰਕਤੀ ਆ ਉਹਦੇ ਕੀ ਵਿਆਖਿਆ ਉਹ ਸਟਾਰਟ ਕਰ ਲਓ ਕੁਝ ਨਾ ਕੁਝ ਤੁਸੀਂ ਜਦੋਂ ਲਾਈਫ ਦੇ ਵਿੱਚ ਡਿਫਰੈਂਟ ਟਰਾਈ ਕਰੋਗੇ ਨਾ ਚਾਹੇ ਬੁੱਕਸ ਪੜ੍ਹਨੀਆਂ ਸਟਾਰਟ ਕਰ ਦੋਗੇ ਤੁਸੀਂ ਲਾਈਫ ਦੇ ਵਿੱਚ ਕਾਫੀ ਸਾਰੇ ਚੇਂਜਸ ਦੇਖੋਗੇ ਤੇ ਉਹ ਇੱਕ ਨਾ ਅਲੱਗ ਹੀ ਮੋਟਿਵ ਮਿਲ ਜਾਂਦਾ ਲਾਈਫ ਦਾ ਆਪਾਂ ਨੂੰ ਅੱਗੇ ਵਧਣ ਦਾ ਜਿੱਦਾਂ ਆਪਾਂ ਕਿੱਦਾਂ ਅੱਗੇ ਵੱਧ ਸਕਦੇ ਹਾਂ ਜਾਂ ਹੋਰ ਕਾਫੀ ਮੋਟੀਵੇਸ਼ਨ ਵਾਲੀਆਂ ਬੁੱਕਸ ਆਪਾਂ ਨੂੰ ਅੱਜ ਕੱਲ੍ਹ ਆਨਲਾਈਨ ਮਿਲ ਜਾਂਦੀਆਂ ਆ ਇੱਕ ਆਪਦੀ ਸਟੋਰੀ ਲਿਖਣੀ ਸਟਾਰਟ ਕਰ ਦਿਓ ਹੌਲੀ ਹੌਲੀ ਤੁਸੀਂ ਦੇਖੋਗੇ ਕਿ ਜਦੋਂ ਤੁਸੀਂ ਲਿਖ ਰਹੇ ਹੋ ਤਾਂ ਤੁਹਾਡੇ 'ਚ ਇੱਕ ਅਜੀਬ ਜਿਹੀਆਂ ਚੀਜ਼ਾਂ ਹੋਣ ਲੱਗ ਪੈਣੀਆਂ ਕਿ ਯਾਰ ਮੈਂ ਅੱਜ ਦਿਨ ਦੇ ਵਿੱਚ ਆਹ ਚੀਜ਼ ਕਰਦਾ ਹਾਂ ਆਹ ਐਕਟੀਵਿਟੀ ਕਰਦਾ ਫਿਰ ਇਹਨੂੰ ਵੀ ਮੈਂ ਲਿਖੂੰਗਾ ਹਾਂ ਅਤੇ ਕੁਝ ਨਾ ਕੁਝ ਤੁਸੀਂ ਨੋਟਿਸ ਕਰਨਾ ਸਟਾਰਟ ਕਰ ਦੋਗੇ ਮੇਰੇ ਕੋਲ ਬਹੁਤ ਸਾਰੇ ਮੇਰੇ ਫਰੈਂਡ ਇੱਦਾਂ ਦੇ ਜਿਹੜੇ ਨਾ ਲਾਈਕ ਜਦੋਂ ਦੇ ਆਏ ਆ ਕੈਨੇਡਾ 'ਚ ਫਸਟ ਦਿਨ ਤੋਂ ਉਹ ਰੋਜ਼ਾਨਾ ਡਾਇਰੀ ਲਿਖਦੇ ਨੇ ਮੈਂ ਹੈਰਾਨ ਰਹਿ ਨਾ
1: ਮੈਨੂੰ ਵੀ ਇਦਾਂ ਦੀ ਬਹੁਤ ਮੈਂ ਆਪ ਵੀ ਲਿਖਦੀ ਹਾਂ
0: ਅੱਛਾ ਤੁਸੀਂ
1: ਮੈਂ 2 ਡਾਇਰੀਆਂ ਭਰਤੀਆਂ ਮੇਰੀ ਮੈਂ 3ਰੀ ਡਾਇਰੀ ਖਰੀਦ ਕੇ ਲੈ ਕੇ ਆਉਂਦੀ ਹਾਂ ਮੈਂ ਕਹੀ ਨਹੀਂ ਮੈਨੂੰ ਇਦਾਂ ਦੀ ਬਹੁਤ ਲੋਕ ਜਾਣਦੇ ਆ ਮੈਂ ਆਪ ਲਿਖਦੀ ਹਾਂ ਯਾ
0: ਤੇ ਉਹ
1: ਮੈਨੂੰ ਬਹੁਤ ਆਦਤ ਹੁੰਦੀ ਆ ਜੇ ਮੇਰੇ ਨਾਲ ਕੋਈ ਵੀ ਇੰਸੀਡੈਂਟ ਹੋ ਜੇ ਮੈਨੂੰ ਕਈ ਵਾਰੀ ਐਂ ਲੱਗਦਾ ਹੁੰਦਾ ਰੱਬ ਨੇ ਨਾ ਮੈਨੂੰ ਉਹ ਆਪਦਾ ਪੈਟ ਬਣਾਇਆ ਹੋਇਆ ਜਿਹਦੇ 'ਤੇ ਐਕਸਪੈਰੀਮੈਂਟ ਨਹੀਂ ਕਰਦੇ ਹੁੰਦੇ ਨਾਸਾ ਵਾਂਗੂ ਮਤਲਬ ਕੋਈ ਨਾ ਕੋਈ ਇਦਾਂ ਦੀ ਸਿਚੁਏਸ਼ਨ ਹੋ ਹੀ ਜਾਣੀ ਆ ਰਾਈਟ ਤੇ ਮੇਰੀ ਡਾਇਰੀ ਲਾਈ ਹੋਈ ਆ ਮੇਰੀਆਂ 2 ਡਾਇਰੀਆਂ ਭਰ ਗਈਆਂ ਇੱਕ ਡਾਇਰੀ ਗਵਾਚ ਗਈ ਮੇਰੀ ਅਸਲ 'ਚ ਤੇ ਇੱਕ ਮੈਂ ਹੁਣ ਨਵੀਂ ਲੈ ਕੇ ਆਉਂਦੀ ਆ ਤੇ ਮੈਂ ਸਾਰੇ ਇੰਸੀਡੈਂਟਸ ਕਈ ਵਾਰੀ ਕਿਉਂਕਿ ਪੀਪਲ ਡੋਂਟ ਅੰਡਰਸਟੈਂਡ ਹੈ ਨਾ ਤੇ ਆਪਾਂ ਕਈ ਵਾਰੀ ਬਾਹਲੇ ਸੈਂਸਿਟਿਵ ਹੁੰਦੇ ਹਾਂ ਤਾਂ ਮੈਨੂੰ ਲੱਗਦਾ ਲਿਖਣਾ ਲਿਖ ਕੇ ਤੁਸੀਂ ਆਪਦੀ ਸਾਰੀ ਸਟ੍ਰੈਸ ਰਿਲੀਫ ਕਰ ਸਕਦੇ ਕਿ ਹਾਂ ਮੈਂ ਲਿਖ ਲਾਂ ਜਿੰਨਾ ਹੋ ਸਕੇ ਮਤਲਬ ਮੇਰੇ ਨਾਲ ਇੱਦਾਂ ਇੱਦਾਂ ਹੋਇਆ ਇੱਦਾਂ ਇੱਦਾਂ ਹੋਇਆ ਅਤੇ ਮੈਨੂੰ ਬੈਸਟ ਚੀਜ਼ ਲੱਗਦੀ ਆ ਮਤਲਬ ਲਿਖਣਾ ਆਪਦੇ ਆਪ ਨੂੰ ਐਕਸਪ੍ਰੈਸ ਕਰਨਾ ਡਾਇਰੀ 'ਤੇ ਅਤੇ ਇੰਸੀਡੈਂਟਸ ਮਤਲਬ ਕਿ ਮੈਂ ਸਾਰੇ ਲਿਖਦੀ ਹੁੰਦੀ ਕਿ ਇੱਦਾਂ ਅੱਜ ਇੱਦਾਂ ਕੀਤਾ ਮੇਰੇ ਨਾਲ ਇੱਦਾਂ ਕੀਤਾ ਕਈ ਵਾਰੀ ਕੋਈ ਪਰਸਨੈਲਿਟੀ ਉਹ ਇੱਦਾਂ ਦੀ ਹੁੰਦੀ ਆ ਜਿਹੜੀ ਕੋਈ ਆਪਣੇ ਨਾਲ ਕੁਛ ਚੀਜ਼ ਕਰਦੇ ਅਤੇ ਆਪਾਂ ਉਹ ਐਕਸਪ੍ਰੈਸ ਨਹੀਂ ਕਰ ਸਕਦੇ ਹੁੰਦੇ ਕਿਸੇ ਬੰਦੇ ਨੂੰ ਰਾਈਟ ਵੀ ਥਿੰਕ ਅਲੋਟ ਅਤੇ ਫਿਰ ਆਪਾਂ ਆਪਦੇ ਅੰਦਰ ਹੀ ਸੋਚੀ ਜਾਂਦੇ ਆਪਦੇ ਆਪਣਾ ਹੀ ਲੜੀ ਜਾਂਦੇ ਆਪਦੇ ਜਜ਼ਬਾਤਾਂ ਨਾਲ ਫਾਈਟ ਕਰੀ ਜਾਂਦੇ ਆ ਅਤੇ ਮੈਨੂੰ ਲੱਗਦਾ ਦਿਸ ਇਜ਼ ਅ ਬੈਸਟ ਵੇ ਯੂ ਕੈਨ ਜਸਟ ਰਿਲੀਫ ਯੋਰ ਸੈਲਫ ਕਿ ਤੁਸੀਂ ਬਸ ਲਿਖੋ ਲਿਖ ਲਓ ਉਹ ਚੀਜ਼ ਨੂੰ
0: ਬਿਲਕੁਲ ਬਿਲਕੁਲ ਅਤੇ ਅੱਜ ਦੇ ਟੋਪਿਕ ਦੇ ਵਿੱਚ ਬਹੁਤ ਸਾਰੇ ਟੋਪਿਕ ਨੇ ਅਤੇ ਇੱਕ ਆਪਾਂ ਮਿਊਜ਼ਿਕ ਬ੍ਰੇਕ ਲਵਾਂਗੇ ਕਿਉਂਕਿ ਆਪਾਂ ਅੱਜ ਰਾਊਂਡ ਕਨਵਰਟ ਕੀਤੇ ਹੋਏ ਨੇ ਫਸਟ ਰਾਊਂਡ ਆਪਣਾ ਕਲੀਅਰ ਹੋ ਚੁੱਕਿਆ ਹੈ ਫਸਟ ਰਾਊਂਡ ਦੇ ਵਿੱਚ 2 ਟੋਪਿਕ ਸੀ ਜਿਨ੍ਹਾਂ 'ਤੇ ਡਿਸਕਸ਼ਨ ਕੀਤੀ ਸੀ ਤੀਜਾ ਰਾਊਂਡ ਸਟਾਰਟ ਹੋਣ ਲੱਗਾ ਇਸ ਰਾਊਂਡ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਜਿਹੜਾ ਅੱਜ ਕੱਲ੍ਹ ਡਿਵੋਰਸ ਰੇਸ਼ੋ ਆ ਉਹ ਇੰਨੀ ਵੱਧ ਚੁੱਕੀ ਆ ਜਾਂ ਰਿਲੇਸ਼ਨ ਦੇ ਵਿੱਚ ਇੰਨਾ ਜ਼ਿਆਦਾ ਆਪਾਂ ਨੂੰ ਦੇਖਦੇ ਕੁੜੱਤਣ ਪੈਦਾ ਹੋ ਚੁੱਕੀ ਆ ਕਿ ਉਹਦੇ ਕੀ ਇਫੈਕਟ ਨੇ ਉਹਦੇ ਕਿੱਦਾਂ ਉਹਨੂੰ ਸੁਧਾਰਿਆ ਜਾ ਸਕਦਾ ਜਾਂ ਉਹਦੇ ਕੀ ਕਾਰਨ ਨੇ ਇੰਨਾ ਜ਼ਿਆਦਾ ਵੱਧ ਚੁੱਕਿਆ ਪਰ ਉਸ ਤੋਂ ਪਹਿਲਾਂ ਆਪਾਂ ਇੱਕ ਮਿਊਜ਼ਿਕ ਬ੍ਰੇਕ ਲੈਂਦੇ ਹਾਂ ਬਣੇ ਰਹੋ ਅੱਜ ਦੇ ਪ੍ਰੋਗਰਾਮ ਦੇ ਨਾਲ ਇਸ ਤੋਂ ਬਾਅਦ 2 ਘੰਟੇ ਦਾ ਸ਼ੋਅ ਹਾਲੇ ਬਾਕੀ ਆ ਤਾਂ 2 ਵਜੇ ਤੋਂ ਲੈ ਕੇ ਆਪਾਂ 5 ਵਜੇ ਤੱਕ ਤੁਹਾਡੇ ਰੂਬਰੂ ਹਾਂ 2:59 ਹੋ ਚੁੱਕੇ ਨੇ 3 ਵਜੇ ਤੋਂ ਲੈ ਕੇ 5 ਵਜੇ ਤੱਕ 2 ਘੰਟੇ ਹੋਰ ਆਪਾਂ ਤੁਹਾਡੇ ਕੋਲ ਰੂਬਰੂ ਹਾਂ ਬਹੁਤ ਸਾਰੇ ਟੋਪਿਕ ਹਾਲੇ ਬਾਕੀ ਨੇ ਅਤੇ ਇਸ ਟੋਪਿਕ ਦੇ ਉੱਤੇ ਆਪਾਂ ਡਿਸਕਸ਼ਨ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਇੱਕ ਲੈਂਦੇ ਹਾਂ ਮਿਊਜ਼ਿਕ ਬ੍ਰੇਕ।

ਬਿਲਕੁਲ ਜੀ, ਗੀਤਾਂ ਦਾ ਤੜਕਾ ਤੇ ਨਾਲ ਦੀ ਨਾਲ ਗੱਲਾਂ ਬਾਤਾਂ ਤੇ ਬਹੁਤ ਸਾਰੇ ਇੰਟਰਸਟਿੰਗ ਜਿਹੇ ਟੌਪਿਕ ਤੁਹਾਡੇ ਲਈ ਲੈ ਕੇ ਆਏ। ਸੈਟਰਡੇ ਦਾ ਸ਼ੋਅ ਤੇ ਬੜਾ ਹੀ ਸਪੈਸ਼ਲ ਸ਼ੋਅ ਹੁੰਦਾ ਹਰ ਵਾਰ, ਤੇ ਇਸ ਵਾਰ ਵੀ ਆਪਾਂ ਥੋੜਾ ਹੋਰ ਇਸ ਨੂੰ ਮਜ਼ੇਦਾਰ ਬਣਾਇਆ ਹੋਇਆ। ਥੋੜੇ ਰਾਊਂਡਸ ਆਪਾਂ ਕਨਵਰਟ ਕੀਤੇ ਹੋਏ ਨੇ ਕਿ ਅਲੱਗ ਅਲੱਗ ਟੌਪਿਕ ਦੇ ਰਾਊਂਡ ਨੇ, ਤੇ ਨੈਕਸਟ ਰਾਊਂਡ ਆਪਾਂ ਸਟਾਰਟ ਕਰਾਂਗੇ। ਪਰ ਉਸ ਤੋਂ ਪਹਿਲਾਂ ਜਿਹੜਾ ਮਿਊਜ਼ਿਕ ਦਾ ਤੜਕਾ ਆਪਾਂ ਜਾਰੀ ਰੱਖਾਂਗੇ, ਤੇ ਜਾਣਕਾਰੀ ਲਈ ਸਾਂਝਾ ਕਰਦੇ ਹਾਂ ਕਿ ਮੈਡੀਕੇਅਰ ਕਲੀਨਿਕ ਐਂਡ ਵਾਕਿੰਗ ਕਲੀਨਿਕ ਤੇ ਪੰਜਾਬੀ ਸਪੀਕਿੰਗ ਤੁਹਾਨੂੰ ਡਾਕਟਰ ਮਿਲ ਜਾਣਗੇ, ਨਵੇਂ ਪੇਸ਼ੈਂਟ ਵੀ ਲੈ ਰਹੇ ਨੇ, ਫਲੂ ਸ਼ਾਟ ਵੀ ਲੱਗਦੇ ਨੇ। ਫੈਮਿਲੀ ਮੈਡੀਸਨ ਦੇ ਲਈ ਤੁਹਾਨੂੰ ਕੋਈ ਵੀ ਸਰਵਿਸ ਚਾਹੀਦੀ ਹੋਵੇ, ਚਾਹੇ ਫੈਮਿਲੀ ਡਾਕਟਰ ਚਾਹੀਦਾ ਹੋਵੇ, 1287 ਐਵਨਿਊ ਤੇ ਸੰਪਰਕ ਕਰ ਸਕਦੇ ਹੋ 204-416-1140 ਦੇ ਉੱਤੇ, ਮੰਡੇ ਟੂ ਫਰਾਈਡੇ 9-5, ਸੈਟਰਡੇ 9-4, ਸੰਡੇ 9-1 ਤੇ ਫਾਰਮੈਸੀ ਵੀ ਕਲੀਨਿਕ ਦੇ ਅੰਦਰ ਹੀ ਤੁਹਾਨੂੰ ਮਿਲ ਜੂਗੀ। ਤੇ ਆਟੋ ਗਲਾਸ ਸ਼ਾਪ ਦੀ ਜਿਹੜੀ ਲੋਕੇਸ਼ਨ ਆ ਜੀ, ਮੂਵ ਹੋ ਚੁੱਕੀ ਆ, ਨਵੀਂ ਲੋਕੇਸ਼ਨ ਹੈਗੀ ਆ ਜੀ 484 ਸੈਨ ਮੈਰੀ ਰੋਡ ਦੇ ਉੱਤੇ, ਨਵੀਂ ਲੋਕੇਸ਼ਨ ਆ ਚੁੱਕੀ ਹੈ। 204-430-3038 ਤੇ ਤੁਸੀਂ ਸੰਪਰਕ ਕਰ ਸਕਦੇ ਹੋ, ਤੇ ਟਾਊਨ ਆਟੋ ਬੋਡੀ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ, ਤੁਹਾਡੇ ਲਈ ਨਵੀਂ ਲੋਕੇਸ਼ਨ ਲੈ ਕੇ ਆ ਗਏ ਨੇ ਪ੍ਰੋ ਟਾਊਨ ਆਟੋ ਬੋਡੀ ਐਂਡ ਗਲਾਸ, 146 ਇਜ਼ਾਬੇਲ ਸਟਰੀਟ ਦੇ ਉੱਤੇ ਨੇ। 204-401-1302 ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦਾ ਤੁਹਾਡਾ ਐਮ ਪੀ ਆਈ ਦੇ ਰਿਲੇਟਡ ਕਲੇਮ ਹੋਵੇ, ਤੁਸੀਂ ਸੰਪਰਕ ਕਰ ਸਕਦੇ ਹੋ। ਇਹਨਾਂ ਨਾਲ ਤਸੱਲੀ ਬਖਸ਼ ਤੁਹਾਡੀਆਂ ਜਿਹੜੀਆਂ ਗੱਡੀਆਂ ਦੀ ਐਮ ਪੀ ਆਈ ਦੇ ਰਿਲੇਟਡ ਜਿਹੜੇ ਵੀ ਕਲੇਮ ਦੀ ਸਾਰੀ ਇੰਕੁਆਇਰੀ ਕੀਤੀ ਜਾਂਦੀ ਆ, ਉਸ ਤੋਂ ਬਾਅਦ ਰਿਪੇਅਰ ਕੀਤੀ ਜਾਂਦੀ ਆ। ਜਿਹੜੇ ਹੁਣ ਰੀਸੈਂਟਲੀ ਆਪਾਂ 1.5 ਮਹੀਨਾ ਪਹਿਲਾਂ ਆਪਣੇ ਗੜੇ ਪਏ ਸੀਗੇ, ਅਤੇ ਉਹਦੇ ਕਰਕੇ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਸੀਗਾ। ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਗੱਡੀ ਤੁਹਾਡੀ ਪਹਿਲਾਂ ਵਾਂਗੂ ਡਿਟੋ ਪਹਿਲਾਂ ਵਾਂਗੂ ਹੋ ਜਾਵੇ, ਅਤੇ ਉਹੀ ਸੇਮ ਪੇਂਟ ਹੋ ਜਾਵੇ, ਅਤੇ ਉੱਦਾਂ ਹੀ ਰਿਪੇਅਰ ਹੋ ਜਾਵੇ, ਅਤੇ ਪਤਾ ਨਾ ਲੱਗੇ ਕਿ ਗੱਡੀ 'ਤੇ ਗੜੇ ਮਾਰੀ ਹੋਈ ਆ, ਤਾਂ ਤੁਹਾਨੂੰ ਦੱਸ ਗਏ ਕਿ ਤੁਸੀਂ ਕਿਸੇ ਵੀ ਲੋਕੇਸ਼ਨ 'ਤੇ, ਚਾਹੇ ਟਾਊਨ ਆਟੋ ਬੋਡੀ ਚਾਹੇ ਪ੍ਰੋ ਟਾਊਨ ਆਟੋ ਬੋਡੀ ਐਂਡ ਗਲਾਸ, ਦੋਨੇ ਲੋਕੇਸ਼ਨਾਂ ਦੇ ਉੱਤੇ ਵਿਜ਼ਿਟ ਕਰਕੇ ਆਪਦੀ ਅਪੋਇੰਟਮੈਂਟ ਬੁੱਕ ਕਰਾ ਸਕਦੇ ਹੋ। ਅਤੇ ਇਸ ਟਾਈਮ ਹਾਇਰਿੰਗ ਵੀ ਚੱਲ ਰਹੀ ਹੈ, ਚਾਹੇ ਤੁਸੀਂ ਪਾਰਟ ਟਾਈਮ ਜੋਬ ਲੱਭ ਰਹੇ ਹੋ, ਚਾਹੇ ਫੁੱਲ ਟਾਈਮ ਜੋਬ ਲੱਭ ਰਹੇ ਹੋ, ਅਤੇ ਜਾਂ ਤੁਸੀਂ ਫਰੈਸ਼ਰ ਹੋ ਅਤੇ ਤੁਹਾਡੇ ਕੋਲ ਐਕਸਪੀਰੀਅੰਸ ਨਹੀਂ ਹੈਗਾ, ਤਾਂ ਵੀ ਤੁਹਾਡਾ ਮੋਸਟ ਵੈਲਕਮ ਕਰਦੇ ਹਾਂ। ਦੋਨੇ ਲੋਕੇਸ਼ਨ ਦੇ ਉੱਤੇ ਤੁਸੀਂ ਵਿਜ਼ਿਟ ਕਰ ਸਕਦੇ, ਇਸ ਟਾਈਮ ਹਾਇਰਿੰਗ ਵੀ ਚੱਲ ਰਹੀ ਹੈ। ਜੇ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਆ, ਤਾਂ ਵੈਲ ਐਂਡ ਗੁੱਡ ਆ, ਇੱਕ ਵਧੀਆ ਪੇ ਜਿਹੜੀ ਤੁਹਾਨੂੰ ਦਿੱਤੀ ਜਾਊਗੀ। ਵਧੇਰੇ ਜਾਣਕਾਰੀ ਦੇ ਲਈ ਤੁਸੀਂ 204-421-1302 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ।

0: ਗੀਤਾਂ ਦਾ ਸਿਲਸਿਲਾ ਜਾਰੀ ਰਹੇਗਾ ਜੀ, ਪਰ ਉਸ ਤੋਂ ਪਹਿਲਾਂ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਰੇਡੀਓ ਧਮਾਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਹਾਂਜੀ ਹੁਕਮ ਕਰੋ ਜੀ। ਹਾਂਜੀ ਜੀਵਨ ਜੀ, ਕਿਵੇਂ ਹੋ?
1: ਹੈਲੋ।
0: ਹਾਂਜੀ ਹਾਂਜੀ, ਕਿਵੇਂ ਹੋ ਜੀ?
1: ਪੀਤਾ।
0: ਠੀਕ ਹੋ? ਕੀ ਖਾਧਾ ਪੀਤਾ ਤੁਸੀਂ? ਹਾਂਜੀ
1: ਬੱਕਰਾ। ਅਸੀਂ ਦੇ ਮੀਟ।
2: ਓਕੇ, ਬੱਕਰਾ ਖਾਂਦਾ।
0: ਠੀਕ ਹੈ, ਕਿਹੜਾ ਗਾਣਾ ਸੁਣਨਾ ਹੈ? ਕਿਹੜਾ ਗਾਣਾ ਸੁਣਨਾ? ਸਿੱਧੂ ਮੂਸੇ ਵਾਲਾ। ਕਿਆ ਬਾਤ ਹੈ ਜੀ, ਚਲੋ ਫਿਰ ਸਿੱਧੂ ਮੂਸੇ ਵਾਲਾ ਗਾਣਾ ਸੁਣਦੇ ਆਪਾਂ। ਠੀਕ ਹੈ ਜੀ, ਓਕੇ ਜੀ, ਬਾਏ।

ਬਿਲਕੁਲ ਜੀ, ਰੀਮੈਕਸ ਪਰਫਾਰਮੈਂਸ ਰਿਐਲਟੀ ਵੱਲੋਂ ਹਾਇਰਿੰਗ ਕੀਤੀ ਜਾ ਰਹੀ ਹੈ ਜੀ। ਤੁਸੀਂ ਨੰਬਰ 1 ਬ੍ਰੋਕਰੇਜ ਲੱਭ ਰਹੇ ਹੋ ਵਿਨੀਪੈਗ ਦੀ, ਪਿਛਲੇ 8 ਜਿਹੜੇ ਸਾਲ ਤੋਂ ਨੰਬਰ 1 ਬ੍ਰੋਕਰੇਜ ਹੈ ਜੀ ਵਿਨੀਪੈਗ ਦੀ ਰੀਮੈਕਸ ਪਰਫਾਰਮੈਂਸ ਰਿਐਲਟੀ, ਜਿਹੜੇ ਸਪੈਸ਼ਲ ਨੇ ਰੈਜ਼ੀਡੈਂਟਲ ਕਮਰਸ਼ੀਅਲ ਅਤੇ ਨਵੀਂ ਬਿਲਡਿੰਗ ਬਣਾਉਂਦੇ। ਇਸ ਟਾਈਮ ਹਾਇਰਿੰਗ ਕਰ ਰਹੇ, ਪਰ ਸ਼ਰਤ ਇਹ ਹੈ ਕਿ ਫੁੱਲ ਟਾਈਮ ਪੋਜੀਸ਼ਨ ਆ। ਜੇ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ ਤਾਂ ਵੈਲਕਮ ਕਰਦੇ ਨੇ, ਤੁਹਾਡਾ ਬਹੁਤ ਸਾਰੀਆਂ ਆਫਰਸ ਤੁਹਾਨੂੰ ਮਿਲ ਜਾਣਗੀਆਂ, ਆਫਿਸ ਦੇ ਵਿੱਚ ਸਪੇਸ ਮਿਲ ਜੂ, ਕਲਾਇੰਟਸ ਨੇ ਮੀਟਿੰਗਾਂ ਦੇ ਲਈ ਫਲੈਕਸੀਬਲ ਫੀਸ ਪੈਕੇਜ ਮਿਲ ਜਾਣਗੇ, ਸਿੱਖਣ ਨੂੰ ਬਹੁਤ ਮਿਲੂਗਾ ਕਿਉਂਕਿ ਟੌਪ ਪਰਫਾਰਮਿੰਗ ਏਜੰਟ ਟੀਮ ਹੈ ਜਿਹੜੀ, ਉਹਨਾਂ ਦੇ ਨਾਲ ਕੰਮ ਕਰਨ ਦਾ ਤੁਹਾਨੂੰ ਮੌਕਾ ਮਿਲਦਾ ਹੈ। ਚਾਹੇ ਤੁਸੀਂ ਔਨਲਾਈਨ ਅਪਲਾਈ ਕਰ ਲਓ, ਚਾਹੇ ਤੁਸੀਂ ਔਫਲਾਈਨ ਅਪਲਾਈ ਕਰ ਸਕਦੇ ਹੋ। ਰਾਜਨ ਖਿੰਦਾ ਜੀ ਨਾਲ ਸੰਪਰਕ ਕਰ ਸਕਦੇ ਹੋ 204-891-2385 ਦੇ ਉੱਤੇ, ਤੁਸੀਂ ਸੰਪਰਕ ਕਰ ਸਕਦੇ ਹੋ 942 ਸੈਂਟ ਮੈਰੀ ਰੋਡ, ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਅਤੇ ਕਾਲ ਆਪਣੇ ਜੁੜ ਚੁੱਕੇ ਨੇ, ਹਾਂਜੀ ਤੁਸੀਂ ਆਉਣੇ ਹੋ ਜੀ, ਕਾਲ ਮਿਸ ਹੋ ਚੁੱਕੀ ਹੈ, ਦੁਬਾਰਾ ਸਾਨੂੰ ਕਾਲ ਕਰ ਸਕਦੇ ਹੋ 204-781-8181 ਦੇ ਉੱਤੇ, ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਬਹੁਤ ਸੋਹਣੇ ਸੋਹਣੇ ਤੁਹਾਡੇ ਮੈਸੇਜ ਜਿਹੜੇ ਅਸੀਂ ਦੇਖ ਰਹੇ ਹਾਂ ਕਿ ਟਿਕਟੌਕ ਦੇ ਉੱਤੇ ਆਲਰੇਡੀ ਆ ਚੁੱਕੇ ਨੇ, ਅਤੇ ਆਪਾਂ ਟਰਾਈ ਕਰ ਰਹੇ ਹਾਂ ਕਿ ਜਿੰਨੀਆਂ ਤੁਹਾਡੀਆਂ ਫਰਮਾਇਸ਼ਾਂ ਨੇ ਬੈਕ ਟੂ ਬੈਕ ਆਪਾਂ ਪੂਰੀਆਂ ਕਰਦੇ ਰਹੀਏ, ਅਤੇ ਬਣੇ ਰਹੋ ਪ੍ਰੋਗਰਾਮ ਦੇ ਨਾਲ। ਥੋੜ੍ਹਾ ਜਿਹਾ ਟਾਈਮ ਆਪਾਂ ਜਿਹੜਾ ਇੰਟਰਟੇਨਮੈਂਟ ਦਾ ਤੜਕਾ ਲਾਵਾਂਗੇ, ਫਿਰ ਉਸ ਤੋਂ ਬਾਅਦ ਜਿਹੜਾ ਆਪਣਾ ਜਿਹੜਾ ਸੈਕਿੰਡ ਰਾਊਂਡ ਆ, ਅਤੇ ਉਹਦੇ ਬਾਰੇ ਜਿਹੜੇ ਡਿਸਕਸ਼ਨ ਨੇ, ਅਤੇ ਉਸ ਦੇ ਬਾਰੇ ਆਪਾਂ ਸਟਾਰਟ ਕਰਾਂਗੇ। ਪਰ ਉਸ ਤੋਂ ਪਹਿਲਾਂ ਆਪਾਂ ਜਿਹੜਾ ਇੰਟਰਟੇਨਮੈਂਟ ਦਾ ਤੜਕਾ ਜਾਰੀ ਰੱਖਦੇ ਹਾਂ ਜੀ।

0: ਬਹੁਤ ਸਾਰੇ ਸਰੋਤੇ ਬਹੁਤ ਸਾਰੀ ਨੌਲੇਜ ਇਨਫੋਰਮੇਸ਼ਨ ਰੱਖਦੇ ਨੇ 200-400-780-8080 ਤੇ ਸਾਡੇ ਨਾਲ ਗੱਲਬਾਤ ਸਾਂਝੀ ਕਰ ਸਕਦੇ ਹੋ। ਤੇ ਜਿਹੜਾ ਆਪਾਂ ਨੂੰ ਪਤਾ ਕਿ ਭਾਰਤ ਦੇ ਵਿੱਚ ਪੈਨਸ਼ਨਾਂ ਚਾਲੂ ਰੱਖਣ ਵਾਸਤੇ ਡਿਜੀਟਲ ਲਾਈਫ ਸਰਟੀਫਿਕੇਟ ਆਨਲਾਈਨ ਸਬਮਿਟ ਕਰਾਉਣਾ ਬਹੁਤ ਲਾਜ਼ਮੀ ਹੋ ਗਿਆ, ਤੇ ਸੋ ਤੁਸੀਂ ਆਪਦਾ ਜੀਵਨ ਪ੍ਰਮਾਣ ਪੱਤਰ, ਲੀਵ ਟਰੈਵਲ ਕੰਸੈਸ਼ਨ ਜਾਂ ਫਿਰ ਈ ਕੇ ਵਾਈ ਸੀ ਆਨਲਾਈਨ ਸਬਮਿਟ ਕਰਾਉਣ ਵਾਸਤੇ ਜਾਂ ਇਸ ਦੇ ਰਿਲੇਟਡ ਕੋਈ ਵੀ ਜਾਣਕਾਰੀ ਚਾਹੀਦੀ ਹੈ, ਤੁਸੀਂ ਰਮਨ ਵੀਰੇ ਨਾਲ ਸੰਪਰਕ ਕਰ ਸਕਦੇ ਹੋ 204-999-4848 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਅੱਜ ਦੇ ਸ਼ੋਅ ਦੇ ਵਿੱਚ ਆਪਾਂ ਬਹੁਤ ਸਾਰੀਆਂ ਤੁਹਾਡੀਆਂ ਕਾਲਸ ਬੈਕ ਟੂ ਬੈਕ ਲੈ ਰਹੇ ਹਾਂ, ਅਤੇ ਜੇ ਤੁਸੀਂ ਸਾਨੂੰ ਕਾਲ ਕਰਨਾ ਚਾਹੁੰਦੇ ਹੋ, ਕੋਈ ਮਿਊਜ਼ਿਕ ਤੁਹਾਡੀ ਪਸੰਦ ਆ ਤੁਹਾਨੂੰ ਹੈਗਾ ਕਿ ਅੱਜ ਵੀਕਐਂਡ ਦਾ ਆਪਾਂ ਸ਼ੋਅ ਦੇ ਵਿੱਚ ਆਹ ਗਾਣਾ ਜ਼ਰੂਰ ਲਾਈਏ, ਤਾਂ ਸਾਨੂੰ ਜ਼ਰੂਰ ਮੈਸੇਜ ਕਰ ਸਕਦੇ ਹੋ, ਸਾਨੂੰ ਕਾਲ ਕਰ ਸਕਦੇ ਹੋ 204-780-8081 ਦੇ ਉੱਤੇ। ਅਤੇ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ, ਰੇਡੀਓ ਧਮਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਵੀਰ ਜੀ।
0: ਸਤਿ ਸ਼੍ਰੀ ਅਕਾਲ ਜੀ
1: ਵੀਰ ਜੀ, ਇੱਕ ਸੌਂਗ ਪਲੇ ਕਰ ਦੋਗੇ? ਰਾਜਵੀਰ ਜਲੰਧਰ ਦਾ ਸੀ ਸੁਰਮਾ ਗਾਣਾ ਹੁਣੀ ਆਇਆ ਸੀ ਨਵਾਂ।
0: ਓਕੇ ਜੀ, ਜ਼ਰੂਰ ਕਰਾਂਗੇ ਜੀ।
1: ਹਾਂਜੀ ਹਾਂਜੀ, ਥੈਂਕ ਯੂ ਵੀਰ ਜੀ।
0: ਓਕੇ ਜੀ, ਧੰਨਵਾਦ ਜੀ। ਲਓ ਜੀ, ਬਹੁਤ ਸੋਹਣੀਆਂ ਸੋਹਣੀਆਂ ਤੁਹਾਡੀਆਂ ਫਰਮੈਸ਼ਾਂ ਆਈਆਂ। ਅਤੇ ਸਿੱਧੂ ਮੂਸੇਵਾਲੇ ਦਾ ਕਹਿੰਦੇ ਸੀ ਇੱਕ ਗਾਣਾ, ਉਹ ਵੀ ਆਪਾਂ ਜ਼ਰੂਰ ਪਲੇ ਕਰਦੇ ਹਾਂ। ਫਿਰ ਉਸ ਤੋਂ ਬਾਅਦ ਗੁੰਮਸਮ ਗੁੰਮਸਮ ਪਿਆਰ ਕਾ ਮੌਸਮ, ਉਹ ਵੀ ਹਲੇ ਰਹਿੰਦਾ, ਫਿਰ ਆਪਾਂ ਉਹ ਵੀ ਸੁਣਦੇ ਹਾਂ ਬਣੇ ਰਹੋ ਪ੍ਰੋਗਰਾਮ ਦੇ ਨਾਲ।

0: FM and HD Radio, 92.7 FM, CKJS.
1: ਵਿਨੀਪੈਗ ਸ਼ਹਿਰ ਤੁਹਾਨੂੰ ਇਹ ਗਰਮੀਆਂ ਪਾਣੀ ਦੇ ਨੇੜੇ ਸੁਰੱਖਿਅਤ ਖੇਡਣ ਦੀ ਯਾਦ ਕਰਵਾਉਂਦਾ ਹੈ। ਕਿਸ਼ਤੀ, ਕਨੋਈ ਜਾਂ ਕਯਾਕ ਵਿੱਚ ਜਾਂਦੇ ਹੋਏ ਹਮੇਸ਼ਾ ਲਾਈਫ ਜੈਕਟ ਦੀ ਵਰਤੋਂ ਕਰੋ। ਛੋਟੇ ਬੱਚੇ ਜਾਂ ਕੋਈ ਜਵਾਨ ਜਿਹਨੂੰ ਤੈਰਨਾ ਨਹੀਂ ਆਉਂਦਾ ਹਮੇਸ਼ਾ ਪਾਣੀ ਦੇ ਨੇੜੇ ਲਾਈਫ ਜੈਕਟ ਦੀ ਵਰਤੋਂ ਕਰੇ।
2: There are three dental offices you should know that are made for kids as they grow. There's a TV above every chair and a friendly staff that really cares. Children's Dental World.
3: Come see how Children's Dental World makes going to the dentist fun. From cleaning to braces to Invisalign, they're your complete dental home for pediatric and orthodontic dentistry. Their orthodontists cater to grown-ups too. Three locations, on Regent, on Pembina, and on McPhillips. Book an appointment today.
4: Children's Dental World.
0: 92.7 FM CKJS. Take 92.7 FM CKJS wherever you want with the iHeartRadio app. Download the app for free in your app store today. Search iHeartRadio.

0: ਬਿਲਕੁਲ ਜੀ, ਗੀਤਾਂ ਦਾ ਤੜਕਾ ਹੁਣ ਲੱਗਦਾ ਰਹੂਗਾ, ਪਰ ਹੁਣ ਟਾਈਮ ਹੋ ਗਿਆ ਆਪਣੇ ਸੈਕਿੰਡ ਰਾਊਂਡ ਦਾ, ਅਤੇ ਉਹਦੇ ਵਿੱਚ ਆਪਾਂ ਡਿਸਕਸ਼ਨ ਕਾਫੀ ਸਾਰੇ ਟੋਪਿਕ ਦੇ ਉੱਤੇ ਕਰਨੀ ਆ। ਔਲਰੇਡੀ ਆਪਾਂ ਤੁਹਾਨੂੰ ਦੱਸਿਆ ਅਤੇ ਆਪਾਂ ਦੁਬਾਰਾ ਫਿਰ ਦੱਸ ਦਾਂਗੇ, ਪਰ ਉਸ ਤੋਂ ਪਹਿਲਾਂ ਦੱਸ ਗਏ ਫੋਕਸਡ ਇੰਸ਼ੋਰੈਂਸ ਫਾਈਨੈਂਸ਼ੀਅਲ ਵੱਲੋਂ ਬਹੁਤ ਸਾਰੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ। ਲਾਈਵ ਡਿਸਬਿਲਟੀ ਕ੍ਰਿਟੀਕਲ ਸੁਪਰਵਿਜ਼ਾ ਵਿਜ਼ਟਰ ਇੰਸ਼ੋਰੈਂਸ RRSP TFSA ਕਮਰਸ਼ੀਅਲ ਮੋਰਗੇਜ ਸਪੈਸ਼ਲ ਨੇ ਜੀ ਵੀਰ ਇੰਦਰ ਸਿੰਘ ਬਹਿਲ ਜੀ 204-230-4431 'ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਸਿਮਰਜੀਤ ਸਿੰਘ ਜੈਸਵਾਲ ਜੀ ਨਾਲ ਸੰਪਰਕ ਕਰ ਸਕਦੇ 204-688-5858 ਦੇ ਉੱਤੇ। ਜੇ ਤੁਸੀਂ ਵਰਿੰਦਰ ਸਿੰਘ ਬਹਿਲ ਜੀ ਨੂੰ ਮਿਲਣਾ ਚਾਹੁੰਦੇ ਹੋ ਮੰਡੇ ਟੂ ਫਰਾਈਡੇ 100 ਮੈਡਲੀ ਡਰਾਈਵ ਦੇ ਉੱਤੇ ਤੁਸੀਂ ਮਿਲ ਸਕਦੇ ਹੋ, ਸਿਰਫ ਇੱਕ ਵੀਰਵਾਰ ਦਾ ਦਿਨ ਛੱਡ ਕੇ, ਕਿਉਂਕਿ ਵੀਰਵਾਰ ਦਾ ਦਿਨ ਸਪੈਸ਼ਲ ਰੱਖਿਆ ਹੋਇਆ ਉਹਨਾਂ ਨੇ ਜੀ 99 ਸਕੇਅਰ ਫੀਟ ਡਰਾਈਵ ਦੇ ਉੱਤੇ, ਸਿਰਫ ਸਾਊਥ ਦੇ ਵਿੱਚ, ਸਾਊਥ ਦੇ ਆਫਿਸ ਦੇ ਵਿੱਚ ਸਾਊਥ ਦੇ ਕਲਾਇੰਟਸ ਦੇ ਲਈ ਸਪੈਸ਼ਲ ਦਿਨ ਰੱਖਿਆ ਉਹਨਾਂ ਨੇ ਇੱਕ ਵੀਰਵਾਰ ਦਾ ਦਿਨ 99 ਸਕੇਅਰ ਫੀਟ ਦੇ ਉੱਤੇ। ਬਾਕੀ ਦੇ ਦਿਨ ਮੰਡੇ ਟੂ ਸੈਟਰਡੇ ਤੁਸੀਂ 100 ਮੈਡਲੀ ਡਰਾਈਵ ਦੇ ਉੱਤੇ ਮਿਲ ਸਕਦੇ ਹੋ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਸੋਹਣੀਆਂ ਸੋਹਣੀਆਂ ਕਾਲਾਂ ਕਰਕੇ ਵਧੀਆ ਵਧੀਆ ਗਾਣੇ ਵੀ ਲਵਾ ਰਹੇ ਹੋ, ਅਤੇ ਨਾਲ ਦੀ ਨਾਲ ਟਿਕਟੋਕ 'ਤੇ ਵੀ ਤੁਹਾਡੀਆਂ ਫਰਮਾਇਸ਼ਾਂ ਆ ਰਹੀਆਂ। ਅਤੇ ਟਾਰਗੇਟ ਇਹ ਹੁੰਦਾ ਕਿ ਨਾਲ ਦੇ ਨਾਲ ਆਪਾਂ ਜਿਹੜੇ ਟੋਪਿਕ ਨੇ ਡਿਸਕਸ਼ਨ ਕਰਨੇ ਉਹ ਵੀ ਬਹੁਤ ਜ਼ਰੂਰੀ ਹੋ ਜਾਂਦੇ ਨੇ, ਅਤੇ ਆਪਾਂ ਉਹਨਾਂ 'ਤੇ ਵੀ ਡਿਸਕਸ਼ਨ ਕਰਦੇ ਰਹਾਂਗੇ। ਅਤੇ ਹੁਣ ਸੈਕਿੰਡ ਰਾਊਂਡ ਦੇ ਵਿੱਚ ਆਪਾਂ ਗੱਲਬਾਤ ਕਰਨੀ ਅੱਜ ਕੱਲ੍ਹ ਦੇ ਰਿਸ਼ਤਿਆਂ ਦੇ ਬਾਰੇ, ਕਿਉਂਕਿ ਅੱਜ ਕੱਲ੍ਹ ਦੇ ਰਿਸ਼ਤਿਆਂ ਦੇ ਵਿੱਚ ਜੇ ਆਪਾਂ ਕਹਿ ਲਈਏ ਕਿ ਚਾਹੇ ਕੋਈ ਕਿਤੇ ਜੋਬ ਵੀ ਕਰ ਰਿਹਾ, ਕਈ ਵਾਰੀ ਹੁੰਦਾ ਕਿ ਪਤਾ ਨਹੀਂ ਉਹ ਇੱਕ ਮਾਹੌਲ ਹੀ ਇੱਦਾਂ ਦਾ ਬਣ ਚੁੱਕਿਆ ਕੋਈ ਕਿਸੇ ਦੀ ਓਏ ਹੀ ਨਹੀਂ ਸੁਣ ਸਕਦਾ ਬਈ ਤੂੰ ਮੈਨੂੰ ਕਹਿ ਕਿੱਦਾਂ ਦਿੱਤਾ। ਅਤੇ ਰਿਸ਼ਤਿਆਂ ਦੇ ਵਿੱਚ ਵੀ ਇਹ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਆ ਕਿ ਡਿਵੋਰਸ ਰੇਸ਼ੋ ਬਹੁਤ ਵੱਧ ਚੁੱਕੀ ਹੈ, ਜਿਨ੍ਹਾਂ ਦੀਆਂ ਸਗੋਂ ਲਵ ਮੈਰਿਜਾਂ ਹੋਈਆਂ ਉਹੀ ਜ਼ਿਆਦਾ ਡਿਵੋਰਸ ਲੈ ਰਹੇ ਨੇ। ਬਈ ਕੀ ਚੱਕਰ ਨੇ, ਪਹਿਲਾਂ ਕੀ ਹੁੰਦਾ ਹੈ, ਬਾਅਦ 'ਚ ਕੀ ਇਫੈਕਟ ਪੈ ਜਾਂਦੇ ਆ, ਪਹਿਲਾਂ ਇੱਕ ਦੂਜੇ ਨੂੰ ਜ਼ਿਆਦਾ ਜਾਣ ਲੈਣਾ ਚਾਹੀਦਾ, ਜਾਂ ਕੀ ਲੱਗਦਾ ਕਿ ਇਸ ਚੀਜ਼ ਦੇ ਵਿੱਚ ਕੀ ਉਹ ਕਮੀਆਂ ਪਿੱਛੀਆਂ ਰਹਿ ਰਹੀਆਂ ਨੇ, ਜਾਂ ਕਿੱਥੇ ਕੁ ਲੱਗਦਾ ਕਿ ਕੋਈ ਘਾਟ ਰਹਿ ਜਾਂਦੀ ਆ। ਪਹਿਲਾਂ ਆਪਾਂ ਦੇਖਦੇ ਸੀਗੇ, ਪਹਿਲਾਂ ਇਹ ਚੀਜ਼ ਹੁੰਦੀ ਵੀ ਨਹੀਂ ਸੀਗੀ, ਕਿੰਨੇ ਜ਼ਿਆਦਾ ਜੇ ਆਪਾਂ ਆਪਦੇ ਪੇਰੈਂਟਸ ਨੂੰ ਦੇਖਦੇ ਹਾਂ ਜਾਂ ਉਦੋਂ ਪਿੱਛੇ ਆਪਾਂ ਕੋਈ ਪੀੜ੍ਹੀਆਂ ਦੇਖਦੇ ਹਾਂ ਤਾਂ ਇਹ ਚੀਜ਼ ਦਾ ਕੋਈ ਨਾਮੋ ਨਿਸ਼ਾਨੀ ਹੁੰਦੀ ਸੀ, ਬਹੁਤ ਘੱਟ ਇਹ ਰੇਸ਼ੋ ਦੇਖਣ ਨੂੰ ਮਿਲਦੀ ਸੀ। ਪਰ ਅੱਜ ਦੇ ਜੇ ਉਸ ਟਾਈਮ ਦੇ ਨਾਲ ਅੱਜ ਨੂੰ ਕੰਪੈਰੀਜ਼ਨ ਕੀਤਾ ਜਾਵੇ ਤਾਂ ਬਹੁਤ ਜ਼ਿਆਦਾ ਇਹ ਚੀਜ਼ ਵੱਧ ਚੁੱਕੀ ਹੈ। ਅਤੇ ਜੇ ਆਪਾਂ ਗੱਲ ਕਰਦੇ ਹਾਂ ਰਿਸ਼ਤਿਆਂ ਦੇ ਬਾਰੇ, ਤਾਂ ਰਿਸ਼ਤਿਆਂ ਦੇ ਵਿੱਚ ਕਈ ਚੀਜ਼ਾਂ ਆ ਜਾਂਦੀਆਂ, ਜਿੱਦਾਂ ਲੋਇਲਟੀ ਆ ਜਾਂਦੀ ਆ, ਅੰਡਰਸਟੈਂਡਿੰਗ ਆ ਜਾਂਦੀ ਆ, ਜਾਂ ਹੋਰ ਵੀ ਕਈ ਚੀਜ਼ਾਂ ਹੁੰਦੀਆਂ ਜਿਨ੍ਹਾਂ 'ਤੇ ਆਪਾਂ ਅੱਜ ਹੋਰ ਦੇ ਨਾਲ ਡਿਸਕਸ਼ਨ ਕਰਾਂਗੇ। ਤਾਂ ਹੋਰ ਸਭ ਤੋਂ ਪਹਿਲਾਂ ਆਪਾਂ ਸਟਾਰਟਿੰਗ ਕਰਦੇ ਹਾਂ ਕਿ ਕੀ ਰੀਜ਼ਨ ਰਹਿ ਜਾਂਦੇ ਆ ਕਿ ਅੱਜ ਕੱਲ੍ਹ ਜਿਹੜੇ ਆਪਾਂ ਯੰਗਸਟਰ ਦੇ ਵਿੱਚ ਇਹ ਚੀਜ਼ ਦੇਖਦੇ ਹਾਂ ਕਿ ਬਹੁਤ ਜ਼ਿਆਦੀਆਂ ਲੜਾਈਆਂ ਹੋਣ ਲੱਗ ਪਈਆਂ ਉਸ ਵਿੱਚ, ਜਿਵੇਂ ਚਾਹੇ ਕੋਈ ਕਿਤੇ ਜੋਬ ਵੀ ਕਰ ਰਿਹਾ ਇੱਕ ਦੂਜੇ ਨੂੰ ਸੁਣਦੇ ਨਹੀਂ ਗੇ ਬਿਲਕੁਲ, ਇੱਦਾਂ ਚਾਹੇ ਜਿਵੇਂ ਪਹਿਲਾਂ ਹਾਸੇ ਮਜ਼ਾਕ ਹੁੰਦੇ ਸੀ ਬਹੁਤ ਵੱਡੇ ਲੈਵਲ ਤੱਕ ਇੱਕ ਦੂਜੇ ਨੂੰ ਹਾਸੇ ਮਜ਼ਾਕ ਕੀਤੇ ਜਾਂਦੇ ਸੀ, ਅਤੇ ਪਰ ਅੱਜ ਕੱਲ੍ਹ ਜੇ ਕੋਈ ਮਾੜਾ ਜਿਹਾ ਕਿਸੇ ਨੂੰ ਹਾਸੇ ਨਾ ਕਹਿ ਦੇ, ਅਗਲਾ ਕਹਿੰਦਾ ਵੀ ਤੂੰ ਮੈਨੂੰ ਕਿਹਾ ਕਿਵੇਂ ਅਤੇ ਕਿਵੇਂ ਗਿਆ।
1: ਮੈਨੂੰ ਲੱਗਦਾ ਕਿ ਮੇਨ ਰੀਜ਼ਨ ਫਾਈਨੈਂਸ਼ੀਅਲ ਇੰਡੀਪੈਂਡੈਂਸ ਵੀ ਆ, ਜਿਹੜੀ ਅੱਜ ਕੱਲ੍ਹ ਜ਼ਿਆਦਾਤਰ ਕੁੜੀਆਂ 'ਚ ਵੱਧ ਗਈ ਆ, ਉਹਦੇ ਕਰਕੇ ਮਤਲਬ ਕਿ ਐਜ਼ ਅ ਗਰਲ ਹੈ ਨਾ ਮੈਂ ਇਹ ਚੀਜ਼ ਨਹੀਂ ਫੋਲੋ ਕਰਦੀ ਹੈਗੀ, ਬਟ ਮੈਂ ਦੇਖਿਆ ਵਾ ਕਿ ਜਿੱਦਾਂ ਮੈਂ ਗੱਲਬਾਤ ਕਰਦੀ ਹਾਂ ਹੁਣ ਉਹਨਾਂ ਦੇ ਕਿਸੇ ਫਰੈਂਡ ਨਾਲ ਵੀ ਜਾਂ ਬਾਹਰ ਵੀ, ਵੈਸੇ ਵੀ ਆਪਾਂ ਜੇ ਕਿਤੇ ਨੋਰਮਲੀ ਹੋਈ ਆਪਾਂ ਡਿਸਕਸ਼ਨ ਕਰਨ ਲੱਗ ਜਾਂਦੇ ਹਾਂ ਨਾ ਕਿਸੇ ਗੱਲ ਬਾਰੇ ਵੀ, ਜਾਂ ਮੈਂ ਆਪਦੀ ਮਦਰ ਨਾਲ ਵੀ ਬਹੁਤ ਵਾਰੀ ਇਹ ਗੱਲ 'ਤੇ ਡਿਸਕਸ਼ਨ ਕਰਦੀ ਹੁੰਦੀ ਹਾਂ ਹੈ ਨਾ। ਅਤੇ ਮੈਨੂੰ ਲੱਗਦਾ ਕਿ ਸੋਸ਼ਲ ਐਟੀਟਿਊਡ ਆ ਜਿਹੜਾ ਉਹ ਵੀ ਲੋਕਾਂ ਦਾ ਬਹੁਤ ਚੇਂਜ ਹੋ ਗਿਆ, ਜਿਵੇਂ ਸਟਿਗਮਟਾਈਜ਼ ਘੱਟ ਕਰਦੇ ਆ ਲੋਕ, ਮਤਲਬ ਜਿੱਦਾਂ ਕਿ ਮੇਰਾ ਕਹਿਣ ਦਾ ਮਤਲਬ ਜਿੱਦਾਂ ਇਹ ਚੀਜ਼ ਨੂੰ ਸ਼ਰਮ ਦੀ ਨਿਗਾਹ ਨਾਲ ਘੱਟ ਦੇਖਿਆ ਜਾਂਦਾ ਹੁਣ। ਮਤਲਬ ਆਪਣੇ ਕਲਚਰ ਵਿੱਚ ਪਹਿਲਾਂ ਹੁੰਦਾ ਸੀ ਕਿ ਡਿਵੋਰਸ ਲੈਣਾ ਇੱਕ ਬਹੁਤ ਵੱਡੀ ਗੱਲ ਆ, ਮਤਲਬ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਸੀ ਵੀ ਇਹ ਚੀਜ਼ ਬਹੁਤ ਨੋਰਮਲ ਆ, ਕਿਉਂਕਿ ਵੈਨ ਆਈ ਵਾਜ਼ ਇਨ ਇੰਡੀਆ ਮੈਂ ਨਹੀਂ ਕਦੇ, ਮਤਲਬ ਆਪਾਂ ਯੂਜਲੀ ਦੇਖਦੇ ਹਾਂ ਜਦੋਂ ਆਪਾਂ ਛੋਟੇ ਸੀ ਆਪਾਂ ਆਪਣੇ ਆਲੇ ਦੁਆਲੇ ਕਦੇ ਸੁਣਿਆ ਨਹੀਂ ਸੀ, ਬਹੁਤ ਰੇਅਰ ਹੁੰਦਾ ਸੀ ਕਿ ਹਾਂ ਕਿਸੇ ਨੇ ਡਿਵੋਰਸ ਲੈ ਲਿਆ ਹੈ ਨਾ। ਅਤੇ ਪਰ ਉਹਦੇ ਵਿੱਚ ਵੀ ਮੈਨੂੰ ਲੱਗਦਾ ਆਪਾਂ ਜ਼ਿਆਦਾਤਰ ਗਲਤੀ ਕੁੜੀ ਦੀ ਕੱਢ ਦਿੰਦੇ ਹੁੰਦੇ ਸੀਗੇ ਆਪਣੀ ਸੋਸਾਇਟੀ ਵਿੱਚ, ਜੇ ਡਿਵੋਰਸ ਵੀ ਲੈਂਦਾ ਨਾ ਕੋਈ ਤਾਂ ਇਹ ਗੱਲ ਕੌੜੀ ਆ, ਪਰ ਇਟਸ ਟਰੂ ਕਿ ਕੁੜੀ 'ਤੇ ਬਹੁਤ ਟਾਰਗੇਟ ਹੁੰਦਾ ਕਿ ਹਾਂ ਉਹ ਇੱਦਾਂ ਦੀ ਹੋਣੀ ਆ ਤਾਂ ਕਰਕੇ ਡਿਵੋਰਸ ਲੈ ਲਿਆ ਬਲਾ ਬਲਾ ਬਲਾ ਹੈ ਨਾ। ਅਤੇ ਚਾਹੇ ਉਹ ਰਿਲੇਸ਼ਨਸ਼ਿਪ ਕਿੰਨਾ ਵੀ ਟੌਕਸਿਕ ਆ, ਬਟ ਸਟਿਲ ਜੇ ਚਾਹੇ ਮੁੰਡੇ ਵੱਲੋਂ ਹੀ ਆ ਹੈ ਨਾ। ਅਤੇ ਪਰ ਅੱਜ ਕੱਲ੍ਹ ਤਾਂ ਕੰਟਰੀਬਿਊਸ਼ਨ ਇਕੁਅਲੀ ਆ, ਮਤਲਬ ਕੁੜੀਆਂ ਵੀ ਘੱਟ ਨਹੀਂ ਹੈਗੀਆਂ ਗੀਆਂ ਇਹਦੇ ਵਿੱਚ। ਸੋ ਮੈਂ ਆਏ ਨਹੀਂ ਕਹੂੰਗੀ ਇਕੱਲਾ ਬੰਦਿਆਂ ਦੇ ਕਰਕੇ ਡਿਵੋਰਸ ਹੁੰਦਾ, ਰਾਈਟ। ਮੈਨੂੰ ਲੱਗਦਾ ਕੁੜੀਆਂ ਵੀ ਬਹੁਤ ਜਿੱਦਾਂ ਇਮੋਸ਼ਨਲੀ ਘੱਟ ਅਵੇਲੇਬਲ ਆ ਆਪਦੇ ਪਾਰਟਨਰ ਦੇ ਲਈ ਹੈ ਨਾ। ਅਤੇ ਬਾਕੀ ਸਟੈਂਡਰਡਸ ਬਹੁਤ ਵੱਧ ਗਏ ਆ ਲੋਕਾਂ ਦੇ, ਮਤਲਬ ਕਿ ਹੋਰ ਆਪਾਂ ਕਹਿ ਸਕਦੇ ਹਾਂ ਕਿ ਅਨਹੈਲਥੀ ਮੈਰਿਜਸ ਆ ਜਿਹੜੀਆਂ ਉਹ ਵੀ ਮੇਨ ਰੀਜ਼ਨ ਆ ਡਿਵੋਰਸ ਦਾ, ਲੋਕ ਇੰਨੇ ਲੌਂਗ ਟਾਈਮ ਦੇ ਲਈ ਟੌਕਸਿਕ ਰਿਲੇਸ਼ਨਸ਼ਿਪਸ ਵਿੱਚ ਰਹਿਣਾ ਚੂਜ਼ ਨਹੀਂ ਕਰਦੇ ਹੈਗੇ ਕਿ ਪਹਿਲਾਂ ਮੈਨੂੰ ਲੱਗਦਾ ਕਿ ਆਪਸ਼ਨਸ ਨਹੀਂ ਹੁੰਦੀਆਂ ਸੀਗੀਆਂ, ਚੋਇਸਿਸ ਨਹੀਂ ਬਣਾਉਣ ਦਿੱਤੀਆਂ ਜਾਂਦੀਆਂ ਸੀਗੀਆਂ। ਸੋਸਾਇਟੀ ਵਿੱਚ ਬੰਦੇ ਨੂੰ ਕਹਿ ਦਿੰਦੇ ਸੀ ਚੱਲ ਕੋਈ ਨਾ ਕੋਈ ਨਾ, ਇਟਸ ਓਕੇ, ਨੋ ਪ੍ਰੋਬਲਮ। ਰੀਸੈਂਟਲੀ ਨਾ ਸਾਡੇ ਮੇਰੇ ਨੋਨ ਵਿੱਚ ਇਹ ਗੱਲ ਹੋਈ ਆ, ਅਤੇ ਮਤਲਬ ਕਿ ਉਹ ਮੈਂ ਤੁਹਾਨੂੰ ਇੱਕ ਸਟੋਰੀ ਬਣਾ ਕੇ ਦੱਸਦੀ ਹਾਂ। ਉਹ ਕੁੜੀ ਸ਼ੀ ਪੀ ਆਰ ਹੈ ਨਾ, ਇੱਥੇ ਹੁਣ ਪੀ ਆਰ ਆ ਉਹ, ਸ਼ੀ ਵਾਜ਼ ਸਟੂਡੈਂਟ ਜਦੋਂ ਇੱਥੇ ਆਈ ਸੀ ਉਹ, ਅਤੇ ਉਹਨੇ ਮੈਰਿਜ ਕਰਾਈ ਇੰਡੀਆ ਮੁੰਡੇ ਨਾਲ, ਅਤੇ ਉਹ 50 ਖਾਣੀ 55 ਕਿਲੋ ਉਹਦੀ ਪੈ ਲਈ ਹੈ ਉੱਥੇ ਅਤੇ ਹੀ ਇਜ਼ ਗੁੱਡ ਹੈ ਨਾ ਅਤੇ ਉਹ ਮੁੰਡਾ ਉੱਥੇ ਹੁਣ ਇੰਡੀਆ ਉਹਨੇ ਕੰਮ ਨਹੀਂ ਕੀਤਾ ਰਾਈਟ ਇੱਥੇ ਆ ਕੇ ਹੀ ਵਾਜ਼ ਲਾਈਕ ਨਹੀਂ ਆਪਾਂ ਇੰਡੀਆ ਬੈਕ ਜਾਂਦੇ ਹਾਂ ਅਤੇ ਉਹ ਕਹਿੰਦੀ ਸੀ ਕਿ ਮੈਂ ਸਟਰਗਲ ਕਰਕੇ ਆਪਦਾ ਇੰਨਾ ਇੱਥੇ ਇੰਡੀਪੈਂਡੈਂਟ ਹੋਈ ਹਾਂ ਹੈ ਨਾ ਆਪਦੇ ਪੈਰਾਂ 'ਤੇ ਮੈਂ ਖੜ੍ਹੀ ਹੋਈ ਹਾਂ ਅਤੇ ਵੀ ਮਤਲਬ ਮੈਂ ਆਪਦਾ ਸਾਰਾ ਇਹ ਚੀਜ਼ਾਂ ਦਾਤ ਹੀ ਲਾ ਕੇ ਨਹੀਂ ਜਾ ਸਕਦੀ ਮਤਲਬ ਉਹਦੇ ਕੁੜੀ ਆ ਅਤੇ ਸ਼ੀ ਇਜ਼ ਲਾਈਕ ਕਿ ਮੈਂ ਉਹਦੀ ਫਿਊਚਰ ਬਾਰੇ ਦੇਖਣਾ ਵਾ ਹੈ ਨਾ ਅਤੇ ਉਹ ਮੁੰਡਾ ਅਗਰੀ ਨਹੀਂ ਹੋਇਆ ਕੁੜੀ ਨਾਲ ਅਤੇ ਐਟ ਦੀ ਐਂਡ ਹੁਣ ਉਹਨਾਂ ਦਾ ਡਿਵੋਰਸ ਹੋ ਗਿਆ ਐਂਡ ਸ਼ੀ ਇਜ਼ ਮੈਨੂੰ ਲੱਗਦਾ ਬੈਟਰ ਵੀ ਉਹਨੇ ਆਪਦੀ ਲਾਈਫ ਨੂੰ ਚੂਜ਼ ਕੀਤਾ ਰਾਦਰ ਦੈਨ ਕਿ ਉਹਦੀ ਮਨੀ ਦੇਖਦਿਆਂ ਹੋਇਆ ਮੁੰਡੇ ਦੀ ਆਪਦੀ ਲਾਈਫ ਨੂੰ ਉਹਦੇ ਹੱਥ 'ਚ ਨਹੀਂ ਦਿੱਤਾ ਉਹਨੇ ਉਹਨੇ ਆਪਦਾ ਡਿਸੀਜ਼ਨ ਬਣਾਇਆ ਸ਼ੀ ਵਾਜ਼ ਅ ਗੁੱਡ ਹਾਰਟਡ ਵੂਮੈਨ ਜਿਹਨੇ ਆਪਦੀ ਆਪਦਾ ਸਟੈਂਡ ਲੈਣਾ ਜ਼ਰੂਰੀ ਸਮਝਿਆ ਅਤੇ ਮੈਨੂੰ ਲੱਗਦਾ ਵੀ ਹਾਂ ਜੇ ਜੇ ਉਹ ਆਏ ਸੋਚਦੀ ਵੀ ਪ੍ਰੋਪਰਟੀ ਹੈਗੀ ਆ ਰਾਈਟ ਅਤੇ ਅਸੀਂ ਬੈਕ ਚਲੇ ਜਾਂਦੇ ਹਾਂ ਫਿਰ ਉਹਦਾ ਆਪਦਾ ਡਿਸੀਜ਼ਨ ਨਹੀਂ ਸੀ ਹੋਣਾ ਆਪਦਾ ਰਾਈਟ ਅਤੇ ਇਹ ਜੇ ਮੈਨੂੰ ਲੱਗਦਾ ਪੁਰਾਣੇ ਟਾਈਮ 'ਚ ਇੱਦਾਂ ਹੁੰਦਾ ਤਾਂ ਮੇ ਬੀ ਮਤਲਬ ਉਹਨੂੰ ਬਹਿਕਾ ਫੁਸਲਾ ਕੇ ਕਹਿੰਦੇ ਹੁੰਦੇ ਰਾਈਟ ਵਰਡ ਅਤੇ ਉਹਨੂੰ ਮਤਲਬ ਉਹਦੇ ਘਰ ਦੀ ਫੋਰਸ ਕਰ ਦਿੰਦੇ ਕਿ ਨਹੀਂ ਨਹੀਂ ਇਟਸ ਓਕੇ ਪੁੱਤ ਕੋਈ ਗੱਲ ਨਹੀਂ ਤੇਰਾ ਹਸਬੈਂਡ ਆ ਪਤੀ ਪਰਮੇਸ਼ਵਰ ਆ ਤਾਂ ਉਹਦੀ ਗੱਲ ਸੁਣ ਲਾ ਹੈ ਨਾ ਯੂ ਨੀਡ ਟੂ ਫੋਲੋ ਹਿਮ ਅਤੇ ਆਈ ਥਿੰਕ ਉਹਨੇ ਆਪਦੀ ਜਿਹੜੀ ਸਟਰਗਲ ਕੀਤੀ ਉਹਦਾ ਮੁੱਲ ਪਾਉਣਾ ਜ਼ਰੂਰੀ ਸਮਝਿਆ ਰਾਦਰ ਦੈਨ ਉਹ ਬੰਦੇ ਦੀ ਡਿਸੀਜ਼ਨ ਅਗਰੀ ਕਰਦੀਆਂ ਟਾਈਮ ਰਾਈਟ ਮਤਲਬ ਕਿ ਉਹਨਾਂ ਦੀ ਮਿਊਚੁਅਲ ਅੰਡਰਸਟੈਂਡ ਹੋਈ ਕਿ ਨਹੀਂ ਅੰਡਰਸਟੈਂਡਿੰਗ ਹੋਈ ਕਿ ਨਹੀਂ ਤੇਰਾ ਰਾਹ ਹੋ ਰਿਹਾ ਮੇਰਾ ਰਾਹ ਹੋ ਰਿਹਾ ਰਾਈਟ ਅਤੇ ਉਹਨਾਂ ਨੇ ਆਪਦਾ ਓਪੀਨੀਅਨ ਰੱਖਿਆ ਦੈਟਸ ਆਲਸੋ ਗੁੱਡ ਬਟ ਜ਼ਿਆਦਾਤਰ ਮੈਨੂੰ ਲੱਗਦਾ ਵਾ ਕਿ ਮਨੀ ਇਜ਼ ਅ ਬਿਗ ਪ੍ਰੋਬਲਮ ਅਤੇ ਉਦੋਂ ਬਾਅਦ ਕੀ ਆ ਅਨਇੰਪਲੋਇਮੈਂਟ ਬਹੁਤ ਆ ਹੈ ਨਾ ਲੋਕਾਂ ਵਿੱਚ ਪੂਅਰ ਕਮਿਊਨੀਕੇਸ਼ਨ ਬਹੁਤ ਆ ਅਤੇ ਅਨਰੈਜ਼ੋਲਵਡ ਇਸ਼ੂਜ਼ ਹੁੰਦੇ ਆ ਜਿਹੜੇ ਲੋਕ ਗੱਲਬਾਤ ਹੀ ਨਹੀਂ ਕਰਦੇ ਜੇ ਕੋਈ ਗੱਲ ਵੀ ਹੋ ਜਾਏ ਇੱਕ ਦੂਜੇ ਵਿੱਚ ਹੈ ਨਾ ਦੇਰ ਲਾਈਕ ਆਪਦੀ ਐਰੋਗੈਂਸ ਰੱਖੀ ਜਾਣੀ ਆ ਮੇਰੇ 'ਚ ਈਗੋ ਆ ਮੈਂ ਨਹੀਂ ਗੱਲ ਕਰਨੀ ਇਟਸ ਓਕੇ ਹੈ ਨਾ ਅਤੇ ਡੋਮੈਸਟਿਕ ਵਾਇਲੈਂਸ ਵੀ ਇੱਕ ਮੇਨ ਰੀਜ਼ਨ ਆ ਕਿਉਂਕਿ ਮੇਰੇ ਕੋਲ ਇਹ ਵੀ ਇੱਕ ਸਟੋਰੀ ਹੈਗੀ ਆ ਸ਼ੀ ਵਾਜ਼ 11 ਅਤੇ ਹਰ ਬੋਏਫ੍ਰੈਂਡ ਵਾਜ਼ ਟੋਰਚਰਿੰਗ ਹਰ ਅਤੇ ਡੋਮੈਸਟਿਕ ਵਾਇਲੈਂਸ ਕਰ ਰਿਹਾ ਸੀ ਅਤੇ ਉਹਨੇ 2-3 ਵਾਰੀ ਮੈਨੂੰ ਲੱਗਦਾ ਉਸ ਮੁੰਡੇ ਨੂੰ ਚਾਂਸ ਦਿੱਤਾ ਬਟ ਸਟਿਲ ਹੀ ਵਾਜ਼ ਮੈਨੂੰ ਲੱਗਦਾ ਕਿ ਚਾਂਸ ਦੇਣਾ ਸਪੈਸ਼ਲੀ ਹਾਂ ਓਕੇ ਜੇ ਤੁਸੀਂ ਇਮੋਸ਼ਨਲੀ ਇੱਕ ਦੂਜੇ ਨੂੰ ਅੰਡਰਸਟੈਂਡ ਨਹੀਂ ਕਰ ਪਾ ਰਹੇ ਹੈਗੇ ਉਹ ਚੀਜ਼ਾਂ ਵਰਕ ਕਰ ਜਾਂਦੀਆਂ ਵਾ ਬਟ ਜੇ ਤੁਸੀਂ ਇੱਕ ਦੂਜੇ 'ਤੇ ਹੱਥ ਹੀ ਚੱਕਤਾ ਫਿਰ ਉਹ ਚੀਜ਼ ਦਾ ਕੋਈ ਹੱਲ ਨਹੀਂ ਹੁੰਦਾ ਹੈਗਾ ਗਾ ਰਾਈਟ ਅਤੇ ਮੈਨੂੰ ਲੱਗਦਾ ਕਿ ਅੱਜ ਕੱਲ੍ਹ ਕੁੜੀਆਂ ਵੀ ਬਹੁਤ ਕਰਦੀਆਂ ਵਾ ਜਿੱਦਾਂ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਇੰਡੀਆ ਤੋਂ ਆ ਕੇ ਕੁੜੀਆਂ ਮੁੱਕਰ ਜਾਂਦੀਆਂ ਪੈਸੇ ਲਵਾ ਕੇ ਰਾਈਟ ਅਤੇ ਹੁਣ ਨਵਾਂ ਰਿਵਾਜ਼ ਚੱਲ ਪਿਆ ਸੀ ਕਿ ਕੁੜੀਆਂ ਮੁੰਡੇ ਨੂੰ ਸੱਦ ਲੈਂਦੀਆਂ ਸੀਗੀਆਂ ਵੀ ਸਾਡੇ ਘਰਦਿਆਂ ਦੀ ਇੱਜ਼ਤ ਬਚੀ ਰਹੇ ਅਤੇ ਮੇਰੀ ਵੀ ਇੱਜ਼ਤ ਬਚੀ ਰਹੇ ਰਾਈਟ ਈਵਨ ਦੋ ਦੇ ਡੋਂਟ ਵਾਂਟ ਹੈ ਨਾ ਅਤੇ ਉਦੋਂ ਬਾਅਦ ਇੱਥੇ ਆ ਕੇ ਮੁੰਡਿਆਂ 'ਤੇ ਕੇਸ ਪਾ ਦਿੱਤੇ ਜਾਂਦੇ ਸੀਗੇ ਅਤੇ ਉਹ ਮੁੰਡੇ ਵਿਚਾਰੇ ਜੇਲ੍ਹ ਵਿੱਚ ਸਫ਼ਰ ਕਰ ਰਹੇ ਹੁੰਦੇ ਸੀ ਉਹਨਾਂ ਦੇ ਘਰ ਦੇ ਪਿੱਛੇ ਸਫ਼ਰ ਕਰ ਰਹੇ ਹੁੰਦੇ ਸੀਗੇ ਅਤੇ ਉਹ ਕੁੜੀ ਦਾ ਕੰਮ ਖਤਮ ਮਤਲਬ ਇੱਕ ਆਏ ਹੋ ਜਾਂਦਾ ਸੀ ਹਾਂ ਕਿ ਮੈਂ ਤੁਹਾਡੇ ਮੁੰਡੇ ਨੂੰ ਸੱਦਿਆ ਤਾਂ ਹੈਗਾ ਵਾ ਨਾ ਚਾਹੇ ਮਤਲਬ ਕਿ ਮੁੰਡਾ ਸਹੀ ਹੋਈ ਆ ਬਟ ਸਟਿਲ ਵਿਚਾਰਿਆਂ ਨੂੰ ਮਤਲਬ ਇਹ ਟਾਰਗੇਟ ਕਰ ਦਿੰਦੇ ਆ ਕਿ ਹਾਂ ਨਹੀਂ ਨਹੀਂ ਮੁੰਡਾ ਹੀ ਗਲਤ ਆ ਮੁੰਡਾ ਹੀ ਗਲਤ ਆ ਇਹ ਪੁਰਾਣੇ ਟਾਈਮ ਦੀ ਸੋਚ ਆ ਜਿਹੜੀ ਇਹ ਹੁਣ ਮਤਲਬ ਕਿ ਉਹਦਾ ਮਿਸਯੂਜ਼ ਹੋ ਰਿਹਾ ਵਾ ਜਿਹੜੇ ਇਨਸੈਂਟ ਲੋਕ ਆ ਉਹਨਾਂ ਨੂੰ ਵਿਚਾਰਿਆਂ ਨੂੰ ਐਵੇਂ ਟਾਰਗੇਟ ਕਰ ਲੈਂਦੇ ਆ ਅਤੇ ਐਕਸਪੈਕਟੇਸ਼ਨਸ ਵੀ ਬਹੁਤ ਵੱਧ ਗਈਆਂ ਵਾ ਰਿਲੇਸ਼ਨਸ਼ਿਪ ਵਿੱਚ ਮਤਲਬ ਐਕਸਪੈਕਟੇਸ਼ਨ ਜਿਹੜੀ ਹੁੰਦੀ ਆ ਹੁਣ ਕੁੜੀਆਂ ਦੀ ਬਹੁਤ ਹਾਈ ਹੁੰਦੀ ਹੈ ਕਿ ਨਹੀਂ ਮਤਲਬ ਇੱਦਾਂ ਦਾ ਪਾਰਟਨਰ ਚਾਹੀਦਾ ਮੈਨੂੰ ਉੱਦਾਂ ਦਾ ਚਾਹੀਦਾ ਹੀ ਹੈ ਸਿਰਫ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਅੱਜ ਕੱਲ੍ਹ ਮੈਂ ਰੀਲਸ ਬਹੁਤ ਦੇਖਦੀ ਹੁੰਦੀ ਹਾਂ ਉਹ ਰੀਲਸ ਮੇਰੀ ਮੂਹਰੇ ਆ ਜਾਂਦੀਆਂ ਕਹਿੰਦੇ ਨਹੀਂ ਹੁੰਦੇ ਉਹ ਇੰਟਰਵਿਊ ਲੈਂਦੇ ਆ ਕਿ ਤੁਹਾਨੂੰ ਕੀ ਲੱਗਦਾ ਕਿ ਤੇਰੇ ਹਸਬੈਂਡ ਨੂੰ ਤੇਰੇ ਨਾਲ ਵਿਆਹ ਕਰਾਉਣ ਦੇ ਲਈ ਕਿੰਨਾ ਅਰਨ ਕਰਨਾ ਪੈਣਾ ਵਾ ਫੋਰ ਅ ਡੇ ਫੋਰ ਅ ਮੰਥ ਹੈ ਨਾ ਅਤੇ ਮਤਲਬ ਕਿ ਪਤਾ ਨਹੀਂ ਕਿੱਦਾਂ ਦੀ ਮੈਂਟੈਲਿਟੀ ਆ ਕਿ ਚਾਹੇ ਜਿੰਨਾ ਚਿਰ ਤੁਸੀਂ ਆਪ ਨਹੀਂ ਉਹ ਅਰਨ ਕਰ ਰਹੇ ਹਾਓ ਆਰ ਯੂ ਐਕਸਪੈਕਟਿੰਗ ਯੋਰ ਪਾਰਟਨਰ ਟੂ ਗਿਵ ਯੂ ਦੈਟ ਅਮਾਊਂਟ ਆਫ ਮਨੀ ਹੈ ਨਾ ਜਿੰਨਾ ਚਿਰ ਤੁਸੀਂ ਆਪ ਹੀ ਨਹੀਂ ਉਹ ਚੀਜ਼ ਕਰ ਰਹੇ ਮਤਲਬ ਮੈਂ ਆਲਵੇਜ਼ ਕਹਿੰਦੀ ਹੁੰਦੀ ਆ ਕਿ ਜਦੋਂ ਨਾ ਕੁੜੀ ਮਤਲਬ ਮੇਰਾ ਦਿਮਾਗ ਆਏ ਆ ਕਿ ਜਿੱਦਾਂ ਰਿਸ਼ਤਾ ਦੇਖਣ ਜਾਂਦੇ ਆ ਇੱਕ ਭੈਣ ਭਰਾ ਵਾ ਫੈਮਿਲੀ ਆ ਮੁੰਡਾ ਕੁੜੀ ਮਾਂ ਪੇ ਹੈ ਨਾ ਅਤੇ ਉਹਨਾਂ ਦੇ ਕੋਲੇ ਪੈਲੀ ਕੋਈ ਨਹੀਂ ਹੈਗੀ ਪਰ ਉਹਨਾਂ ਨੇ ਕੁੜੀ ਦੇ ਲਈ ਰਿਸ਼ਤਾ ਦੇਖਣਾ ਜਿਹਦੇ ਕੋਲੇ ਪੈਲੀ ਆ ਮੈਂ ਦੇਖਦੀ ਹੁੰਦੀ ਹਾਂ ਯਾਰ ਜੇ ਇਹਨਾਂ ਦੇ ਮੁੰਡੇ ਨੂੰ ਕੱਲ੍ਹ ਨੂੰ ਕੋਈ ਰਿਸ਼ਤਾ ਆਊਗਾ ਅਤੇ ਇਹਨਾਂ ਦੇ ਕੋਲੇ ਤਾਂ ਹੈ ਨਹੀਂ ਗੀ ਪੈਲੀ ਅਤੇ ਫਿਰ ਇਹ ਚੀਜ਼ ਇਹਨਾਂ 'ਤੇ ਨਹੀਂ ਬੈਕ ਮਤਲਬ ਅਫੈਕਟ ਕਰੂਗੀ ਮਤਲਬ ਕਿ ਇਹ ਜਿਹੜੀ ਚੀਜ਼ ਐਕਸਪੈਕਟ ਕਰ ਰਹੇ ਆ ਉਹ ਪਹਿਲਾਂ ਇਹਨਾਂ ਦੇ ਕੋਲੇ ਵੀ ਤਾਂ ਹੋਣੀ ਚਾਹੀਦੀ ਹੈ ਨਾ ਸੋ ਆਪਾਂ ਨੂੰ ਕਦੇ ਉਹ ਚੀਜ਼ ਅਗਲੇ ਬੰਦੇ ਤੋਂ ਐਕਸਪੈਕਟ ਨਹੀਂ ਕਰਨੀ ਚਾਹੀਦੀ ਜਿਹੜੀ ਆਪਣੇ ਕੋਲੇ ਆਲਰੇਡੀ ਆਪਣੇ ਕੋਲ ਹੈ ਨਹੀਂ ਗੀ ਆਪਾਂ ਅਚੀਵ ਨਹੀਂ ਕਰ ਸਕਦੇ ਮੈਨੂੰ ਲੱਗਦਾ ਤੁਹਾਨੂੰ ਐਕਸਪੈਕਟੇਸ਼ਨਸ ਓਨੀਆਂ ਰੱਖਣੀਆਂ ਚਾਹੀਦੀਆਂ ਜਿਹੜੀਆਂ ਤੁਸੀਂ ਆਪ ਫੁਲਫਿਲ ਕਰ ਸਕਦੇ ਜੇ ਕੋਈ ਬੰਦਾ ਤੁਹਾਡੇ ਤੋਂ ਉਹ ਚੀਜ਼ ਐਕਸਪੈਕਟ ਕਰਦਾ ਵਾ
0: ਬਿਲਕੁਲ
1: ਰਾਈਟ ਯਾ ਸੋ ਯੂ ਗੋ ਅਹੈਡ
0: ਕਿਉਂਕਿ ਇਹ ਚੀਜ਼ਾਂ ਹੈਗੀਆਂ ਜਿੱਦਾਂ ਹੁਣ ਮੰਨ ਲਓ ਸਗੋਂ ਜੇ ਕੁੜੀਆਂ ਮਿਹਨਤ ਕਰ ਰਹੀਆਂ ਬਰਾਬਰ ਤੇ ਸਗੋਂ ਕਮਾ ਰਹੀਆਂ ਤਾਂ ਇੱਕ ਦੋਨਾਂ 'ਚ ਇਹ ਚੀਜ਼ ਇੱਕ ਅੰਡਰਸਟੈਂਡਿੰਗ ਹੋਣੀ ਚਾਹੀਦੀ ਇੱਕ ਜਿੱਦਾਂ ਇੱਕ ਫੈਮਿਲੀ ਚਲਾਉਣ ਨੂੰ ਲੈ ਕੇ ਜਿੱਦਾਂ ਕੋਈ ਚੀਜ਼ਾਂ ਡਿਵਾਈਡ ਕਰ ਲਿੱਤੀਆਂ ਜਾਣ ਜਿਵੇਂ ਆਪਣਾ ਆਹ ਫਾਈਨੈਂਸ਼ੀਅਲੀ ਗੋਲ ਆ ਆਪਾਂ ਇੰਨਾ ਕਮਾਵਾਂਗੇ ਇੰਨਾ ਆਪਾਂ ਖਰਚਾਂਗੇ
1: ਨਹੀਂ ਮੈਂ ਨਾ ਪਹਿਲਾਂ ਵੀ ਜਦੋਂ ਮੈਂ ਮਤਲਬ ਹੁਣ ਮੈਂ ਨਵੀਂ ਫੈਮਿਲੀ ਨਾਲ ਮੂਵ ਹੋਈ ਆ ਤੇ ਦੇ ਆਰ ਕਪਲ ਐਂਡ ਦੇ ਆਰ ਸੋ ਗੁੱਡ, ਉਹ ਇੰਨਾ ਸਪੋਰਟਿਵ ਆ, ਦੈਟ ਮੈਨ ਇਜ਼ ਸੋ ਅਮੇਜ਼ਿੰਗ, ਹੀ ਇਜ਼ ਸੋ ਜੈਂਟਲ, ਅਤੇ ਜਮਾਂ ਕਿ ਉਹਨੂੰ ਇੱਦਾਂ ਨਹੀਂ ਕਿ ਮੇਰੀ ਵਾਈਫ ਕਿਚਨ 'ਚ ਵੜੂਗੀ ਜਾਂ ਮੈਂ, ਉਹ ਸਾਰਾ ਉਹਨੇ ਕੁੱਕ ਕਰਨਾ, ਐਂਡ ਹੀ ਇਜ਼ ਸੋ ਸਪੋਰਟਿਵ ਇਨ ਦ ਵੇ, ਈਵਨ ਦੋ ਮੈਂ ਪਹਿਲਾਂ ਵੀ ਕਿਸੇ ਨਾਲ ਰਹਿੰਦੀ ਸੀ ਨਾ, ਅਤੇ ਹੀ ਵਾਜ਼ ਆਲਸੋ ਸੇਮ, ਅਤੇ ਮੈਂ ਸੋਚਿਆ ਯਾਰ ਕਿੰਨੇ ਨਾਇਸ ਵੀ ਬੰਦੇ ਆ, ਮਤਲਬ ਐਵੇਂ ਹੀ ਬਦਨਾਮ ਕਰੀ ਜਾਂਦੇ ਆ, ਮਤਲਬ ਦੇ ਐਗਜ਼ਿਸਟ ਕਰਦੇ ਆ ਉਹ ਸਪੋਰਟ ਕਰਨੀ, ਜੇ ਤੁਸੀਂ ਚਾਹੁੰਦੇ ਆ ਤੁਹਾਨੂੰ ਸਹੀ ਤਰੀਕੇ ਨਾਲ ਕੋਈ ਸਪੋਰਟ ਕਰੇ, ਜੇ ਤੁਸੀਂ ਆਪ ਆਪਦੀ ਆਪਦੀ ਰਿਸਪੈਕਟ ਕਰਦੇ ਆ ਤਾਂ ਅਗਲਾ ਬੰਦਾ ਆਫ ਕੋਰਸ ਥੋੜੀ ਰਿਸਪੈਕਟ ਕਰੂਗਾ।
0: ਬਿਲਕੁਲ
1: ਯਾ,
0: ਇਹ ਤਾਂ ਹੱਥ ਨੂੰ ਹੱਥ ਹੁੰਦਾ ਕਹਿੰਦੇ ਹੁੰਦੇ
1: ਆ। ਐਗਜ਼ੈਕਟਲੀ ਯਾ,
0: ਜੇ ਆਪਾਂ ਕਿਸੇ ਨੂੰ ਰਿਸਪੈਕਟ ਦਾਂਗੇ ਸਾਹਮਣੇ ਵਾਲਾ ਵੀ ਬਿਲਕੁਲ ਦੇਊਗਾ।
1: ਅੰਡਰਸਟੈਂਡਿੰਗ,
0: ਜਿੱਦਾਂ ਹੁਣ ਮੰਨ ਲਓ ਜੇ ਇਕੱਠੇ ਮੁੰਡਾ ਵੀ ਇੱਥੇ ਕਮਾ ਰਿਹਾ, ਕੁੜੀ ਵੀ ਕਮਾ ਰਹੀ ਹੈ, ਤਾਂ ਕੁੜੀ ਨੂੰ ਥੋੜੀ ਬਹੁਤੀ ਤਾਂ ਹੋਪ ਹੁੰਦੀ ਹੈ ਕਿ ਹੋਰ ਨਹੀਂ ਤੇ ਚੱਲ ਨਾਲ ਜੇ ਸਬਜ਼ੀ ਨਹੀਂ ਬਣਵਾ ਸਕਦਾ ਕੋਲੇ ਖੜਦਾ।
1: ਮੈਨੂੰ ਲੱਗਦਾ ਕਿ ਇਹ ਚੀਜ਼ ਸੋਚ ਕੇ ਕਦੇ ਵੀ ਨਹੀਂ ਇੱਕ ਦੂਜੇ ਦਾ ਮੋਢਾ ਬੰਨਣਾ ਚਾਹੀਦਾ ਕਿ ਉਹ ਬੰਦਾ ਕਮਾ ਰਿਹਾ, ਮੈਨੂੰ ਲੱਗਦਾ ਇਹ ਤੁਹਾਡਾ ਇਹਦੇ ਥੋੜਾ ਪੈਸਾ ਆ ਜਾਂਦਾ ਵਾ, ਤੁਸੀਂ ਇਹ ਦੇਖਦੇ ਆ ਕਿ ਉਹ ਬੰਦਾ ਕਮਾ ਰਿਹਾ ਵੀ ਮੈਂ ਉਹਦੀ ਹੈਲਪ ਕਰੂੰਗੀ, ਨਹੀਂ ਨਹੀਂ ਤੂੰ ਯੂ ਆਰ ਮੈਰਿਡ, ਉਹ ਡਿਫਰੈਂਟ ਗੱਲ ਆ। ਜੇ ਤੁਸੀਂ ਐਂ ਸੋਚੀ ਜਾਂਦੇ ਵੀ ਹਾਂ ਉਹ ਬੰਦਾ ਮੇਰੇ ਤੋਂ ਵੱਧ ਕਮਾ ਰਿਹਾ, ਉਹ ਬੰਦਾ ਮੇਰੇ ਤੋਂ ਘੱਟ ਕਮਾ ਰਿਹਾ ਵਾ, ਮੇਰਾ ਪਾਰਟਨਰ ਆ, ਮੈਂ ਤਾਂ ਉਹਦੀ ਹੈਲਪ ਕਰੂੰਗੀ, ਮੈਂ ਤਾਂ ਉਹਦੀ ਰੋਟੀ ਬਣਾਉਂਗੀ, ਉਹ ਦੈਟ ਇਜ਼ ਟੋਟਲੀ ਮੀਨ, ਉਹ ਮੀਨ ਚੀਜ਼ ਆ। ਮੈਨੂੰ ਲੱਗਦਾ ਵਾ ਕਿ ਇਹ ਮੀਨ ਆ। ਮੇਰੀ ਮੰਮੀ ਕਹਿੰਦੀ ਹੁੰਦੀ ਆ ਕਿ ਤੁਸੀਂ ਕਿਸੇ ਨੂੰ ਕਿਉਂ ਪਸੰਦ ਕਰਦੇ, ਮੇਰੇ ਕੋਲ ਬਿਨਾਂ ਮਤਲਬ ਤੋਂ ਕਰੀਏ ਮੈਂ ਕੋਈ ਕੋਈ ਤਾਂ ਰੀਜ਼ਨ ਹੁੰਦਾ ਵਾ, ਅਤੇ ਮੈਂ ਕਿਹਾ ਨਹੀਂ ਨਹੀਂ ਉਹ ਲਵ ਇਜ਼ ਜੋ ਤੁਸੀਂ ਕਿਸੇ ਨੂੰ ਬਿਨਾਂ ਮਤਲਬ ਤੋਂ ਪਸੰਦ ਕਰੀ ਜਾਂਦੇ, ਐਵੇਂ ਬਸ ਵਿਦਆਊਟ ਐਨੀ ਰੀਜ਼ਨ, ਹੈ ਨਾ, ਮਤਲਬ ਕੋਈ ਤੁਹਾਨੂੰ ਮਤਲਬ ਨਹੀਂ ਹੋਣਾ ਚਾਹੀਦਾ ਉਹ ਚੀਜ਼ ਵਿੱਚ, ਅੰਡਰਸਟੈਂਡਿੰਗ ਹੋਣੀ ਚਾਹੀਦੀ ਬਸ ਇੱਕ ਦੂਜੇ ਦੀ, ਅਤੇ ਇਮੋਸ਼ਨਲੀ ਤੁਹਾਨੂੰ ਕੋਈ ਬੰਦਾ ਸਪੋਰਟ ਕਰੇ ਆਲ ਦ ਟਾਈਮ।
0: ਬਿਲਕੁਲ, ਇਹ ਚੀਜ਼ ਜ਼ਰੂਰੀ ਵੀ ਹੋ ਜਾਂਦੀ ਕਿਉਂਕਿ ਆਪਾਂ ਜੇ ਬਾਹਰਲੀ ਕੰਟਰੀਆਂ
1: ਦੇ ਵਿੱਚ ਰਿਸਪੌਂਸਿਬਿਲਟੀਜ਼ ਡਿਵਾਈਡ ਕਰਨੀਆਂ ਚਾਹੀਦੀਆਂ, ਬਟ ਨਾਟ ਔਨ ਦ ਬੇਸਿਸ ਕਿ ਕੋਈ ਬੰਦਾ ਕਿੰਨਾ ਅਰਨ ਕਰਦਾ ਜਾਂ ਉਹ ਵੱਧ ਕੰਮ ਕਰਦੀ ਆ, ਮੈਂ ਘੱਟ ਕੰਮ ਕਰਦਾ, ਐਵੇਂ ਨਹੀਂ, ਡਿਵਾਈਡ ਰਿਸਪੌਂਸਿਬਿਲਟੀਜ਼।
0: ਬਿਲਕੁਲ, ਕਰ ਲਓ ਗੱਲ ਹੋਰ, ਜੇ ਮੈਂ ਫਿਰ ਬੋਲਿਆ ਤਾਂ ਫਿਰ ਵਿੱਚ ਬੋਲ ਪੈਣਾ।
1: ਨਹੀਂ ਨਹੀਂ
0: ਕੰਟੀਨਿਊ। ਬਿਲਕੁਲ ਜੀ, ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ ਤੇ ਮਿਊਜ਼ਿਕ ਦਾ ਤੜਕਾ ਵੀ ਲੱਗਦਾ ਰਹੂਗਾ, ਤੇ ਇੱਕ ਮੈਸੇਜ ਵੀ ਬਿਲਕੁਲ ਜੀ ਅਸੀਂ ਰੀਡ ਕਰ ਰਹੇ ਹਾਂ, ਪਰ ਜੇ ਤੁਹਾਡਾ ਚੈਨਲ ਦੇਖਿਆ ਮੋਨੋਟਾਈਜ਼ ਨਹੀਂ ਗਾ ਤਾਂ ਅਸੀਂ ਕੁਝ ਵੀ ਉਹਦੇ 'ਚ ਨਹੀਂ ਕਰ ਸਕਦੇ ਗੇ, ਤਾਂ ਜੇ ਤੁਹਾਡਾ ਮਿਊਜ਼ਿਕ ਵੈਰੀਫਾਈ ਆ ਅਸੀਂ ਜ਼ਰੂਰ ਪਲੇ ਕਰਾਂਗੇ।

0: ਬਿਲਕੁਲ ਜੀ, ਏ ਆਈ ਪੰਜਾਬੀ ਰਿਕਾਰਡ ਜੀ, ਤੁਸੀਂ ਮੈਨੂੰ 204-802-5311 ਮੇਰਾ ਨੰਬਰ, ਮੈਨੂੰ ਵਟਸਐਪ ਕਰ ਦਿਓ। ਇੱਕ ਵਾਰੀ ਅਸੀਂ ਗਾਣਾ ਜ਼ਰੂਰ ਸੁਣਾਂਗੇ, ਜੇ ਤੁਹਾਡਾ ਗਾਣਾ ਸਹੀ ਹੋਇਆ ਫਿਰ ਅਸੀਂ ਜ਼ਰੂਰ ਪਲੇ ਕਰਾਂਗੇ, ਕਿਉਂਕਿ ਸਾਡਾ ਜਿਹੜਾ ਰੇਡੀਓ ਧਮਾਲ ਇੱਕ ਫੈਮਿਲੀ ਸ਼ੋਅ ਆ, ਅਤੇ ਇਹਦੇ ਵਿੱਚ ਬਹੁਤ ਸਾਰੀ ਛੋਟੀ ਏਜ ਤੋਂ ਲੈ ਕੇ ਹਰ ਏਜ ਦੇ ਸੁਣਦੇ ਨੇ, ਬਹੁਤ ਸਾਰੇ ਲਾਈਕ ਕੁੜੀਆਂ ਜਾਂ ਆਪਾਂ ਕਹਿ ਲਈਏ ਫੀਮੇਲਸ ਵੀ ਇਹਨੂੰ ਸੁਣਦੀਆਂ। ਤਾਂ ਅਸੀਂ ਥੋੜ੍ਹਾ ਜਿਹਾ ਪਹਿਲਾਂ ਇੱਕ ਵਾਰੀ ਮਿਊਜ਼ਿਕ ਚੈੱਕ ਕਰਾਂਗੇ, ਤੁਸੀਂ ਆਪ ਹੀ ਕਹਿ ਰਹੇ ਹੋ ਇਟਸ ਨਿਊ ਸੌਂਗ ਹੈ, ਬਿਲਕੁਲ ਅਸੀਂ ਵੀ ਨਹੀਂ ਸੁਣਿਆ ਹੋਇਆ। ਤਾਂ ਅਸੀਂ ਜੇ ਤੁਹਾਡਾ ਵਧੀਆ ਹੋਇਆ ਮਿਊਜ਼ਿਕ, ਤੁਹਾਡਾ ਜਿਹੜੇ ਲਫਜ਼ ਵਧੀਆ ਹੋਏ ਤੁਹਾਡੇ ਸੌਂਗ ਦੇ, ਅਸੀਂ ਬਿਲਕੁਲ ਤੁਹਾਡੀ ਸਪੋਰਟ ਕਰਾਂਗੇ, ਬਿਲਕੁਲ ਅਸੀਂ ਇਹ ਇੱਥੇ ਪਲੇ ਕਰਾਂਗੇ। ਤੁਸੀਂ 204-802-5311 'ਤੇ ਜ਼ਰੂਰ ਮੈਨੂੰ ਭੇਜ ਦਿਓ ਜੇ। ਕਾਲਰ ਲੈ ਲਈਏ ਜੀ ਰੇਡੀਓ ਧਮਾਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਜੀ। ਮਨਦੀਪ ਹੁੰਦਾ ਉਦੋਂ ਤਾਂ ਕਾਫੀ ਫੋਨ ਕਰਦਾ ਰਿਹਾ, ਪਹਿਲਾਂ ਵੀ ਹੁਣ ਵੀ ਕਰਦਾ ਹੁੰਦਾ ਕਦੇ ਕਦੇ,
0: ਤੇ
1: ਤੁਹਾਡੇ ਨਾਲ ਘੱਟ ਵਾਰਤਾਲਾਪ ਹੋਈ ਆ।
0: ਹਾਂਜੀ,
1: ਤੇ ਪਰ ਕਈ ਵਾਰ ਚਲੋ ਐਂ ਹੁੰਦਾ ਵੀ ਆਪਣੀ ਟਾਈਮ ਨਹੀਂ ਲੱਗਦਾ, ਜਾਂ ਵੈਸੇ ਟੌਪਿਕ ਨਹੀਂ ਵਧੀਆ ਜਿਹਾ ਚੱਲ ਰਿਹਾ ਹੁੰਦਾ, ਕਈ ਵਾਰ ਨਹੀਂ ਸਕਿੱਪ ਕਰ ਜਾਂਦੇ। ਪਰ ਜਦੋਂ ਮੈਂ ਆਪਣੀ ਹੂਰ ਦੀਆਂ ਗੱਲਾਂ ਸੁਣੀਆਂ ਨਾ, ਫਿਰ ਮੈਨੂੰ ਲੱਗਿਆ ਵੀ ਇਹ ਵਧੀਆ ਡਿਬੇਟ ਦਾ ਵਿਸ਼ਾ ਸੀਗਾ, ਜਿਹੜਾ ਜੇ ਕਹੇ ਵੀ ਤੁਸੀਂ ਵੀ ਮੁੰਡਿਆਂ ਦਾ ਸਾਈਡ ਲੈ ਲੈਂਦੇ ਤੇ ਹੋਰ ਜਿਹੜੇ ਵੀ ਕੁੜੀਆਂ ਦਾ ਸਾਈਡ ਲੈ ਕੇ ਚੈੱਕ ਕਰਦੇ ਵੀ ਡਿਬੇਟ ਕਰਕੇ ਵੀ
2: ਹਾਂ।
1: ਮੈਂ ਅੱਜ 100/100 ਨੰਬਰ ਦਿੰਦਾ ਹੋਰ ਨੂੰ ਵੀ ਇਹਨਾਂ ਨੇ ਪੂਰੇ ਆਪਦਾ ਪੱਖ ਰੱਖਿਆ, ਤੇ ਗਏ ਵੀ ਤੁਸੀਂ ਜਮਾ ਤੁਸੀਂ ਨੀ ਬੋਲੇ,
0: ਮੈਨੂੰ ਬੋਲ
1: ਬੋਲਣ ਦਾ ਮੌਕਾ ਸਭ ਮਿਲਦਾ, ਬੋਲਣ ਚ ਥੋੜੀ ਜੀ ਥੋੜੀ ਜੀ ਦੱਸੋ ਵੀ ਹਾਂ ਵੀ ਆਹ ਮੁੰਡਿਆਂ ਦੇ ਵਿੱਚ ਆ, ਹੁਣ ਇਹਨਾਂ ਨੇ ਦੱਸਿਆ ਵੀ ਆਹ ਆਹ ਰੀਜ਼ਨ ਸੀਗੇ ਵੀ ਡਿਵੋਰਸ ਦੇ ਹੋਣ ਦੇ, ਹਨਾ। ਇਹ ਵਧੀਆ ਟੌਪਿਕ ਆ ਵੀ ਜਾਂ ਇੰਡੀਆ ਮਾਡਰਨ ਦੇ ਸੀਗੇ।
0: ਹਾਂਜੀ, ਤੁਸੀਂ ਫਿਰ ਧਿਆਨ ਨਾਲ ਸੁਣਿਆ ਸੀ, ਉਹਨਾਂ ਨੇ ਕਿਹਾ ਸੀਗਾ ਵੀ ਇਹ ਨਾ ਇਹ ਬਈ ਮੁੰਡਿਆਂ ਨੂੰ ਮੈਂ ਕਹੀਂ ਬਲੇਮ ਕਰਦੀ ਨਾ ਕੁੜੀਆਂ ਨੂੰ, ਕੁੜੀਆਂ ਹੀ ਕਸੂਰਵਾਰ ਆ, ਉਹਨੇ ਕੁੜੀਆਂ ਨੂੰ ਹੀ ਕਿਹਾ ਆ, ਤੁਸੀਂ ਧਿਆਨ ਨਾਲ ਸੁਣਿਆ ਹੀ ਨਹੀਂ।
1: ਮੈਂ ਸਾਰਾ ਧਿਆਨ ਨਾਲ ਸੁਣਿਆ, ਇਹਨਾਂ ਨੇ ਜਦੋਂ ਕਹਿ ਦੋ ਨਾ ਵੀ ਹਾਂ ਹੁਣ ਨਾ ਓਵਰ ਟੂ ਯੂ, ਉਦੋਂ ਬਾਅਦ ਤੁਸੀਂ ਬੋਲੇ ਆ ਬੈਚ ਨੀ ਬੋਲੇ। ਚਲ ਵਧੀਆ ਗੱਲ ਆ, ਮੈਂ ਤਾਂ ਕਹਿੰਦਾ ਤੁਸੀਂ ਗਾਹ ਸ਼ੁਰੂ ਕਰੋ, ਹੁਣ ਜਿਹੜਾ ਟਾਈਮ ਹੈਗਾ ਨਾ।
0: ਹਾਂਜੀ
1: ਹਾਂਜੀ, ਕੰਟੀਨਿਊ ਕਰੋ ਅੱਜ ਹੀ।
0: ਹਾਂਜੀ
1: ਹਾਂਜੀ, ਜਿਵੇਂ ਹੁਣ ਦੋ ਚੀਜ਼ਾਂ ਮੈਂ ਬੜੀਆਂ ਸੋਹਣੀਆਂ ਨੋਟ ਕੀਤੀਆਂ, ਇੱਕ ਤਾਂ ਇਹ ਸੀਗੀ ਵੀ ਉਹ ਇੰਡੀਆ ਨੀ ਜਾ ਰਹੀ ਸੀ, ਹਨਾ। ਤੇ ਹੁਣ ਇਹ ਵੀ ਇੱਕ ਟੌਪਿਕ ਆ ਵੀ ਜਿੱਥੋਂ ਤੱਕ ਮੈਂ ਵੀ ਦੇਖਦਾ ਵੀ ਜਿਹੜੀਆਂ ਨਾ ਬੰਦੇ ਹੁੰਦੇ ਆ ਉਹ ਬਹੁਤ ਵਾਰੀ ਐਟ ਦੀ ਐਂਡ ਕਿਸੇ ਟਾਈਮ ਇਹੋ ਜਿਹਾ ਆ ਜਾਂਦਾ ਜਦੋਂ ਕਹਿਣ ਲੱਗ ਜਾਂਦੇ ਆ ਵੀ ਅਸੀਂ ਤਾਂ ਚਾਹੀਦੇ ਦੇਸ਼ਾਂ ਚ, ਜਦੋਂ ਆਪਾਂ ਵਾਪਸ ਜਾਂਦੇ ਹਾਂ, ਹਨਾ। ਪਰ ਲੇਡੀਜ਼ ਕਦੇ ਵੀ ਵਾਪਸ ਨਹੀਂ ਜਾਂਦੀਆਂ, ਚਾਹੇ ਉਹ ਕੋਈ ਰੀਜ਼ਨ ਹੋਵੇ।
0: ਬਿਲਕੁਲ ਬਿਲਕੁਲ,
1: ਉਹਨਾਂ ਨੇ ਨੀ ਹਮੀ ਭਰਨੀ, ਮਤਲਬ ਆਪਾਂ 100% ਤਾਂ ਕਿਸੇ ਨੂੰ ਨੀ ਕਹਿ ਸਕਦੇ, 75% ਤਾਂ ਆਪਾਂ ਲੈ ਕੇ ਚੱਲ ਸਕਦੇ ਆ ਕਿ ਲੇਡੀਜ਼ ਵੀ ਕੈਨੇਡਾ ਤੋਂ ਇੰਡੀਆ ਵਾਪਸ ਨਹੀਂ ਜਾਣਾ ਚਾਹੁੰਦੀਆਂ। ਉਹਦੇ ਸੋ ਮੈਨੀ ਰੀਜ਼ਨ ਹੋ ਸਕਦੇ ਆ ਕਿ ਇੱਥੇ ਇੰਡੀਪੈਂਡੈਂਸ ਜ਼ਿਆਦੇ ਆ ਉਹਨਾਂ ਨੂੰ, ਇੱਥੇ ਆਜ਼ਾਦੀ ਜ਼ਿਆਦੇ ਆ, ਇੱਥੇ ਰੂਲ ਐਂਡ ਰੈਗੂਲੇਸ਼ਨ ਜ਼ਿਆਦੇ ਆ, ਇੱਥੇ ਉਹਨਾਂ ਦੀ ਸੇਫਟੀ ਜ਼ਿਆਦੇ ਆ, ਇੱਥੇ ਮਾਹੌਲ ਥੋੜਾ ਉਹਨਾਂ ਨੂੰ ਵਧੀਆ ਮਿਲ ਜਾਂਦਾ, ਇੱਥੇ ਉਹ ਕੰਮ ਤੇ ਜਾ ਸਕਦੀਆਂ, ਬਾਹਰ ਅੰਦਰ ਜਾ ਸਕਦੀਆਂ, ਕੱਲੀਆਂ ਜਾ ਸਕਦੀਆਂ, ਰੋਕ ਟੋਕ ਘੱਟ ਆ ਮਾਪਿਆਂ ਦੀ, ਇੱਥੇ ਬਥੇਰਾ ਕੁਛ ਆ ਜਿਹੜਾ ਲੇਡੀਜ਼ ਨੂੰ ਮਤਲਬ ਕਿ ਇੱਥੇ ਕੈਨੇਡਾ ਦੇ ਵਿੱਚ ਔਖਾ ਹੋ ਕੇ ਵੀ ਰਹਿਣਾ ਪੈ ਜੂਗਾ ਨਾ, ਉਹ ਇੱਥੇ ਰਹਿਣਾ ਪਸੰਦ ਕਰਨਗੀਆਂ, ਰੈਦਰ ਦੈਨ ਚਾਹੇ ਦੱਸਿਆ ਸੀ ਨਾ 50 ਕਿੱਲੇ ਆ,
2: ਚਾਹੇ
1: 50 ਕਿੱਲਿਆਂ ਨੂੰ ਵਿਆਹ ਕਰਾਇਆ ਹੋਵੇ, ਇਹ ਵੀ ਮੈਂ ਦੱਸ ਦਿੰਦਾ ਹੋਰ ਜੀ, ਚਾਹੇ ਉਦੋਂ ਵਿਆਹ 50 ਕਿੱਲਿਆਂ ਨੂੰ ਕਰਾਇਆ
2: ਹੋਵੇ,
1: ਪਹਿਲਾਂ ਇੰਡੀਆ ਜਾ ਕੇ ਦੇਖੀਏ ਸਭ ਤੋਂ ਵੱਧ ਕਿੱਲੇ ਕਿਸੇ ਕੋਲ ਆ, ਉਦੋਂ ਕਰਾਇਆ ਹੋਊਗਾ, ਪਰ ਐਂਡ ਦੀ ਐਂਡ ਛੱਡ ਦਿੱਤੇ ਜਾਂਦੇ ਆ ਵੀ ਇੱਥੇ ਮੇਰੀ ਆਜ਼ਾਦੀ ਵੱਧ ਆ, ਇੱਥੇ ਮੈਨੂੰ ਫੁੱਲ ਵੱਧ ਆ, ਤੇ ਤਾਂ ਕਰਕੇ ਕੈਨੇਡਾ ਚ ਵਾਪਸ ਜਾਣਾ ਬੰਦਾ ਤਾਂ ਬਹੁਤ ਹੀ ਵਿਚਾਰ ਬਣਾ ਲੈਂਦਾ, ਆਪਾਂ ਬਣਾ ਲੈਂਦੇ ਹੁੰਦੇ ਕਿਸੇ ਸਟੇਜ ਤੇ ਤੁਸੀਂ ਵੀ ਜਾਓਗੇ ਜਦੋਂ ਹੋ ਜੂਗੀ ਨਾ, ਸਮਝ ਚੱਲ ਇੱਥੇ ਤਾਂ ਸਾਰੀ ਉਮਰ ਆਹੀ ਕੁੱਤੇ ਖਾਣੀ ਆ, ਆਹੀ ਕੁਛ ਕਰੀ ਜਾਣਾ ਆਪਾਂ, ਹਨਾ। ਤੇ ਇਹ ਨੀ ਮੁੱਕਣੀ, ਨਾ ਪੈਸਾ ਪੂਰਾ ਹੋਣਾ, ਨਾ ਪੈਸਾ ਬਣਨਾ, ਨਾ ਪੈਸਾ ਖਤਮ ਹੋਣਾ, ਨਾ ਭੱਜ ਦੌੜਾਂ ਖਤਮ ਹੋਣੀ ਆ। ਇਹਦੇ ਨਾਲ ਤਾਂ ਇੰਡੀਆ ਮੌਜਾਂ ਸੀਗੀਆਂ, ਆਰਾਮ ਸੀਗਾ, ਕੁਛ ਨੀ, ਢੋਲੀ ਦੀਆਂ ਗਾਉਂਦੇ ਸੀਗੇ, ਤੇ ਪਰ ਇੱਥੇ ਆ ਕੇ ਉਹ ਚੀਜ਼ ਬੰਦਿਆਂ ਚ ਤਾਂ ਆ ਜਾਂਦੀ ਆ ਪਰ ਲੇਡੀਜ਼ ਨੂੰ ਨਹੀਂ ਆਊਗੀ, ਕਿਉਂਕਿ ਮੈਂ ਕਾਰਨ ਤੁਹਾਨੂੰ ਦੱਸ ਦਿੱਤੇ, ਹੋਰ ਕਾਰਨ ਲੱਭੋ ਇੱਕ
0: ਦੂਜੇ।
1: ਮੈਂ ਸੁਣਨਾ ਚਾਹੁੰਦਾ ਵੀ ਲੇਡੀਜ਼ ਦੇ ਕਾਰਨ ਕਿਹੜੇ ਹੁੰਦੇ ਜਿਹੜੇ ਆਪਾਂ ਬੰਦੇ ਨੂੰ ਨਹੀਂ ਪਤਾ ਹੁੰਦੇ, ਹੋਰ ਦੱਸਣ, ਇੰਨੇ ਕੁ ਤਾਂ ਮੈਂ ਦੱਸਦੇ ਆ
2: ਜ਼ਰੂਰ ਜੀ।
1: ਤੇ ਦੂਜੇ ਤੁਸੀਂ ਬਾਈ ਤੁਸੀਂ ਵੀ ਲਾਓ ਜ਼ੋਰ, ਤੁਸੀਂ ਲੱਭੋ ਕਿਹੜੀ ਕੰਡੀਸ਼ਨ, ਕਿਹੜਾ ਪੱਲਾ ਭਾਰੀ ਆ, ਕਿਹੜਾ ਮਾੜਾ, ਡਿਵੋਰਸ ਹੋਣ ਦੇ ਕਾਰਨ ਵੀ ਦੱਸੇ ਸੀ ਹੋਰ ਨੇ, ਤੇ ਵੀ ਟਾਈਮ ਨੀ ਮਿਲਦਾ, ਇਹ ਨੀ ਮਿਲਦਾ, ਹੁਣ ਬੰਦਿਆਂ ਨੂੰ ਕਿਹੜਾ ਕਿਹੜਾ ਟਾਈਮ ਮਿਲਦਾ, ਬੰਦੇ ਕਿਹੜੇ ਕਿਹੜੇ ਕੰਮ ਕਰਦੇ ਜਿਹੜੇ ਉਹ ਗਿਣਤੀ ਚ ਨੀ ਆਉਂਦੇ, ਇਹ ਕੰਮ ਇਹੋ ਜਿਹੇ ਆ ਜਿਹੜੇ ਉਹ ਕਹਿੰਦੇ ਦੱਸ ਕੀ ਹੋ ਗਿਆ, 10 ਘੰਟੇ ਉੱਥੇ ਜਾ ਆਇਆ, ਗੱਲਾਂ ਹੀ ਮਾਰ ਕੇ ਆ ਗਿਆ ਫੋਨ ਤੇ, ਕੀ ਕਰ ਲਿਆ, ਤੇ ਉਹ ਮੈਂ ਸਾਰਾ ਦਿਨ ਘਰੇ ਆਹ ਕੁਛ ਕਰਦੀ ਆ, ਮੈਂ ਆਹ ਕਰਦੀ ਆ, ਇਹ ਚੀਜ਼ਾਂ ਵੀ ਹੁੰਦੀਆਂ ਵਿਆਹ ਬੰਦਿਆਂ ਚ, ਉਹ ਵੀ ਤੁਹਾਨੂੰ ਆਉਣਗੀਆਂ, ਪਰ ਤੁਸੀਂ ਇੱਕ ਵਾਰੀ ਦੇਖੋ ਡਿਬੇਟ ਕਰਕੇ ਵੀ ਇਹ ਨਾ ਬਹੁਤ ਇੰਪੋਰਟੈਂਟ ਡਿਸੀਜਨ ਆ ਰਿਲੇਸ਼ਨਸ਼ਿਪ ਵਾਲਾ, ਵੀ ਮੈਰਿਜ ਤੋਂ ਬਾਅਦ ਕਿਵੇਂ ਲਾਈਫ ਜਾਂਦੀ ਆ। ਇਹਨਾਂ ਦੇਸ਼ਾਂ ਦੇ ਵਿੱਚ ਵੱਖਰੀ ਆ, ਜਿਵੇਂ ਦੱਸਦੇ ਸੀ ਨਾ ਇੰਡੀਆ ਦੇ ਵਿੱਚ ਵੱਖਰੀ ਆ। ਇੰਡੀਆ ਤਾਂ ਕਹਿ ਦਿੰਦੇ ਆ ਪਤੀ ਪਰਮੇਸ਼ਰ ਆ ਜਿਵੇਂ ਉਹ ਕਹਿੰਦੇ, ਜਾਂ ਵੈਸੇ ਹਾਲਾਤ ਹੀ ਵਜੇ ਹੁੰਦੇ ਆ। ਵੀ ਮੈਂ ਕੱਲੀ ਕੱਲੀ ਸੁਣੀ ਆ, ਵੀ ਦੱਸ ਰਿਹਾ ਮੈਂ ਸਾਰਾ ਕੁਛ ਸੁਣਿਆ ਹੋਇਆ ਮੈਂ, ਤੇ ਕੱਲੇ ਕੱਲੇ ਮੈਂ ਉਹਨਾਂ ਦੇ ਵਰਡ ਵੀ ਦੱਸ ਰਿਹਾ। ਇਹ ਦੱਸ ਰਿਹਾ ਵੀ ਉੱਥੋਂ ਦਾ ਜਿਹੜਾ ਮੈਰਿਜ ਸਿਸਟਮ ਆ ਤੇ ਇੱਥੋਂ ਦਾ ਮੈਰਿਜ ਸਿਸਟਮ ਆ ਉਹ ਵੱਖ ਹੋ ਜਾਂਦਾ। ਕਾਹਤੋਂ ਵੱਖ ਹੋ ਜਾਂਦਾ? ਕਿਉਂਕਿ ਲੇਡੀਜ਼ ਕੋਲ ਪਾਵਰ ਜ਼ਿਆਦਾ ਆ ਜਾਂਦੀ ਆ।
2: ਐਗਜੈਕਟਲੀ।
1: ਇਹ ਕਿਹੜੀਆਂ ਕਿਹੜੀਆਂ ਪਾਵਰ ਆ ਇਹ ਤੁਸੀਂ ਲੱਭੋ। ਤੇ ਇੱਕ ਮੈਂ ਤੁਹਾਨੂੰ, ਵੈਸੇ ਮੈਨੂੰ ਗਾਣਾ ਸੋਹਣਾ ਲੱਗਿਆ ਸੀ ਹੁਣ ਥੋੜਾ ਚਿਰ ਪਹਿਲਾਂ, ਮੈਂ ਸੁਣ ਕੇ ਡਿਆ ਉਹ ਪਰਮੀਸ਼ ਵਰਮਾ ਦਾ ਦੇਖੀ ਜਾ ਛੇੜੀ ਨਾ, ਉਹ ਵੀ ਲਾ ਦੇ ਹੋ ਜਾਏਗਾ
2: ਜ਼ਰੂਰ ਜੀ।
1: ਠੀਕ
0: ਹੈ ਜੀ, ਸਹੀ ਹੈ ਜੀ, ਸਹੀ ਹੈ। ਓਕੇ ਜੀ, ਇੰਜੋਏ ਕਰਦੇ ਰਹੋ ਜੀ। ਓਕੇ ਜੀ, ਓਕੇ, ਧੰਨਵਾਦ ਜੀ। ਨੈਕਸਟ ਕਾਲ ਲੈ ਲਈ ਜੀ, ਰੇਡੀਓ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
3: ਬਾਈ ਜੀ ਗਾਣਾ ਲਾ ਦੋਗੇ ਪਾਣੀ ਵਿੱਚ ਮਾਰਾ ਡੀਕਾ?
0: ਪਾਣੀ ਵਿੱਚ ਮਾਰਾ ਡੀਕਾ, ਠੀਕ ਹੈ ਜੀ। ਕਿੰਨਾ ਦਾ ਸੌਂਗ ਇਹ?
3: ਬਹੁਤ ਪੁਰਾਣਾ ਸੌਂਗ ਹੈ, ਮੇਰੇ ਦਿਮਾਗ ਚੋਂ ਬਾਹਰ ਹੋ ਗਿਆ ਕਿਹਦਾ ਸੌਂਗ ਹੈ।
0: ਪਾਣੀ ਵਿੱਚ ਮਾਰਾ ਡੀਕਾ,
3: ਹਾਂਜੀ।
0: ਚਲੋ ਜੀ ਇਹ ਲੱਭਦੇ ਆ, ਇਹ ਆਇਆ ਤਾਂ ਹੈ ਨਹੀਂ ਵੈਸੇ, ਤੇ ਚਲੋ ਇੱਕ ਵਾਰੀ ਦੁਬਾਰਾ ਟਰਾਈ ਕਰ ਲਾਂਗੇ।
3: ਕੋਈ ਨਹੀਂ, ਹੋਰ ਕੋਈ ਹੋਣ ਮੇਰੇ ਦਿਮਾਗ ਚੋਂ ਬਾਹਰ ਹੋਵੇ।
0: ਹਾਂਜੀ ਹਾਂਜੀ, ਕੋਈ ਨਹੀਂ, ਜੇ ਤੁਹਾਨੂੰ ਦੁਬਾਰਾ ਪਤਾ ਲੱਗਿਆ ਸਾਨੂੰ, ਅਸੀਂ ਟਿਕਟੋਕ ਤੇ ਵੀ ਲਾਈਵ ਹਾਂ, ਸਾਨੂੰ ਜ਼ਰੂਰ ਕਮੈਂਟ ਚ ਦੱਸ ਦਿਓ ਜੀ। ਬਾਕੀ ਆਪਣੀ ਆਡੀਅੰਸ ਸਰੋਤੇ ਬਹੁਤ ਸਿਆਣੇ ਨੇ, ਇਹਨਾਂ ਨੇ ਲੱਭ ਲੈਣਾ ਕਿਤੇ ਨਾ ਕਿਤੇ। ਓਕੇ ਜੀ, ਓਕੇ ਜੀ, ਚੜ੍ਹਦੀ ਗੱਲ ਹੈ ਜੀ। ਨੈਕਸਟ ਕਾਲ ਲੈ ਲਈਏ ਜੀ, ਰੇਡੀਓ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
4: ਹਾਂਜੀ ਗਿਆਵੀ ਬਾਈ, ਕਿਵੇਂ ਆ ਜਿਹੜੇ?
0: ਵਧੀਆ ਵਧੀਆ ਜੀ।
4: ਸਾਰੇ ਨਾ ਵੱਡੀ ਜਿਹੜੀ ਕਾਰਨ ਆ ਨਾ ਵੀਰੇ, ਫਰੀਡਮ ਆ, ਉੱਥੇ ਫਰੀਡਮ ਨਹੀਂ ਮਿਲਦੀ ਜਨਾਨੀ ਨੂੰ।
0: ਬਿਲਕੁਲ ਜੀ, ਬਿਲਕੁਲ।
4: ਉੱਪਰ ਸੱਸ ਦੀਆਂ ਘੂਰੀਆਂ ਵੀਰੇ,
2: ਇਹੀ ਮੈਂ ਟੌਪਿਕ ਛੇੜਨਾ ਸੀ, ਸੱਸ ਦੀਆਂ ਘੂਰੀਆਂ ਮੇਨ ਰੀਜ਼ਨ ਆ।
4: ਇਹ ਸੱਸ ਦੀਆਂ ਘੂਰੀਆਂ, ਇੱਥੇ ਕੋਈ ਫਿਕਰ ਨੀ ਜੀ। ਹਾਂ, ਉੱਥੇ ਸੱਸ ਨੇ, ਸੱਸ ਦੇ ਕਹਿੰਦੇ ਨਿਗਰਾਨੀ ਚ ਰਹਿਣਾ ਔਖਾ। ਇੱਥੇ ਅਗਲਾ ਕਹਿੰਦਾ ਆਪਦੇ ਹੀ ਮੌਜ ਆ, ਮੈਂ ਹੀ ਸੱਸ ਆ, ਮੈਂ ਹੀ ਮਾਂ ਵਾ, ਮੈਂ ਹੀ ਸਾਰਾ ਕੁਛ। ਤੇ ਵੀਰੇ ਇੱਕ ਗਾਣਾ ਲਾਉਣਾ ਆਪਾਂ ਕੁਲਵਿੰਦਰ ਬਿੱਲੇ ਦਾ ਵੀਰੇ, ਟਾਈਮ ਟੇਬਲ।
0: ਅੱਛਾ, ਟਾਈਮ ਟੇਬਲ ਚਿੱਠੀ ਤੇ ਹੁੰਦੇ ਸਾਰੇ ਸੀ, ਠੀਕ ਹੈ ਜੀ, ਜਰੂਰ ਲਾਵਾਂਗੇ ਜੀ।
4: ਸਾਰਿਆਂ ਦਾ ਵੱਡਾ ਕਾਰਨ ਹੀ ਇਹ ਆ ਵੀਰੇ, ਮੁੰਡੇ ਤਾਂ ਜਿੱਧਰ ਦੀ ਮਰਜ਼ੀ ਢਾਲ ਲਓ ਜੀ, ਓਦਾਂ ਇਹ ਢਾਲ ਜਾਂਦੇ ਆ।
0: ਬਿਲਕੁਲ ਜੀ, ਜਿਦਾਂ ਮੈਂ ਲਾਸਟ ਤੋਂ ਲਾਸਟ ਵੀਕ ਵੀ ਇਹ ਗੱਲ ਕੀਤੀ ਸੀਗੀ ਹੋਰ, ਤਾਂ ਹੀ ਮੈਨੂੰ ਐ ਕਿ ਮੈਂ ਅੱਜ ਤੁਹਾਡੇ ਵਿਊਜ਼ ਲੈ ਲਾਂ, ਮੈਂ ਆਪਦੇ ਘੱਟ ਤਾਂ ਬੋਲ ਰਿਹਾ। ਤੇ ਉਹਦੇ ਇਸੇ ਟੋਪਿਕ ਦੇ ਉੱਤੇ ਅਸੀਂ ਇਹ ਗੱਲ ਕਰ ਰਹੇ ਸੀਗੇ ਕਿ ਜੇ ਆਪਾਂ ਜਿੰਨੇ ਵੀ ਇੱਥੇ ਮੁੰਡੇ ਆਏ ਹੋਏ ਆ ਨਾ, ਜਿੱਦਾਂ ਆਪਾਂ ਕਿਸੇ ਨੂੰ ਮਿਲਦੇ ਹਾਂ, ਸਟੂਡੈਂਟ ਨੂੰ ਮਿਲਦੇ ਹਾਂ, ਲਾਈਕ ਉਹਨੂੰ 1-2 ਸਾਲ ਹੋ ਗਿਆ ਇੱਥੇ, ਤੇ ਉਹਨੂੰ ਪੁੱਛਦੇ ਹਾਂ ਕਿ ਬਈ ਜੇ ਜਿੰਨਾ ਤੇਰਾ ਫੀਸ ਦਾ ਖਰਚਾ ਆਇਆ, ਮੰਨ ਲਾ 30 ਲੱਖ ਆਇਆ, 35 ਲੱਖ ਆਇਆ, ਤੇ ਤੈਨੂੰ ਦਿੰਦੇ ਹਾਂ, ਤੇ ਤੂੰ ਅੱਜ ਇੰਡੀਆ ਵਾਪਸ ਜਾਣਾ ਚਾਹੇਗਾ, ਤਾਂ ਉਹ ਕਹਿਣਗੇ ਹਾਂ ਅਸੀਂ ਜਾਣਾ ਚਾਹੁੰਦੇ ਹਾਂ। ਤੇ ਕਿਉਂਕਿ ਲਾਈਕ ਇੱਥੇ ਆ ਕੇ ਜਦੋਂ ਆਪਾਂ ਨੂੰ ਪਤਾ ਲੱਗ ਰਿਹਾ ਕਿ ਇੱਥੇ ਵਰਕ ਪਰਮਿਟ ਖਤਮ ਹੋ ਰਹੇ ਨੇ, ਤੇ 100 ਟੈਨਸ਼ਨਾਂ ਸ਼ੁਰੂ ਹੋ ਰਹੀਆਂ ਨੇ, ਜੇ ਤੁਸੀਂ ਫਿਊਚਰ ਦੇ ਵਿੱਚ ਕਈ ਨਹੀਂ ਉਹ ਚੀਜ਼ ਕਰ ਪਾਉਂਦੇ ਗੇ, ਤਾਂ ਆਪਣਾ ਇੰਡੀਆ ਉਹ ਚੀਜ਼ ਬੈਟਰ ਆ, ਲਾਈਕ ਇੱਕ ਬੈਟਰ ਲਾਈਫ ਆਪਾਂ ਕਹਿ ਸਕਦੇ, ਇੱਕ ਵਧੀਆ ਫਰੀਡਮ ਆ, ਵਧੀਆ ਜਿਵੇਂ ਸ਼ਾਮੀ ਉੱਥੇ ਜਿਹੜਾ ਸੱਤ ਦਾ ਮਾਹੌਲ ਜਿਹੜਾ ਘਰ ਪਿੰਡ ਦੀ ਸਟਾਰਟਿੰਗ 'ਚ ਹੁੰਦਾ, ਉਹ ਇੱਥੇ ਦੇਖਣ ਨੂੰ ਨਹੀਂ ਮਿਲੂਗਾ। ਚਲੋ ਮੈਪਲ ਵਾਲੀ ਸਾਈਡ ਤਾਂ ਦੇਖਣ ਨੂੰ ਮਿਲ ਜਾਂਦਾ ਆ, ਅਤੇ ਉਹ ਚੀਜ਼ਾਂ ਕਿਤੇ ਨਾ ਕਿਤੇ ਘਾਟ ਹੁੰਦੀ ਹੈ ਜਿਹੜੀ ਆਪਣੇ ਇੰਡੀਆ, ਉਹਦਾ ਕੁਝ ਫੀਲਿੰਗਸ ਨੇ ਜਿਹੜਾ ਇੰਜੋਇਮੈਂਟ ਹੈ ਇੱਕ ਇੱਕ ਯੰਗ ਲਾਈਫ ਦਾ, ਉਹ ਇੱਥੇ ਉਹ ਕਿਤੇ ਨਾ ਕਿਤੇ ਉਹ ਬਹੁਤ ਮਿਸਿੰਗ ਆ। ਜਿਹੜੇ ਜਿਹੜੇ ਤਾਂ ਪਲੱਸ ਟੂ ਤੋਂ ਬਾਅਦ 4-5 ਸਾਲ ਉੱਥੇ ਲਾ ਕੇ ਆਏ ਆ, ਉਹਨਾਂ ਨੂੰ ਤਾਂ ਉਹ ਪਤਾ ਹੈ ਉੱਥੇ ਵੀ ਕਿੰਨਾ ਵਧੀਆ ਸ਼ਾਮੀ ਖੇਤ ਗੇੜਾ ਮਾਰਨਾ, ਉੱਥੇ ਜਾ ਕੇ ਪਿੱਛੇ ਦਾਦੇ ਨੂੰ ਉੱਥੇ ਚਾਹ ਪਾਣੀ ਦੇ ਕੇ ਆਉਣਾ, ਲਾਈਕ ਇੱਕ ਵਧੀਆ ਮੂਮੈਂਟਸ ਨੇ ਉੱਥੇ ਉਹ ਜੋੜੀ, ਜਿਹੜੀਆਂ ਇੱਥੇ ਨਹੀਂ ਹੈਗੀਆਂ ਉਹ ਤਾਂ ਇੱਥੇ ਜਦੋਂ ਆਉਂਦੇ ਇੱਕ ਵਾਰੀ ਤਾਂ ਫੇਸ ਕਰਦੇ ਨੇ ਇਹ ਕੀ ਹੋ ਗਿਆ, ਇੱਕਦਮ ਝਟਕਾ ਲੱਗਦਾ ਮੁੰਡਿਆਂ ਨੂੰ। ਤੇ ਕੁੜੀਆਂ ਨੂੰ ਇੱਥੇ ਆ ਕੇ ਲੱਗਦਾ ਓਹੋ ਵਾਓ, ਆਹ ਤਾਂ ਦੁਨੀਆ ਹੀ ਅਲੱਗ ਆ, ਇਹ ਦੁਨੀਆ ਤਾਂ ਮੈਂ ਚਾਹੁੰਦੀ ਸੀ।
2: ਲਾਈਕ ਕਿੰਨੀ ਉਹਨਾਂ ਨੂੰ ਇੰਡੀਪੈਂਡੈਂਸ ਆ, ਜੇ ਉਹਨਾਂ ਨੂੰ ਇਹ ਚੀਜ਼ਾਂ ਉੱਥੇ ਹੀ ਮਿਲ ਜਾਣ ਤਾਂ ਉਹ ਆਫਕੋਰਸ ਕਹਿਣਗੀਆਂ ਵੀ ਅਸੀਂ ਵੀ ਮਗਰ ਜਾਣਾ। ਉਹ ਆਪਦੀ ਇਹ ਇੰਡੀਪੈਂਡੈਂਸ ਨੂੰ ਅਚੀਵ ਕਰਨ ਦੇ ਲਈ ਹਰ ਸਟਰਗਲ ਕਰਨ ਦੇ ਲਈ ਤਿਆਰ ਆ। ਮਤਲਬ ਮੁੰਡੇ ਕਹਿ ਦਿੰਦੇ ਵੀ ਚੱਲ ਕੋਈ ਨਾ ਯਾਰ, ਇੰਡੀਆ ਤਾਂ ਵਧੀਆ ਸਾਡੇ ਕੋਲ ਪੈਲੀ ਆ, ਇਟਸ ਓਕੇ, ਕੋਈ ਗੱਲ ਨਹੀਂ, ਕਈਆਂ ਦੀਆਂ ਪੈਲੀਆਂ ਠੇਕੇ 'ਤੇ ਦਿੱਤੀਆਂ ਹੁੰਦੀਆਂ, ਹੈ ਨਾ, ਚਲੋ ਵਧੀਆ ਠੀਕ ਆ, ਗੁੱਡ ਜੋਬ ਆ ਆਪਣੀ। ਤੁਸੀਂ ਕਿਹਾ ਵੀ ਹੁਣ ਸੱਥ ਦਾ ਮਾਹੌਲ ਨਹੀਂ, ਕੁੜੀਆਂ ਦੇਖ ਲੈਣਗੀਆਂ ਸੱਥ ਦਾ ਮਾਹੌਲ, ਹੁਣ ਤੁਸੀਂ ਕਹਿੰਦੇ ਖੇਤ ਗੇੜਾ ਮਾਰੋ, ਕੁੜੀਆਂ ਮਾਰ ਲੈਣਗੀਆਂ ਖੇਤ ਗੇੜਾ ਉੱਥੇ ਉੱਥੇ ਤਾਂ ਜੇ ਕੁੜੀ ਗੱਡੀ ਚਲਾ ਲਈ ਪਿੰਡ ਵਿੱਚ ਤਾਂ ਬਹੁਤ ਬੜੀ ਹਾਏ ਫਲਾਣੇ ਦੀ ਨੂੰਹ ਤਾਂ ਗੱਡੀ ਚਲਾਈ ਜਾਂਦੀ ਸੀ, ਭੈਣ ਤੂੰ ਦੇਖੀ ਆ ਉੱਥੇ, ਮਤਲਬ ਕਿ ਉੱਥੇ ਜਿਹੜੀ ਆਪਾਂ ਕਹੀ ਜਾਂਦੇ ਹਾਂ ਵੀ ਉੱਥੇ ਚੀਜ਼ਾਂ ਹੋ ਜਾਣਗੀਆਂ, ਪਰ ਉੱਥੇ ਨਹੀਂ ਚੀਜ਼ਾਂ ਹੋਣੀਆਂ ਇਹ, ਤੁਸੀਂ ਜਿੰਨਾ ਮਰਜ਼ੀ ਟਰਾਈ ਕਰ ਲਓ। ਜਿਹੜੀਆਂ ਕੁੜੀਆਂ ਨੂੰ ਚੀਜ਼ਾਂ ਆਏ ਨਹੀਂ ਕਹਿੰਦੇ ਕਿ ਇੰਡੀਪੈਂਡੈਂਸ ਗਲਤ ਤਰੀਕੇ ਨਾਲ ਹੈਗੀ ਆ, ਮਤਲਬ ਸਹੀ ਤਰੀਕੇ ਨਾਲ ਇੰਡੀਪੈਂਡੈਂਸ ਵੀ ਯੂਜ਼ ਕਰ ਰਹੀਆਂ ਵਾ ਕੁੜੀਆਂ ਇੱਥੇ, ਪਰ ਉਹੀ ਜਿਹੜਾ ਮਤਲਬ ਕਿ ਮੁੰਡਿਆਂ ਨੂੰ ਉੱਥੇ ਵੀ ਫਰੀਡਮ ਆ, ਇੱਥੇ ਵੀ ਫਰੀਡਮ ਆ, ਪਰ ਕੁੜੀਆਂ ਉਹੀ ਚੀਜ਼ ਨੂੰ ਹੁਣ ਮੁੰਡੇ ਉਹ ਚੀਜ਼ ਉੱਥੇ ਕਿਉਂ ਚੂਜ਼ ਕਰਦੇ, ਕਿਉਂਕਿ ਮੁੰਡਿਆਂ ਨੂੰ ਉੱਥੇ ਵੀ ਜਾ ਕੇ ਫਰੀਡਮ ਆ, ਉਹ ਜਿੱਥੇ ਮਰਜ਼ੀ ਘੁੰਮ ਫਿਰ ਸਕਦੇ। ਸੋ ਕਿ ਕਿਸੇ ਨੇ ਨਹੀਂ ਕਹਿਣਾ ਲੈ ਤੂੰ ਮੁੰਡੇ ਕਿਸੇ ਦਾ ਮੁੰਡਾ ਦੇਖਿਆ, ਉਹ ਗੱਡੀ ਚਲਾਈ ਜਾਂਦਾ ਸੀਗਾ ਭੈਣ, ਕੁੜੀ ਦੇ ਬਾਰੇ ਇਹ ਗੱਲ ਹੋਣੀ ਆ, ਪਰ ਇੱਥੇ ਤੇ ਕਰਦੀਆਂ ਵੀ ਕੁੜੀਆਂ ਹੀ ਆ। ਕੁੜੀਆਂ ਮੈਨੂੰ ਲੱਗਦਾ ਵਾ ਕੁੜੀਆਂ ਮੈਨੂੰ ਪਤਾ ਕੀ ਲੱਗਦਾ, ਮਤਲਬ ਮੈਨੂੰ ਮੈਂਟਲੀ ਐਂ ਲੱਗਦਾ ਵੀ ਕੁੜੀਆਂ ਕੁੜੀਆਂ ਤੋਂ ਫਰੀਡਮ ਲੈਣ ਦੇ ਲਈ ਇੱਥੇ ਰਹਿਣਾ ਚਾਹੁੰਦੀਆਂ ਵਾ। ਮਤਲਬ ਜੈਲਸੀ ਰੇਟ ਹੀ ਇੰਨਾ ਵੱਧਦਾ ਉੱਥੇ, ਜੇ ਕੋਈ ਮੈਨੂੰ ਨਹੀਂ ਲੱਗਦਾ ਕਿ ਵੈਮੈਨ ਸਪੋਰਟ ਵੈਮੈਨ ਇਹ ਸਹੀ ਆ, ਮਤਲਬ ਕਿ ਇਹ ਟਰੂ ਆ, ਇਹ ਫੈਕਟ ਵਾਲੀ ਗੱਲ ਆ, ਇਹ ਬਸ ਆਪਣੀ ਇੱਕ ਕਹਾਵਤ ਆ ਬਣਾਈ ਹੋਈ ਹੈ ਕਿ ਕਈ ਕੁੜੀਆਂ ਕੁੜੀਆਂ ਨੂੰ ਦੇਖ ਕੇ ਜਰਦੀਆਂ ਵਾ, ਪਰ ਕਈਆਂ ਕਈ ਕੁੜੀਆਂ ਕੁੜੀਆਂ ਨੂੰ ਦੇਖ ਕੇ ਵੀ ਨਹੀਂ ਜਰਦੀਆਂ ਹੈਗੀਆਂ। ਅਤੇ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਰੀਜ਼ਨ ਇਹੀ ਆ ਕਿ ਤੁਸੀਂ ਜਿਹੜਾ ਟੋਰਚਰ ਉਹੀ ਗੋਸਿਪਸ ਵਿੱਚੋਂ ਹੁੰਦੀਆਂ ਵਾ ਨਾ ਕੁੜੀਆਂ, ਅਤੇ ਉਹ ਇਹਨਾਂ ਚੀਜ਼ਾਂ ਤੋਂ ਹੀ ਨਾ ਸਫ਼ਰ ਕਰਨ ਦੇ ਲਈ ਇੱਥੇ ਸਟੇਅ ਕਰਨਾ ਪਸੰਦ ਕਰਦੀਆਂ ਵਾ। ਅਤੇ ਬਾਕੀ ਜਦੋਂ ਸਹੁਰੇ ਘਰ ਜਾ ਵੜਿੰਦੀਆਂ ਵਾ ਕੁੜੀਆਂ, ਰਾਈਟ, ਹਰ ਕੁੜੀ ਇੰਨੀ ਲੱਕੀ ਨਹੀਂ ਹੁੰਦੀ ਕਿ ਉਹਨੂੰ ਸਹੁਰਾ ਘਰ ਚੰਗਾ ਹੀ ਮਿਲਦਾ ਵਾ। ਆਪਾਂ ਪੁਰਾਣੇ ਜ਼ਮਾਨੇ 'ਚ ਦੇਖ ਸਕਦੇ, ਕਹਿੰਦੇ ਵੀ ਚਲੋ ਕੋਈ ਨਾ ਸੱਸਾਂ ਤਾਂ ਹੁੰਦੀਆਂ ਹੀ ਇਹੋ ਜਿਹੀਆਂ ਵਾ, ਕੋਈ ਨਾ ਇਹਨਾਂ ਦਾ ਤਾਂ ਸੁਭਾਅ ਹੀ ਆਏ ਦਾ ਹੁੰਦਾ ਵਾ, ਪਰ ਉਹ ਉੱਥੇ ਸਾਰਾ ਦਿਨ ਆਈ ਹਰ ਘਰ ਵਿੱਚ ਨਾ, ਜੇ ਮਤਲਬ ਕਿ ਕਿਸੇ ਦੀ ਧੀ ਆ ਅਤੇ ਉਹਨਾਂ ਦੀ ਨੂੰਹ ਆ ਜਾਂਦੀ ਆ, ਬਸ ਮੇਰੀ ਧੀ ਮੇਰੀ ਧੀ ਮੇਰੀ ਧੀ ਹੁੰਦੀ ਰਹਿੰਦੀ ਆ ਉੱਥੇ। ਅਤੇ ਉੱਥੇ ਕੁੜੀ ਨੂੰ ਕਿਤੇ ਨਾ ਕਿਤੇ ਲੱਗਦਾ ਕਿ ਹਾਏ ਕਿ ਮੇਰੀ ਕੋਈ ਕਦਰ ਹੀ ਨਹੀਂ ਹੈਗੀ, ਨਾਲੇ ਆਪਦਾ ਮਾਂ ਬਾਪ ਛੱਡ ਕੇ ਆਉਂਦੀ ਆ ਉਹ ਘਰੋਂ, ਰਾਈਟ, ਅਤੇ ਉੱਥੇ ਆ ਕੇ ਸਾਰਾ ਕੰਮ ਕਰਦੀ ਆ, ਘਰ ਸਾਂਭਦੀ ਆ, ਘਰ ਜੋੜਦੀ ਆ। ਕੁੜੀਆਂ ਕੁੜੀ ਦਾ ਇੱਕ ਬਹੁਤ ਵੱਡਾ ਹੱਥ ਹੁੰਦਾ ਘਰ ਜੋੜਨ ਦੇ ਵਿੱਚ, ਤਾਂ ਵੀ ਉਹਨੂੰ ਕਿਹਾ ਜਾਂਦਾ ਵੀ ਇਹ ਕਿਹੜਾ ਤੇਰਾ ਘਰ ਆ, ਤੇਰਾ ਘਰ ਆ ਇਹ, ਤੂੰ ਆਪਦੀ ਸਲਾਹ ਕਿਉਂ ਦੇਈ ਆ ਨਹੀਂ ਘਰ ਵਿੱਚ, ਅਤੇ ਤੇਰੇ ਤੋਂ ਕਿਸੇ ਨੇ ਪੁੱਛਿਆ ਵਾ?
0: ਬਿਲਕੁਲ ਬਿਲਕੁਲ,
2: ਉਹ ਚੀਜ਼ ਜੇ ਇੱਥੇ ਉਹਦੇ ਹਸਬੈਂਡ ਦਾ ਘਰ ਆ, ਉਹ ਹੱਕ ਨਾ ਕਹਿ ਸਕਦੀ ਆ, ਉਹ ਪੂਰਾ ਕੰਟਰੀਬਿਊਟ ਕਰੇ ਕਿ ਮੇਰਾ ਵੀ ਹੱਕ ਆ ਇੱਥੇ, ਤੂੰ ਮੈਨੂੰ ਕਹਿ ਨਹੀਂ ਸਕਦੀ ਕਿ ਹਾਂ ਕਿ ਤੂੰ ਮੈਨੂੰ ਮੇਰਾ ਆਪਦਾ ਓਪੀਨੀਅਨ ਕਿਉਂ ਦੇ ਰਹੀ ਹੈ। ਇੱਥੇ ਬੁੜੀ ਨੂੰ ਓਪੀਨੀਅਨ ਦੇਣ ਦਾ ਹੱਕ ਆਪਦਾ ਪੂਰਾ ਪੂਰਾ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਵਾ ਜਿਹੜੀਆਂ ਮੁੰਡਿਆਂ ਲਈ ਉੱਥੇ ਜਾ ਕੇ ਓਪੀਨੀਅਨ ਦੇਣੇ, ਦੇ ਆਰ ਓਪਨ, ਦੇ ਕੈਨ ਸੇ ਐਨੀਥਿੰਗ, ਇਟਸ ਓਕੇ, ਕੋਈ ਗੱਲ ਨਹੀਂ, ਉਹਨਾਂ ਨੂੰ ਕੋਈ ਨਹੀਂ। ਈਵਨ ਕਿ ਪੇਕੇ ਜਾ ਕੇ ਵੀ ਕੁੜੀਆਂ ਨੂੰ ਆਏ ਕਿਹਾ ਜਾਂਦਾ, ਲੈ ਤੇਰਾ ਤੇਰਾ ਸ਼ੌਹਰ ਆ, ਤੇਰਾ ਹਸਬੈਂਡ ਆ, ਤੂੰ ਉਹਦੀ ਗੱਲ ਕਿਵੇਂ ਟਾਲ ਸਕਦੀ ਹੈ, ਤੂੰ ਉਹਦੇ ਅਗੇਂਸਟ ਜਾ ਕੇ ਆਪਦਾ ਓਪੀਨੀਅਨ ਕਿਵੇਂ ਦੇ ਸਕਦੀ ਹਾਂ, ਸਾਡਾ ਜਵਾਈ ਆ, ਅਸੀਂ ਇਹਦੀ ਗੱਲ ਸੁਣਾਂਗੇ। ਈਵਨ ਇੱਦਾਂ ਵੀ ਹੁੰਦਾ ਵਾ, ਮਤਲਬ ਮਾਂ ਬਾਪ ਹੁੰਦੇ ਕੁੜੀ ਦੇ, ਉਹ ਵੀ ਆਪਦੇ ਜਵਾਈ ਦੀ ਗੱਲ ਸੁਣਦੇ ਆ, ਪਰ ਇੱਥੇ ਆ ਕਿ ਨਹੀਂ ਹੈਗਾ ਇੱਦਾਂ, ਇੱਥੇ ਆਪਦਾ ਓਪੀਨੀਅਨ ਰੱਖੋਗੇ ਤੁਸੀਂ, ਤੁਹਾਡਾ ਓਪੀਨੀਅਨ ਸੁਣਿਆ ਜਾਊਗਾ, ਇੰਪਲੀਮੈਂਟ ਵੀ ਹੋਊਗਾ।
0: ਬਿਲਕੁਲ
2: ਰਾਈਟ। ਸੋ ਇੱਦਾਂ ਦੀਆਂ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਵਾ ਜਿਹੜੀਆਂ ਕਿ ਕੁੜੀਆਂ ਨੂੰ ਉੱਥੇ ਜਾ ਕੇ ਇਹਨਾਂ ਇੰਨੀਆਂ ਚੀਜ਼ਾਂ ਦੀ ਫਰੀਡਮ ਲੈਣ ਦੇ ਲਈ ਉਹ ਕੁੜੀਆਂ ਕਹਿੰਦੀਆਂ ਵੀ ਅਸੀਂ ਉੱਥੇ ਨਹੀਂ ਜਾਣਾ ਹੈਗਾ, ਇੱਥੇ ਆਪਦਾ ਆਰਾਮ ਨਾਲ ਉੱਠਦੀਆਂ। ਇੱਥੇ ਆਏ ਨਹੀਂ ਹੈਗਾ ਵੀ 6 ਵਜੇ ਉੱਠੋਗੇ ਸਾਰੇ ਟੱਬਰ ਲਈ, ਪਹਿਲਾਂ ਚਾਹ ਬਣਾਉਣੀ ਵਾਲਾ, ਤੁਸੀਂ 8 ਵਜੇ ਕਿਵੇਂ ਉੱਠ ਖੜੀ ਹੋ, ਓ ਮਾਈ ਗਾਡ। ਅਤੇ ਇਨ ਈਅਰ 96 ਮੈਨੂੰ ਨਹੀਂ ਲੱਗਦਾ ਵੀ ਇਹ ਕਿਹੜੀ ਸੈਂਚੁਰੀ 'ਚ ਰਹਿ ਕੇ ਆਏ ਆ ਉੱਥੇ, ਬਟ ਯਸ, ਚੱਲ ਹਾਲੇ ਇਹ ਚੀਜ਼ਾਂ ਜਿੱਥੇ ਟਿਪੀਕਲ ਫੈਮਿਲੀ 'ਚ ਜਾ ਕੇ ਦੇਖੋਗੇ, ਪਿੰਡਾਂ 'ਚ ਜਾ ਕੇ ਦੇਖੋਗੇ, ਤਾਂ ਇਹ ਚੀਜ਼ਾਂ ਬਹੁਤ ਆਮ ਆ, ਬਹੁਤ ਨੋਰਮਲ ਆ ਉੱਥੇ।
0: ਬਿਲਕੁਲ। ਹੋਰ ਜਿਹਦਾ ਆਪਾਂ ਦੂਜਾ ਪੱਖ ਵੀ ਦੇਖਦੇ ਹਾਂ, ਦੂਜੇ ਪੱਖ ਤੋਂ ਜਿਹੜੀਆਂ ਕੁੜੀਆਂ ਨੇ ਅੱਜ ਕੱਲ੍ਹ ਦੀਆਂ, ਉਹ ਵੀ ਨਹੀਂ ਰਹਿਣਾ ਚਾਹੁੰਦੀਆਂ ਫੈਮਿਲੀ ਦੇ ਵਿੱਚ, ਇਹ ਵੀ ਬੜਾ ਇਫੈਕਟ ਹੁੰਦਾ, ਕਿਉਂਕਿ ਅੱਜ ਕੱਲ੍ਹ ਜਿਹੜੀਆਂ ਕਹਿ ਲਈਏ ਬਹੁਤ ਸਾਰੀਆਂ ਫੈਮਿਲੀਜ਼ ਇੱਦਾਂ ਨੇ, ਕਈ ਸੱਸਾਂ ਬਹੁਤ ਚੰਗੀਆਂ ਨੇ, ਉਹ ਚਾਹੁੰਦੀਆਂ ਨੇ ਕਿ ਅਸੀਂ ਇਹਨਾਂ ਦੇ ਨਾਲ ਰਹੀਏ, ਬਹੁਤ ਫੈਮਿਲੀਜ਼ ਵਧੀਆ ਨੇ, ਯਾਨੀ ਕਿ ਆਪਾਂ ਸਾਰਿਆਂ ਨੂੰ ਟਾਰਗੇਟ ਨਹੀਂ ਕਰ ਸਕਦੇ, ਕਿਉਂਕਿ ਮੈਂ ਆਲਰੇਡੀ ਬਹੁਤ ਸਾਰੀਆਂ ਇੱਦਾਂ ਫੈਮਿਲੀਜ਼ ਦੇਖੀਆਂ
2: ਨੇ ਜਿਹੜੀਆਂ ਵਧੀਆ ਦੇਖਦੇ ਨੇ,
0: ਤੇ ਉਹਦੇ 'ਚ ਕੀ ਹੋ ਜਾਂਦਾ ਆ ਕਿ ਕੁੜੀ ਆਉਂਦੇ ਸਾਰੀ ਦੂਜੇ ਤੀਜੇ ਦਿਨ ਕਹਿ ਦਿੰਦੀ ਆ ਵੀ ਮੈਂ ਤਾਂ ਅੱਡ ਹੋਣਾ ਆ, ਹਾਲਾਂਕਿ ਉਹਨੇ ਕੁਝ ਫੇਸ ਹੀ ਨਹੀਂ ਕੀਤਾ ਹੁੰਦਾ, ਉਹਦੇ ਮਨ ਦੀ ਮੈਂਟੈਲਿਟੀ ਇੱਦਾਂ ਬਣ ਚੁੱਕੀ ਆ ਕਿ ਨਹੀਂ ਸੱਸਾਂ ਸਾਰੀਆਂ ਗਲਤ ਹੁੰਦੀਆਂ, ਪਰ ਨਹੀਂ, ਸੱਸਾਂ ਸਾਰੀਆਂ ਗਲਤ ਨਹੀਂ ਹੁੰਦੀਆਂ, ਕੁਝ ਕੁ ਹੁੰਦੀਆਂ। ਉਹਨਾਂ ਕਰਕੇ ਜਿਵੇਂ ਕਹਿੰਦਾ ਹੁਣ ਆਪਾਂ ਸਟੂਡੈਂਟਸ ਦੀ ਗੱਲ ਕਰ ਰਹੇ ਸੀ ਵੀ ਕੁਝ ਸਟੂਡੈਂਟ ਖਰਾਬ ਨੇ, ਇਹਦਾ ਮਤਲਬ ਇਹ ਨਹੀਂ ਕਿ ਸਾਰੀ ਆਪਾਂ ਸਾਰਿਆਂ ਨੂੰ ਇਹ ਇਲਜ਼ਾਮ ਲਾ ਦਾਂਗੇ, ਜਿਹੜੇ ਖਰਾਬ ਨੇ ਉਹਨਾਂ ਨੂੰ ਸਜ਼ਾ ਦਿਓ। ਬਿਲਕੁਲ, ਆਪਣੀ ਕਮਿਊਨਿਟੀ ਦੇ ਜਿਹੜੇ ਲੀਡਸ ਕਰ ਰਹੇ ਨੇ ਉਹ ਵੀ ਇਹ ਚੀਜ਼ ਕਹਿ ਰਹੇ, ਆਪਾਂ ਖੁਦ ਹੀ ਕਹਿ ਰਹੇ ਹਾਂ ਕਿ ਹਾਂਜੀ ਸਾਨੂੰ ਦੱਸੋ ਕਿਹੜੇ ਸਾਡੇ ਬੰਦੇ ਗਲਤ ਆ, ਜਿਹੜੇ ਸਟੂਡੈਂਟ ਗਲਤ ਨੇ, ਕੁਝ ਗਲਤ ਹਰਕਤਾਂ ਕਰ ਰਹੇ, ਉਹਨਾਂ ਨੂੰ ਸਜ਼ਾ ਦਿਓ, ਅਸੀਂ ਤੁਹਾਡੇ ਨਾਲ, ਪਰ ਜਿਹੜੇ ਸਹੀ ਨੇ ਉਹਨਾਂ ਨੂੰ ਤਾਂ ਸਪੋਰਟ ਕਰੋ, ਉਹਨਾਂ ਨੂੰ ਤਾਂ ਐਕਸਟੈਂਸ਼ਨ ਦਿਓ, ਰਾਈਟ, ਆਪਣਾ ਇਹੀ ਟੋਪਿਕ ਆ। ਅਤੇ ਜੇ ਇੱਦਾਂ ਹੀ ਸੇਮ ਆ, ਜਿਹੜੇ ਮੰਨ ਲਓ ਕਈ ਸੱਸਾਂ ਨੇ ਇੱਦਾਂ ਕਰਦੀਆਂ ਨੇ, ਪਰ ਕਈ ਜਿਹੜੀਆਂ ਚੰਗੀਆਂ ਨੇ, ਹੁਣ ਉਹਨਾਂ ਨੂੰ ਵੀ ਇਹ ਚੀਜ਼ ਭੁਗਤਣੀ ਪੈਂਦੀ ਆ, ਜਿਹੜਾ ਇਹ ਮੁੰਡਾ ਆ ਉਹ ਫਸ ਜਾਂਦਾ ਇਸ ਚੀਜ਼ ਦੇ ਵਿੱਚ, ਉਹ ਨਾ ਆਪਦੀ ਮਾਂ ਨੂੰ ਛੱਡ ਸਕਦਾ ਉਸ ਚੀਜ਼ ਦੇ ਵਿੱਚ, ਉਹ ਇਹ ਵੀ ਕਹਿੰਦਾ ਕਿ ਮੈਨੂੰ ਰੀਜ਼ਨ ਤਾਂ ਦੇ, ਤੈਨੂੰ ਕਿਸੇ ਨੇ ਕੁਝ ਕਿਹਾ? ਉਹ ਕਹਿੰਦੀ ਨਹੀਂ, ਮੈਨੂੰ ਕਿਸੇ ਨੇ ਕੁਝ ਕਿਹਾ ਹੀ ਨਹੀਂ, ਮੈਂ ਰਹਿਣਾ ਹੀ ਲੱਗਾ, ਮੈਂ ਕਿਸੇ 'ਚ ਰਹਿ ਹੀ ਨਹੀਂ ਸਕਦੀ, ਫੈਮਿਲੀ 'ਚ ਰਹਿ ਹੀ ਨਹੀਂ ਸਕਦੀ। ਫਿਰ ਇਹ ਚੀਜ਼ ਦਾ ਡਿਸੀਜ਼ਨ ਤੁਹਾਨੂੰ ਪਹਿਲਾਂ ਲੈਣਾ ਚਾਹੀਦਾ ਨਾ, ਫੈਮਿਲੀ ਦੇ ਵਿੱਚ ਜਾਣ ਤੋਂ ਪਹਿਲਾਂ, ਕਿ ਉਹ ਇੱਕ ਫੈਮਿਲੀ 'ਚ ਜਾ ਰਹੇ ਹੋ ਤੁਸੀਂ, ਉਹ ਜ਼ਮਾਨਾ ਬਹੁਤ ਬਦਲ ਚੁੱਕਿਆ। ਪਹਿਲਾਂ ਤਾਂ ਹੁੰਦਾ ਸੀ ਚਲੋ ਥੋੜ੍ਹਾ ਬਹੁਤਾ ਧੱਕਾ ਹੋ ਜਾਂਦਾ ਸੀ ਕੁੜੀ ਨਾਲ, ਪਰ ਅੱਜ ਕੱਲ੍ਹ ਤਾਂ ਲਾਈਕ ਉਹਨੂੰ ਉਹਦੀ ਪੁੱਛੀ ਜਾਂਦੀ ਹੈ ਵੀ ਤੁਸੀਂ ਕਰਨਾ ਚਾਹੁੰਦੇ ਹੋ, ਤੁਸੀਂ ਰੈਡੀ ਹੋ ਇਹ ਚੀਜ਼ ਦੇ ਲਈ। ਉਹ ਚੀਜ਼ਾਂ ਕਾਫੀ ਜਿਹੜੀਆਂ ਆਪਾਂ ਚੇਂਜ ਦੇਖਦੇ ਹਾਂ ਚੀਜ਼ ਦੇ ਵਿੱਚ।
2: ਇੱਕ ਨਾ ਇੱਥੇ ਪੁਆਇੰਟ ਹੋਇਆ ਰਿਚ ਹਾਊਸ ਹੋਲਡ ਗਿਵ ਇੰਡੀਪੈਂਡੈਂਸ। ਮੈਨੂੰ ਲੱਗਦਾ ਇੰਡੀਪੈਂਡੈਂਸ ਕਦੇ ਵੀ ਟੈਗ ਦੇਖ ਕੇ ਨਹੀਂ ਦਿੱਤੀ ਜਾਂਦੀ ਕਿਸੇ ਨੂੰ ਵੀ ਕੋਈ ਰਿਚ ਆ ਕਿ ਕੋਈ ਪੂਅਰ ਆ। ਇੰਡੀਪੈਂਡੈਂਸ ਇਜ਼ ਇਕੁਅਲੀ ਇਕੁਅਲੀ ਮਤਲਬ ਕਿ ਡਿਜ਼ਰਵ ਕਰਦਾ ਹਰ ਬੰਦਾ ਇੰਡੀਪੈਂਡੈਂਸ। ਡਜ਼ਨਟ ਮੈਟਰ ਰਿਚ ਆ ਪੂਅਰ ਆ ਮਿਡਲ ਕਲਾਸ ਆ, ਇਹ ਕੋਈ ਓਪੀਨੀਅਨ ਨਹੀਂ ਹੈਗਾ ਕਿ ਰਿਚ ਹਾਊਸ ਹੋਲਡ ਗਿਵ ਇੰਡੀਪੈਂਡੈਂਸ। ਮੈਂ ਡਿਸਐਗਰੀ ਆ ਟੋਟਲੀ ਇਹ ਪੁਆਇੰਟ ਨਾਲ। ਉਹ ਤੋਂ ਬਾਅਦ ਤੁਸੀਂ ਗੱਲ ਕੀਤੀ ਹੈ ਕਿ ਕਈ ਸੱਸਾਂ ਚੰਗੀਆਂ ਹੁੰਦੀਆਂ, ਰਾਈਟ? ਉਹ ਹੁੰਦਾ ਮਾਇੰਡ ਸੈਟ, ਕੁੜੀ ਦਾ ਮਾਇੰਡ ਸੈਟ ਆ। ਮੈਂ ਆਏ ਨਹੀਂ ਕਹਿੰਦੀ ਕਿ ਹਾਂ ਕੁੜੀਆਂ ਸਾਰੀਆਂ ਮਤਲਬ ਕਿ ਸਾਰੀਆਂ ਫੈਮਿਲੀ ਜਿੱਦਾਂ ਹੁੰਦੀਆਂ, ਬਟ ਮਾਇੰਡ ਸੈਟ 'ਤੇ ਵੀ ਡਿਪੈਂਡ ਕਰਦਾ। ਕਈ ਹੁਣ ਮੁੰਡੇ ਵੀ ਬਹੁਤ ਨਾਈਸ ਹੁੰਦੇ ਆ, ਉਹਨਾਂ ਨੂੰ ਵਿਚਾਰਿਆਂ ਨੂੰ ਵੀ ਬਹੁਤ ਸਫ਼ਰ ਕਰਨਾ ਪੈਂਦਾ ਇਮੋਸ਼ਨਲੀ, ਮੈਂਟਲੀ ਆਪਦੇ ਪਾਰਟਨਰ ਵੱਲੋਂ। ਕੁੜੀਆਂ ਬਹੁਤ ਨਾਈਸ ਹੁੰਦੀਆਂ, ਉਹਨੂੰ ਆਪਦੇ ਹਸਬੈਂਡ ਵੱਲੋਂ ਅਬਿਊਜ਼ਿਵ ਨੇਚਰ ਉਹਦਾ ਹੈ ਨਾ, ਟੋਕਸਿਕ ਮਤਲਬ ਨੇਚਰ ਕਿ ਸਫ਼ਰ ਕਰਨਾ ਪੈਂਦਾ ਉਹਨੂੰ ਉਹਦੇ ਤੋਂ, ਰਾਈਟ? ਸੋ ਜੇ ਸੀ ਕਿ ਤੁਹਾਡੀ ਫੈਮਿਲੀ ਕਿੱਦਾਂ ਦੀ ਆ, ਰਾਈਟ? ਇਟਸ ਨੋਟ ਲਾਈਕ ਕਿ ਜੇ ਤੁਹਾਡੇ ਸੱਸ ਸਹੁਰਾ ਚੰਗੇ ਆ ਜਾਂ ਤੁਹਾਡੀ ਤੁਹਾਡੀ ਫੈਮਿਲੀ ਸਪੋਰਟਿਵ ਆ, ਹੈ ਨਾ। ਹੁਣ ਮੈਂ ਆਪਦੀ ਇਗਜ਼ਾਮਪਲ ਲੈ ਲਾਂ, ਹੁਣ ਮੇਰੀ ਫੈਮਿਲੀ ਆ, ਮਤਲਬ ਮੈਨੂੰ ਸਿੰਗਿੰਗ ਦਾ ਸ਼ੌਂਕ ਆ ਅਤੇ ਮੈਨੂੰ ਬਹੁਤ ਸਪੋਰਟ ਕਰਦੇ ਆ, ਪਰ ਮੇਰੇ ਨਾਲ ਇੱਕ ਕੁੜੀ ਹੁੰਦੀ ਸੀਗੀ, ਉਹਦੀ ਫੈਮਿਲੀ ਉਹਨੂੰ ਇਸ ਚੀਜ਼ ਸਪੋਰਟ ਨਹੀਂ ਸੀ ਕਰਦੀ। ਸੋ ਸਾਡੀ ਡਿਫਰੈਂਟ ਮੈਂਟੈਲਿਟੀ ਆ, ਮੇਰੀ ਫੈਮਿਲੀ ਡਿਫਰੈਂਟ ਮੈਂਟੈਲਿਟੀ ਆ, ਰਾਈਟ? ਸੋ ਉਹ ਕੁੜੀ ਨੇ ਉਹ ਕਹਿੰਦੀ ਹੁੰਦੀ ਸੀਗੀ, ਉਹਦਾ ਮੈਨੂੰ ਇੱਕ ਯਾਦ ਆ ਹਾਲੇ ਤੱਕ ਵੀ ਵਰਡ, ਕਿ ਜਦੋਂ ਆਪਾਂ ਗਾਉਣੇ ਹੁੰਦੇ ਹਾਂ ਨਾ, ਜਦੋਂ ਮੈਂ ਇੰਡੀਆ ਗਾਉਂਦੀ ਹੁੰਦੀ ਸੀ ਤਾਂ ਮੈਨੂੰ ਪੈਸੇ ਦੇ ਕੇ ਜਾਂਦੇ ਹੁੰਦੇ ਸੀਗੇ, ਅਤੇ ਉਹ ਕਹਿੰਦੀ ਕਿ ਮੇਰੇ ਘਰ ਦੇ ਕਹਿੰਦੇ ਕਿ ਮੈਨੂੰ ਸਾਨੂੰ ਪਸੰਦ ਨਹੀਂ ਕਿ ਸਾਡੀ ਕੁੜੀ ਨੂੰ ਕੋਈ ਪੈਸੇ ਦੇ ਕੇ ਜਾਵੇ। ਮੈਂ ਕਹਿੰਦਾ ਵੀ ਤੁਹਾਡੇ ਘਰ ਦੀ ਚੀਜ਼ ਨੂੰ ਕਿੰਨਾ ਨੈਗੇਟਿਵਲੀ ਲੈਂਦੇ ਆ। ਮਤਲਬ ਮੈਂ ਕਦੇ ਮੈਂ ਦਰਗਾਹ 'ਤੇ ਵੀ ਬਹੁਤ ਵਾਰੀ ਗਾਇਆ ਅਤੇ ਮੈਂ ਕਦੇ ਪੈਸੇ ਲੈ ਕੇ ਨਹੀਂ ਆਉਂਦੀ ਘਰੀ, ਉਹ ਸਿਰਫ ਪਿਆਰ ਹੁੰਦਾ ਵਾ ਜਿਹੜੇ ਲੋਕ ਤੁਹਾਨੂੰ ਸੁਣਦੇ ਆ। ਸੋ ਇਹ ਦੋ ਹਰ ਸਿੱਕੇ ਦੇ ਦੋ ਪੱਲੇ ਹੁੰਦੇ ਆ, ਆਪਾਂ ਕਹਿ ਦਿੰਦੇ ਹਾਂ, ਰਾਈਟ? ਜੇ ਤੁਹਾਡੇ ਸੱਸ ਸਹੁਰਾ ਚੰਗੇ ਆ ਤਾਂ ਤੁਹਾਨੂੰ ਉਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਆ, ਕਿਉਂਕਿ ਮੈਨੂੰ ਇੱਦਾਂ ਦੀਆਂ ਬਹੁਤ ਫੈਮਿਲੀਜ਼ ਜਾਂਦੀਆਂ ਜਿਹੜੀਆਂ ਕਿ ਬਹੁਤ ਨਾਇਸ ਆ ਅਤੇ ਉਹ ਸਫ਼ਰ ਕਰਦੀਆਂ ਵਾ ਕੁੜੀ ਵੱਲੋਂ, ਅਤੇ ਬਹੁਤ ਬਹੁਤ ਕੁੜੀਆਂ ਮੈਨੂੰ ਇੱਦਾਂ ਦੀਆਂ ਜਾਂਦੀਆਂ ਜਿਹੜੀਆਂ ਸਫ਼ਰ ਕਰਦੀਆਂ ਵਾ ਆਪਦੇ ਇਨਲੋਜ਼ ਵੱਲੋਂ। ਸੋ ਹਰ ਚੀਜ਼ ਦੇ ਦੋ ਪਹਿਲੂ ਆ, ਅਤੇ ਮੈਂ ਆਏ ਨਹੀਂ ਕਹਿੰਦੀ ਹੈਗੀ ਵੀ ਹਾਂ ਵੀ ਕੁੜੀਆਂ ਹੀ ਸਹੀ ਆ ਸਹੀ ਆ ਸਹੀ ਆ, ਪਰ ਕਈ ਚੀਜ਼ਾਂ ਇੱਦਾਂ ਦੀਆਂ ਵੀ ਹੈਗੀਆਂ ਵਾ ਕਿ ਜਿੱਥੇ ਕੁੜੀਆਂ ਬਸ ਆਪਦੀ ਉਹ ਸੋਸ਼ਲ ਲਾਈਫ ਨੂੰ ਮੈਂਟੇਨ ਕਰਨ ਦੇ ਲਈ, ਆਪਦੇ ਸਟੈਂਡਰਡਸ ਮੈਂਟੇਨ ਕਰਨ ਦੇ ਲਈ ਜੇ ਉਹ ਐਡਜਸਟ ਨਹੀਂ ਕਰ ਪਾ ਰਹੀਆਂ ਹੁੰਦੀਆਂ ਉਹਨਾਂ ਦੀ ਨੋਰਮਸ ਦੇ ਵਿੱਚ ਜਾਂ ਰਿਸਪੈਕਟ, ਉਹ ਕਈ ਵਾਰੀ ਕਹਿੰਦੇ ਹੁੰਦੇ ਆ ਨਾ ਕਿ ਘਿਓ ਨਹੀਂ ਹਜ਼ਮ ਹੁੰਦਾ ਹੁੰਦਾ ਕਈ ਬੰਦਿਆਂ ਨੂੰ, ਹੈ ਨਾ, ਅਤੇ ਉਹ ਨਹੀਂ ਉਹ ਹਜ਼ਮ ਕਰ ਪਾ ਰਹੀਆਂ, ਦੈਨ ਉਹਨਾਂ ਦੇ ਆਪਦੇ ਡਿਸੀਜ਼ਨਸ ਹੁੰਦੇ ਆ, ਪਰ ਇਹ ਮਾਇੰਡ ਸੈੱਟ ਹੁੰਦਾ ਵਾ। ਬਟ ਇਹ ਜਿਹੜਾ ਰਿਚ ਹਾਊਸ ਹੋਲਡ ਵਾਲੀ ਗੱਲ ਆ, ਅਤੇ ਇਹ ਮੈਂ ਜਮ੍ਹਾਂ ਵੀ ਅਗਰੀ ਨਹੀਂ ਕਰਦੀ ਹੈਗੀ, ਕਿਉਂਕਿ ਚਾਹੇ ਮਿਡਲ ਕਲਾਸ ਫੈਮਿਲੀ ਹੈ, ਇਫ ਦੇ ਆਰ ਲਿਵਿੰਗ ਹੈਪੀ ਤਾਂ ਤੁਹਾਨੂੰ ਉਹ ਵੀ ਰਿਸਪੈਕਟ ਦੇ ਸਕਦੇ ਆ, ਉਹ ਵੀ ਇੰਡੀਪੈਂਡੈਂਸ ਦੇ ਸਕਦੇ ਆ ਤਰੀਕੇ ਨਾਲ, ਰਾਈਟ?
0: ਬਿਲਕੁਲ ਬਿਲਕੁਲ,
2: ਇਹ ਸਿਰਫ ਨੌਲੇਜ ਆ, ਐਜੂਕੇਸ਼ਨ ਆ, ਸਮਝਦਾਰੀ ਦੀ ਗੱਲ ਹੁੰਦੀ ਆ। ਸਮਝਦਾਰੀ ਹੋਣੀ ਅਤੇ ਰਿਚ ਹਾਊਸ ਹੋਲਡ ਹੋਣਾ ਇਹ ਬਹੁਤ ਡਿਫਰੈਂਟ ਗੱਲਾਂ ਵਾ। ਜੇ ਇੱਕ ਬੰਦਾ ਸਮਝਦਾਰ ਆ ਅਤੇ ਉਹ ਅੰਡਰਸਟੈਂਡ ਕਰ ਰਿਹਾ ਵੀ ਕਿਸੇ ਦੀ ਧੀ ਆ ਸੀ, ਮੈਂ ਇਹਨੂੰ ਵੀ ਧੀ ਬਣਾ ਕੇ ਰੱਖਣਾ, ਜੇ ਕੋਈ ਕੁੜੀ ਐਜੂਕੇਟਡ ਆ ਉਹਨੂੰ ਉਹਦੇ ਮਾਂ ਪਿਓ ਨੇ ਵਧੀਆ ਸੰਸਕਾਰ ਦਿੱਤੇ ਹੋਏ ਵੀ ਨਹੀਂ ਧੀ ਇਹ ਵੀ ਉਹ ਵੀ ਤੇਰੇ ਮਾਂ ਪਿਓ ਆ, ਜੇ ਤੇਰੇ ਨਾਲ ਵਧੀਆ ਬਿਹੇਵ ਕਰ ਰਹੇ ਆ ਉਹ ਤਾਂ ਯੂ ਨੀਡ ਟੂ ਰਿਸਪੈਕਟ ਦੈਮ, ਉਹ ਡਿਜ਼ਰਵ ਕਰਦੇ ਆ ਰਿਸਪੈਕਟ। ਉਹ ਹਰ ਬੰਦੇ ਨੂੰ ਉਹ ਚੀਜ਼ ਦੇਣੀ ਚਾਹੀਦੀ ਜਿਹੜਾ ਬੰਦਾ ਡਿਜ਼ਰਵ ਕਰਦਾ ਵਾ ਉਹ ਚੀਜ਼ ਨੂੰ, ਰਾਈਟ? ਸੋ ਇਹ ਨੋਰਮਸ ਵੀ ਹੁੰਦੇ ਆ ਅਤੇ ਮਾਇੰਡ ਸੈੱਟ ਬਹੁਤ ਜ਼ਰੂਰੀ ਆ ਇੱਥੇ।
0: ਬਿਲਕੁਲ ਬਿਲਕੁਲ, ਇੱਕ ਇਸੇ ਟੋਪਿਕ ਦੇ ਨਾਲ ਹੀ ਲੱਗਦੀ ਇੱਕ ਲਾਈਨ ਆ, ਜਿੱਦਾਂ ਮੈਂ ਇੱਕ ਇੱਕ ਸਟੋਰੀ ਵੀ ਸ਼ੇਅਰ ਕਰਦਾ ਹਾਂ, ਉਹ ਰੀਸੈਂਟਲੀ ਹੋਈ ਹੈ ਮੇਰੇ ਫਰੈਂਡ ਦੇ ਨਾਲ। ਜਿੱਦਾਂ ਉਹਦੀ ਗਰਲਫਰੈਂਡ ਆ, ਰਾਈਟ? ਅਤੇ ਉਹ ਰਾਤ ਨੂੰ 12-1 ਵਜੇ ਆਪਦੀ ਉਬਰ ਡੋਡੈਸ਼ ਜੋ ਵੀ ਕਰ ਰਹੇ ਆਪਦਾ ਕਰ ਰਹੇ ਨੇ, ਅਤੇ ਕਿਤੇ ਨਾ ਕਿਤੇ ਉਹਨੂੰ ਰੁਕਣਾ ਪੈ ਜਾਂਦਾ ਆ। ਇੱਕ ਸਾਹਮਣੇ ਇੱਕੋਦਮ ਹੀ ਕੋਈ ਕੁੜੀ ਉਹਦੇ ਗੱਡੀ ਦੇ ਸਾਹਮਣੇ ਆਉਂਦੀ ਆ, ਮੈਂ ਵੈਰੀਫਾਈ ਨਹੀਂ ਕਰ ਸਕਦਾ ਉਹ ਪੰਜਾਬੀ ਸੀ ਜਾਂ ਕਿਹੜੀ ਕਮਿਊਨਿਟੀ ਦੀ ਸੀਗੀ, ਪਰ ਉਹ ਇਕੱਲੀ ਸੀਗੀ ਜਿਹੜੇ ਉਹਨਾਂ ਨੇ ਮੈਨੂੰ ਸਟੋਰੀ ਦੱਸੀ ਆ ਕਾਲ ਦੇ ਰਾਤ, ਅਤੇ ਉਹਨਾਂ ਦੀ ਲੜਾਈ ਹੋਈ ਵੀ ਆ ਬੇਸਿਕਲੀ। ਉਹਨਾਂ ਨੇ ਮੇਰੇ ਨਾਲ ਇਸ ਟੋਪਿਕ 'ਤੇ ਗੱਲ ਕੀਤੀ ਸੀ ਵੀ ਲੜਾਈ ਹੋ ਗਈ ਕੀ ਕਰਕੇ, ਅਤੇ ਉਹ ਲੜਾਈ ਦਾ ਹੁਣ ਰੀਜ਼ਨ ਦੇਖੋ ਕੀ ਆ। ਕੁੜੀ ਕਹਿੰਦੀ ਆ ਵੀ ਤੂੰ ਉਹਦਾ ਟਾਇਰ ਪੈਂਚਰ ਹੋ ਗਿਆ ਸੀ ਉਸ ਕੁੜੀ ਦਾ ਜਿਹੜੀ ਉਹਦੀ ਗੱਡੀ ਦੇ ਅੱਗੇ ਆਈ ਆ, ਠੀਕ ਆ ਬਈ ਉਹਨੇ ਹੈਲਪ ਮੰਗੀ ਆ ਕਿਤੇ। ਉਹ ਐਬਸੋਲੂਟਲੀ ਸਾਡਾ ਮੁੰਡਿਆਂ ਦਾ ਇਹ ਚੀਜ਼ ਹੁੰਦੀ ਆ, ਜੇ ਅਸੀਂ ਹੈਲਪ ਕਰ ਸਕਦੇ ਹਾਂ ਅਸੀਂ ਉੱਥੋਂ ਭੱਜਾਂਗੇ ਨਹੀਂ, ਜੇ ਐਟਲੀਸਟ ਅਸੀਂ ਉਸ ਟਾਈਮ 'ਤੇ ਜ਼ਿਆਦਾ ਬਿਜ਼ੀ ਕਿਤੇ ਨਹੀਂ ਜਾਣਾ,
2: ਮੇਰੀ ਬਹੁਤ ਵਾਰੀ
0: ਅਲਟਰ ਡਿਊਟੀ 'ਤੇ ਨਹੀਂ ਜਾ ਰਹੇ ਕਿਤੇ, ਹੈ ਨਾ, ਤਾਂ ਅਸੀਂ ਉੱਥੋਂ ਭੱਜਦੇ ਨਹੀਂ ਗੇ ਮੁੰਡੇ, ਉੱਥੇ ਖੜ ਕੇ ਉਹਦੀ ਹੈਲਪ ਕਰਾਂਗੇ। ਇਹੀ ਤੁਸੀਂ ਕਿਸੇ ਕੁੜੀ ਨੂੰ ਹੈਲਪ ਕਰ ਲਓ, ਉਹ ਰੋਕੂਗੀ ਨਹੀਂ ਰਾਤ ਨੂੰ
2: 12-1 ਵਜੇ,
0: ਅਤੇ ਉਹਨੇ ਰੋਕ ਕੇ ਚਲੋ ਟਾਇਰ ਚੇਂਜ ਕਰਤਾ, ਹੈਲਪ ਕਰਤੀ ਉਹਦੀ ਜਿਵੇਂ ਵੀ, ਹੈ ਨਾ। ਅਤੇ ਹੁਣ ਕੱਲ੍ਹ ਤੋਂ ਉਹ ਕਹਿੰਦਾ ਵੀ ਸੁਬਹਾ ਤੋਂ ਲੈ ਕੇ ਸ਼ਾਮ ਤੱਕ ਸਾਡੀ ਲੜਾਈ ਹੋ ਰਹੀ ਆ। ਉਹ ਮੇਰੀ ਗਰਲਫ੍ਰੈਂਡ, ਉਹ ਕਹਿੰਦਾ ਮੈਨੂੰ ਕਹਿ ਰਹੀ ਆ ਕਿ ਵੀ ਤੂੰ ਕਿਉਂ ਰੋਕੀ ਗੱਡੀ, ਉਹ ਕਹਿੰਦਾ ਵੀ ਐਟਲੀਸਟ ਹੈਲਪ ਕੀਤੀ ਆ ਤੇਰੇ ਸਾਹਮਣੇ, ਨਾਲ ਹੀ ਤੁਸੀਂ ਹਾਲੇ ਤਾਂ ਸ਼ੁਕਰ
2: ਆ ਟੋਕਸਿਕ ਰਿਲੇਸ਼ਨਸ਼ਿਪ ਚਾਹੋ ਫਿਰ ਸ਼ੀ ਹੈਜ਼ ਟੂ ਅੰਡਰਸਟੈਂਡ
0: ਕਿਉਂਕਿ ਮੁੰਡਿਆਂ ਨੂੰ ਇਹ ਚੀਜ਼ਾਂ ਬਹੁਤ ਫੇਸ ਕਰਨੀਆਂ ਪੈਂਦੀਆਂ, ਜਿੱਦਾਂ ਹੁਣ ਇਹ ਨਹੀਂ ਹੁੰਦਾ ਕਿ 8 ਘੰਟੇ ਦੀ ਸ਼ਿਫਟ ਲਈ ਅਤੇ ਉੱਥੇ 8 ਘੰਟੇ ਬਾਅਦ ਵਾਪਸ ਆ ਗਏ, ਆਪਾਂ ਨੂੰ ਇਹ ਚੀਜ਼ਾਂ ਵੀ ਦੇਖਣੀਆਂ ਪੈਂਦੀਆਂ ਮੁੰਡਿਆਂ ਨੂੰ, ਕਿਤੇ ਕੋਈ ਫੰਕਸ਼ਨ ਹੁੰਦੇ ਆ, ਕੁਝ ਮੈਰਿਜ ਅਟੈਂਡ ਹੋਣੇ, ਜਾਂ ਕੋਈ ਕਿਤੇ ਬਿਜ਼ਨਸ ਫਰੈਂਡ ਦੇ ਬਿਜ਼ਨਸ ਕੋਈ ਪਾਰਟੀ ਹੁੰਦੀ ਆ, ਜਾਂ ਕੋਈ ਬਿਜ਼ਨਸ ਮੀਟਿੰਗ ਹੁੰਦੀ ਆ, ਆਫਟਰ ਆਲ ਸ਼ਾਮ ਨੂੰ ਇਕੱਠੇ ਹੁੰਦੇ ਆ, ਜਾਂ ਕੁਝ ਵੀ ਐਕਟੀਵਿਟੀਜ਼ ਕਹਿ ਸਕਦੇ ਹਾਂ, ਕੁੜੀਆਂ ਦੀਆਂ ਵੀ ਹੋ ਸਕਦੀਆਂ, ਜਿੱਦਾਂ ਲਾ ਘੁੰਮ ਇਕੱਠੀਆਂ ਕੰਮ ਕਰਦੀਆਂ, ਇਕੱਠੀਆਂ ਕਿਤੇ ਘੁੰਮਣ ਚਲੀਆਂ ਗਈਆਂ, ਇੱਥੇ ਇੱਕ ਅੰਡਰਸਟੈਂਡਿੰਗ ਆ ਜਾਂਦੀ ਆ ਅਤੇ ਇੱਕ ਲੋਇਲਟੀ ਆ ਜਾਂਦੀ ਕਿ ਤੁਸੀਂ ਜੇ ਬਹਾਨਾ ਮਾਰ ਕੇ ਕਿਤੇ ਹੋਰ ਗਲਤ ਜਾ ਰਹੇ ਹੋ, ਉਹ ਤਾਂ ਫਿਰ ਉੱਥੇ ਤਾਂ ਚਾਹੇ ਮੁੰਡਾ ਹੈ ਚਾਹੇ ਕੁੜੀ, ਉਹੀ ਗਲਤ ਹੋ ਗਈ ਨਾ, ਉੱਥੇ ਹੀ ਫਿਰ ਰਿਲੇਸ਼ਨਸ਼ਿਪ ਸ਼ੱਕ ਦੇ ਘੇਰੇ 'ਚ ਆਉਣ ਲੱਗ ਪੈਂਦੇ, ਜਿੱਥੇ ਸ਼ੱਕ ਆ ਗਿਆ ਮੈਂ ਕਹਿੰਦਾ ਉੱਥੇ ਪਿਆਰ ਨਹੀਂ ਰਹਿ ਸਕਦਾ, ਅਤੇ ਜਿੱਥੇ ਪਿਆਰ ਆ ਉੱਥੇ ਸ਼ੱਕ ਦੀ ਕੋਈ ਕਮੀ ਨਹੀਂ, ਜਿੱਦਾਂ ਹੁਣ ਇੱਕ ਆਪਾਂ ਕਈ ਕਮਿਊਨਿਟੀਆਂ ਦੇ ਚੀਜ਼ ਵੇਖਦੇ ਹਾਂ, ਇੱਕ ਅੰਡਰਸਟੈਂਡਿੰਗ ਬਹੁਤ ਵੱਡੀ ਚੀਜ਼ ਆ ਜਾਂਦੀ ਹੈ ਕਿ ਉਹਨਾਂ 'ਚ ਅੰਡਰਸਟੈਂਡ ਨਹੀਂ, ਉਹਨੇ ਕਹਿਤਾ ਕਿ ਹਾਂ ਮੈਂ ਅੱਜ ਸ਼ਾਮ ਨੂੰ ਘਰੇ ਲੇਟ ਨਹੀਂ ਆਊਂਗਾ, ਜਾਂ ਮੈਂ ਘਰੇ ਬਈ ਆਊਂਗਾ ਨਹੀਂ, ਰੋਟੀ ਮੈਂ ਫਰੈਂਡ ਘਰੇ ਖਾਊਂਗਾ, ਅਤੇ ਜੇ ਇਹ ਪੰਜਾਬੀ ਕੁੜੀ ਨੂੰ ਕਹਿਤਾ ਇੱਦਾਂ ਕਿੱਦਾਂ ਤੂੰ ਕਰ ਲਏਗਾ, ਕਈਆਂ ਦੀ ਸਾਰੇ ਨਹੀਂ ਇੱਕੋ ਜਿਹੀਆਂ, ਪਰ ਕੁਝ ਕੁ ਫਿਰ ਕਹਿਣਗੀਆਂ ਚੀਜ਼ ਇੱਦਾਂ ਕਿੱਦਾਂ ਨਹੀਂ ਤੂੰ, ਮੈਂ ਨਹੀਂ ਮੈਂ ਵੀ ਮੈਨੂੰ ਤੂੰ ਸੁਨੇਹ ਭੇਜੀ ਇਹ ਕਰੀ ਵੋ ਕਰੀ, ਤੂੰ ਇੱਦਾਂ ਕਿੱਦਾਂ ਕਿੱਥੇ ਖਾ ਲਏਗਾ, ਤੂੰ ਘਰੇ ਆ ਕੇ ਰੋਟੀ ਖਾਈ, ਮੈਂ ਆਹ ਬਣਾਇਆ ਉਹ ਬਣਾਇਆ, ਤੂੰ ਮੇਰੀ ਕਦਰ ਨਹੀਂ ਕਰਦਾ, ਫਿਰ ਉੱਥੇ ਲੜਾਈਆਂ ਸ਼ੁਰੂ ਹੋ ਜਾਂਦੀਆਂ, ਮਤਲਬ ਚੀਜ਼ਾਂ ਥੋੜ੍ਹੀਆਂ ਹੀ ਆ, ਇੱਕ ਅੰਡਰਸਟੈਂਡਿੰਗ ਦੀ ਜਿਹੜੀ ਉਹ ਕਹਿ ਲਓ ਕਮੀ ਆ, ਚਾਹੇ ਉਹ ਮੁੰਡੇ ਨੇ ਚਾਹੇ ਕੁੜੀਆਂ ਨੇ, ਜੇ ਉਹੀ ਇੱਕ ਥੋੜ੍ਹੀਆਂ ਬਹੁਤੀਆਂ ਇੱਕ ਦੂਜੇ 'ਚ ਅੰਡਰਸਟੈਂਡਿੰਗ ਲੈ ਹੋਣਗੇ, ਤਾਂ ਕਿਤੇ ਨਾ ਕਿਤੇ ਉਹ ਜਿਹੜੀਆਂ ਲੜਾਈਆਂ ਮੇਰੇ ਅਕੋਰਡਿੰਗ ਵੀ ਉਹ ਖਤਮ ਹੋ ਸਕਦੀਆਂ।
2: ਮੈਨੂੰ ਲੱਗਦਾ ਰਿਲੇਸ਼ਨਸ਼ਿਪਸ ਵਿੱਚ ਹੋਰ ਬਹੁਤ ਸਾਰੇ ਇਸ਼ੂਜ਼ ਹੁੰਦੇ, ਜੇ ਤੁਸੀਂ ਵਰਕ ਕਰਦੇ ਰਾਦਰ ਦੈਨ ਫਾਈਟਿੰਗ ਕਿ ਤੂੰ ਇਹਦੀ ਹੈਲਪ ਕਰ ਦੋ, ਕੀਤੀ ਤੂੰ ਉਹ ਕੁੜੀ ਨੂੰ ਕਿਉਂ ਬੁਲਾਇਆ ਵਾ, ਇਹ ਕਿਉਂ ਕੀਤਾ, ਇਟਸ ਸੋ ਚੀਪ, ਮੈਨੂੰ ਬਹੁਤ ਚੀਪ ਲੱਗਦੀਆਂ ਇਹ ਚੀਜ਼ਾਂ ਕਿ ਤੁਸੀਂ ਐਵੇਂ ਆਪਦੇ ਪਾਰਟਨਰ ਨੂੰ ਉਹ ਚੀਜ਼ ਫੀਲ ਕਰਾਈਆਂ ਨਹੀਂ, ਕੰਟਰੋਲਿੰਗ ਬਣੀਆਂ ਨਾ, ਰਾਈਟ, ਯੂ ਡੋਂਟ ਨੀਡ ਟੂ ਬੀ ਪ੍ਰੋਸੈਸਿਵ, ਜੇ ਤੁਸੀਂ ਉਹਦੇ ਟਰੱਸਟ ਕਰਦੇ ਆ, ਟਰੱਸਟ ਬਿਲਡ ਕਰਨਾ ਵੀ ਬਹੁਤ ਜ਼ਰੂਰੀ ਹੈ, ਅਤੇ ਉਦੋਂ ਬਾਅਦ ਉਹਨੂੰ ਮੇਨਟੇਨ ਕਰਨਾ ਵੀ ਬਹੁਤ ਜ਼ਰੂਰੀ ਹੈ, ਕੁੜੀ ਵੱਲੋਂ ਵੀ ਅਤੇ ਮੁੰਡੇ ਵੱਲੋਂ ਵੀ।
0: ਬਿਲਕੁਲ, ਕਿਉਂਕਿ ਦੋਨਾਂ ਵੱਲੋਂ ਜੇ ਐਫਰਟ ਪੈਣਗੇ, ਕੋਈ ਵੀ ਰਿਲੇਸ਼ਨ ਆ ਦੋਨਾਂ ਨੂੰ ਹੀ ਐਫਰਟ ਪਾਉਣੇ ਪੈਂਦੇ ਆ। ਆਪਾਂ ਵੀ ਦੇਖਿਆ ਸੀਗਾ ਇੱਕ ਜਿਹੜਾ ਆਪਾਂ ਰੀਸੈਂਟਲੀ ਲਾਸਟ ਸੈਟਰਡੇ ਡਿਸਕਸ਼ਨ ਕੀਤਾ ਸੀਗਾ, ਆਫਟਰ ਸ਼ੋਅ ਆਪਾਂ ਡਿਸਕਸ਼ਨ ਕੀਤਾ ਸੀਗਾ, ਮੁੰਡਾ ਹੀ ਉਹਨਾਂ ਨੂੰ ਪਾ ਰਿਹਾ,
2: ਮੁੰਡਾ ਹੀ ਐਫਰਟ ਸਾਰੀਆਂ ਪਾਈਆਂ ਨੇ ਸੀ, ਕੁੜੀ ਵੱਲੋਂ ਕੋਈ ਐਫਰਟ ਨਹੀਂ ਸੀ ਦਿੱਸੀ ਜਾਂਦੀ, ਰਾਈਟ, ਸੋ ਦੈਟ ਡਸ ਵਰਕ, ਉਹਦੇ ਚੋਂ ਫਿਰ ਕਿਤੇ ਨਾ ਕਿਤੇ ਲੱਗ ਜਾਂਦਾ ਕਿ ਯਾਰ ਮੇਰੀ ਵੀ ਸੈਲਫ ਰਿਸਪੈਕਟ ਹੈ, ਐਟ ਪੁਆਇੰਟ ਤੇ ਆ ਕੇ ਮਤਲਬ ਰੀਅਲਾਈਜ਼ ਹੋ ਜਾਂਦਾ ਇੱਕ ਬੰਦੇ ਨੂੰ ਕਿ ਮੇਰੀ ਵੀ ਕੋਈ ਸੈਲਫ ਰਿਸਪੈਕਟ ਆ, ਵਾਈ ਆਮ ਆਈ ਟਰਾਇੰਗ, ਕਿ ਉਹ ਵੀ ਟਰਾਈ ਕਰ ਸਕਦੀ, ਉਹ ਵੀ ਟਰਾਈ ਕਰ ਸਕਦਾ, ਰਾਈਟ, ਸੋ ਮੈਨੂੰ ਲੱਗਦਾ ਤੁਹਾਨੂੰ ਮਤਲਬ ਟਰਾਈ ਕਰਨ ਦੀ ਲੋੜ ਨਹੀਂ ਹੈਗੀ, ਜੇ ਉਹਨੇ ਸਟੇ ਕਰਨਾ ਵਾ ਦੈਨ ਦ ਪਰਸਨ ਵਿਲ ਸਟੇ ਇਨ ਐਨੀ ਸਿਚੁਏਸ਼ਨ, ਅਤੇ ਜੇ ਉਹ ਨਹੀਂ ਕਰਨਾ ਫਿਰ ਸੌ ਬਣੇ ਲੱਭ ਲਓ ਤਾਂ ਚਾਹੇ ਤੁਸੀਂ।
0: ਹੁਣ ਕਈਆਂ ਕਈ ਰਿਲੇਸ਼ਨ ਦੇ ਵਿੱਚ ਮੈਂ ਇਹ ਲਾਈਨ ਦੇਖਦਾ ਹੁੰਦਾ ਕਿ ਕੋਈ ਬੋਏਫ੍ਰੈਂਡ ਗਰਲਫ੍ਰੈਂਡ ਨੇ, ਰਾਈਟ, ਕੁੜੀ ਕਹਿ ਦਿੰਦੀ ਹੈ ਕਿ ਤੂੰ ਮੇਰਾ ਬਹੁਤ ਓਵਰ ਕਰਦਾ ਆ, ਅਤੇ ਕਈਆਂ ਲਈ ਇਹ ਬਹੁਤ ਬਲੈਸਿੰਗ ਆ ਕਿ ਬਈ ਓਵਰ ਕਰਦਾ ਹੈ, ਕਿੱਥੇ ਅੱਜ ਕੱਲ੍ਹ ਦੀ ਬਿਜ਼ੀ ਲਾਈਫ ਦੇ ਵਿੱਚ ਜੇ ਕੋਈ ਤੁਹਾਡਾ ਓਵਰ ਪਿਆਰ ਕਰ ਰਿਹਾ, ਓਵਰ ਕੇਅਰ ਕਰ ਰਿਹਾ, ਰਾਈਟ, ਉਹ ਤਾਂ ਬਲੈਸਿੰਗ ਹੋ ਗਈ ਨਾ, ਅਤੇ ਕਈ ਉਹ ਚੀਜ਼ ਨੂੰ ਕਹਿ ਕੇ
2: ਹਜ਼ਮ ਹੁੰਦਾ ਹੈਗਾ ਉਹਨਾਂ
0: ਉਹ ਚੀਜ਼ ਕਹਿ ਕੇ ਵੀ ਰਿਲੇਸ਼ਨ ਛੱਡੇ ਹੋਏ ਨੇ। ਮੈਂ ਇਸ ਚੀਜ਼ ਦੀ ਇਗਜ਼ਾਮਪਲ ਪ੍ਰੂਵ ਕਰ ਸਕਦਾ ਇਸ ਚੀਜ਼ ਕਿ ਕੁੜੀ ਨੇ ਇਹ ਕਹਿ ਕੇ ਛੱਡਿਆ ਹੋਵੇ ਕਿ ਬਈ ਤੂੰ ਜਿੰਨਾ ਮੇਰਾ ਕਰਦਾ ਇੰਨਾ ਮੇਰੇ ਤੋਂ ਹੁੰਦਾ ਨਹੀਂ, ਅਤੇ ਮੁੰਡੇ ਦੀ ਵਲਡਿੰਗ ਆ ਕਿ ਤੂੰ ਨਾ ਕਰ, ਤੇਰੇ ਤੋਂ ਨਹੀਂ ਹੁੰਦਾ ਤੂੰ ਨਾ ਕਰ, ਮੈਂ ਤੇਰਾ ਕਰ ਰਿਹਾ, ਮੈਂ ਖੁਸ਼ ਹਾਂ, ਗੱਲਾਂ ਬਾਤਾਂ ਸਿਲਸਿਲਾ ਜਾਰੀ ਰਹੂਗਾ, ਅਤੇ ਮਿਊਜ਼ਿਕ ਦਾ ਤੜਕਾ ਲਾਉਂਦੇ ਹਾਂ ਜੀ ਬਣੇ ਰਹੋ ਪ੍ਰੋਗਰਾਮ ਦੇ ਨਾਲ।

0: ਸਰਦਾਰ ਜੀ ਤੁਹਾਨੂੰ ਕੁਛ ਯਾਦ ਯੂਦ ਰਹਿੰਦਾ ਜਾਂ ਨਹੀਂ ਰਹਿੰਦਾ
1: ਕੀ ਗੱਲ ਹੋ ਗਈ
0: ਅੱਜ ਆਪਣੀ ਵੈਡਿੰਗ ਐਨਿਵਰਸਰੀ ਆ ਤੇ ਤੁਸੀਂ ਆ ਕਾਗਜ਼ ਚੱਕੀ ਆਉਂਦੇ ਹੋ ਕੋਈ ਗਿਫਟ ਗੁਫਟ ਦੇਣ ਦਾ ਰਿਵਾਜ ਹੈਗਾ ਤੁਹਾਡੇ ਟੱਬਰ ਚ ਜਾਂ ਨਹੀਂ
1: ਓ ਸਰਦਾਰ ਨੀ ਏ ਓਏ ਅੱਜ ਮੈਂ ਮਿਲ ਕੇ ਆਇਆ ਰਾਜਮਾਨ ਫਾਈਨੈਂਸ਼ੀਅਲ ਦੇ ਰਾਜਮਾਨ ਹੋਰਾਂ ਨੂੰ ਬਈ ਜਿਹੜੀਆਂ ਗੱਲਾਂ ਉਹਨਾਂ ਨੇ ਇੰਸ਼ੋਰੈਂਸ ਬਾਰੇ ਮੇਰੇ ਦਿਮਾਗ ਚ ਪਾਤੀਆਂ ਮੈਨੂੰ ਲੱਗਦਾ ਕਿ ਇਹਦੇ ਤੋਂ ਵੱਡਾ ਗਿਫਟ ਹੋਰ ਹੋ ਹੀ ਨਹੀਂ ਸਕਦਾ ਐਨਿਵਰਸਰੀ ਤੇ ਕੋਈ
0: ਜੀ ਹਾਂ ਆਪਣੀ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇੰਸ਼ੋਰੈਂਸ ਡਿਸੇਬਿਲਟੀ ਇੰਸ਼ੋਰੈਂਸ ਸੁਪਰ ਵੀਜ਼ਾ ਤੇ ਵਿਜ਼ਿਟਰ ਵੀਜ਼ਾ ਜਾਂ ਬੱਚਿਆਂ ਦੀ ਪੜ੍ਹਾਈ ਲਈ ਜਾਂ ਆਪਣੇ ਸੁਖਦਾਇਕ ਰਿਟਾਇਰਮੈਂਟ ਲਈ ਫਾਈਨੈਂਸ਼ੀਅਲ ਪਲੈਨਿੰਗ ਕਰੋ ਤੇ ਇਹਦੇ ਲਈ ਤੁਸੀਂ ਪਿਛਲੇ 30 ਸਾਲਾਂ ਦੇ ਤਜਰਬੇਕਾਰ ਫਾਈਨੈਂਸ਼ੀਅਲ ਪਲੈਨਰ ਰਾਜਮਾਨ ਨੂੰ ਕਾਲ ਕਰ ਸਕਦੇ ਹੋ 204-694-0731 ਜਾਂ ਤਰਨਮਾਨ ਨੂੰ ਕਾਲ ਕਰੋ 204-339-7011
2: ਹਨੀ ਅੱਜ ਕਾਰ ਪੋਲ ਚ ਵੱਜ ਗਈ
3: ਨਾ ਨਾ ਨਾ ਨਾ ਨਾ ਸਿਰ ਤੇ ਹੱਥ ਨਹੀਂ ਮਾਰਦਾ ਸਿੱਧਾ ਗੱਡੀ ਟਾਊਨ ਆਟੋ ਬੋਡੀ ਸ਼ਾਪ ਤੇ ਲੈ ਕੇ ਜਾਣੀ ਹੈ ਇਹ ਹੈ ਫੁਲੀ MPI ਅਕ੍ਰੈਡਿਟਡ ਆਟੋ ਬੋਡੀ ਸ਼ਾਪ ਤੁਹਾਨੂੰ MPI ਵੱਲੋਂ ਐਸਟੀਮੇਟ ਲੈਣ ਦੀ ਕੋਈ ਲੋੜ ਨਹੀਂ ਇਹ ਡਾਇਰੈਕਟਲੀ MPI ਤੇ ਬਾਕੀ ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਕਰਦੇ ਨੇ ਇਸ ਲਈ ਇੱਥੋਂ ਹੋਏਗੀ ਡਾਇਰੈਕਟ ਰਿਪੇਅਰ ਤੇ ਆਨਲਾਈਨ ਗਲਾਸ ਕਲੇਮਸ ਵੀ ਇਹ ਖੁਦ ਓਪਨ ਕਰ ਦੇਣਗੇ ਇਸ ਦੇ ਨਾਲ ਜਦੋਂ ਤੱਕ ਤੁਹਾਡੀ ਕਾਰ ਸ਼ਾਪ ਤੇ ਹੋਏਗੀ ਉਨੀ ਦੇਰ ਤੁਹਾਨੂੰ ਮਿਲੇਗੀ ਫ੍ਰੀ ਕਰਟਸੀ ਕਾਰ ਤੁਸੀਂ ਇਹਨਾਂ ਤੋਂ ਲੌਂਗ ਜਾਂ ਸ਼ਾਰਟ ਟਰਮਸ ਲਈ ਬ੍ਰੈਂਡ ਨਿਊ ਕਾਰਸ ਰੈਂਟ ਵੀ ਕਰ ਸਕਦੇ ਹੋ ਪਹੁੰਚੋ 64 ਸੋਲਟਰ ਸਟਰੀਟ ਵਿਨੀਪੈਗ 204-421-1300 204-421-1300
4: विनीपेग वाले तैयार हो जाओ गज्जा ब्रोस दी 1115 गेटवे रोड लोकेशन रीओपन हो गई है
5: नवीन मैनेजमेंट टीम टू स्पेशल रीओपनिंग प्राइसेस दे नाल 1115 गेटवे रोड स्टोर फ्रेश लुक फ्रेश टीम ते ओही गज्जा ब्रोस दा डिलीशियस टेस्ट
4: एंजॉय करो क्रिस्पी फिश पकौड़ा मैरिनेट चिकन लेग्स एंड थाइस विंग्स टिक्का फिश गोट लैम्ब वेज ऑप्शन एंड हेल्दी नॉन फ्राइड ओवन कुक आइटम्स हर फैमिली हर पार्टी दे लई परफेक्ट
6: विनीपेग वाले गज्जा ब्रोस गेटवे ते क्रिस्पी फिश पकौड़ा दी सिर्फ $899 दी स्पेशल प्राइस नो मिस ना कर जाइयो
5: विजिट गर्चा ब्रोस 1115 गेटवे रोड यूनिट 5 लोकेशन
4: गर्चा ब्रोस टेस्ट दैट ब्रिंग्स एवरीवन टुगेदर
7: इथे आके बच्चियां नु एक बेहतर जिंदगी देण दा सपना ता पूरा हुंदा नजर आया है पर डर भी लगदा है कि किते अपना पिछोकड़ अपनी मां बोली नु ना भूल जान
3: ए डर तेरा ही नहीं पंजाबुआं वसे हर मां-प्यो दा है इसलिए सिक्ख्या क्लासेस लेके आया है ऑनलाइन पंजाबी लर्निंग कोर्स जिस विच तुहाडे बच्चे घर बैठे ही पंजाबी सीख सकदे हन इस कोर्स विच बच्चे ਆਪਣੇ ਪਰਿਵਾਰਿਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ ਇਸ ਦੇ ਨਾਲ ਬੇਸਿਕ ਮੈਥਸ ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ ਫਲੈਕਸੀਬਲ ਟਾਈਮਿੰਗਸ ਫ੍ਰੀ ਡੈਮੋ ਕਲਾਸ ਅੱਜ ਹੀ ਕਾਲ ਕਰੋ 204-463-0110
0: ਬਈ ਕੀ ਹੋਇਆ
8: ਕੋਈ ਖੜੀ ਗੱਡੀ ਦਾ ਹੀ ਸ਼ੀਸ਼ਾ ਤੋੜ ਗਿਆ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿੱਥੇ ਜਾਵਾਂ
0: ਤੁਸੀਂ ਮਿਸਟਰ ਆਟੋ ਗਲਾਸ ਵਾਲਿਆਂ ਕੋਲ ਜਾਓ ਰਾਤ ਨੂੰ ਕਾਰ ਦੋ ਸਵੇਰ ਤੱਕ ਰੈਡੀ ਵਿੰਡਸ਼ੀਲਡ ਚ ਆ ਗਿਆ ਚਿੱਪੀਆਂ ਕ੍ਰੈਕ ਰਿਪੇਅਰ ਕਰ ਦੇਣਗੇ ਵਿੰਡਸ਼ੀਲਡ ਰਿਪਲੇਸਮੈਂਟ ਤੇ ਵਾਟਰ ਲੀਕ ਦੀ ਲਾਈਫ ਟਾਈਮ ਵਾਰੰਟੀ ਦਿੰਦੇ ਨੇ ਕੋਈ ਅਲਾਈਨਮੈਂਟ ਕਰਾਉਣੀ ਹੈ ਵੀਲ ਬੈਲੈਂਸਿੰਗ ਜਾਂ ਟਾਇਰ ਚੇਂਜ ਓਵਰ ਇਹਨਾਂ ਕੋਲ ਹੀ ਜਾਓ ਇੰਸ਼ੋਰੈਂਸ ਕਲੇਮ ਆਪ ਹੀ ਹੈਂਡਲ ਕਰ ਲੈਣਗੇ
3: ਇੱਕ ਕਰਟਸੀ ਕਾਰ ਵੀ ਪ੍ਰੋਵਾਈਡ ਕਰਦੇ ਨੇ ਕਾਲ ਕਰੋ ਤਜਿੰਦਰ ਸਿੰਘ ਹੋਰਾਂ ਨੂੰ 204-430-8138 ਤੇ ਮਿਸਟਰ ਆਟੋ ਗਲਾਸ 90 ਮੈਕਡੋਨਲਡ ਐਵਨਿਊ ਵਿਨੀਪੈਗ
9: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਨੰਬਰ 1 ਪੰਜਾਬੀ ਰੇਡੀਓ ਰੇਡੀਓ ਧਮਾਲ ਜਿੱਥੇ ਧਮਾਲਾਂ ਪੈਂਦੀਆਂ ਰਹਿਣਗੀਆਂ ਸੋ ਕੀਪ ਲਿਸਨਿੰਗ ਰੇਡੀਓ ਧਮਾਲ
10: ਬਿਲਕੁਲ ਜੀ ਧਮਾਲਾਂ ਪੈਂਦੀਆਂ ਰਹਿਣਗੀਆਂ ਤੇ ਅੱਜ ਦੇ ਸ਼ੋਅ ਨੂੰ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਬਹੁਤ ਸਾਰੇ ਇੰਟਰਸਟਿੰਗ ਟੌਪਿਕ ਉੱਤੇ ਆਪਣੀ ਡਿਸਕਸ਼ਨ ਹੋ ਰਹੀ ਹੈ ਤੇ ਰਾਉਂਡ 3rd ਸਟਾਰਟ ਹੋਣ ਵਾਲਾ ਬਿਲਕੁਲ ਜੀ ਪਰ ਉਸ ਤੋਂ ਪਹਿਲਾਂ ਦੱਸ ਦਈਏ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਵਾਲੇ ਬਹੁਤ ਸਾਰੀਆਂ ਜਿਹੜੀਆਂ ਸਸਤੀਆਂ ਇਹ ਟਿਕਟਾਂ ਲੱਗੀਆਂ ਹੋਈਆਂ ਨੇ ਬੈਸਟ ਵੀਕੇਸ਼ਨ ਪੈਕੇਜ ਚਾਹੇ ਚੀਪ ਫਲਾਈਟ ਟਿਕਟਸ ਤੁਹਾਨੂੰ ਚਾਹੀਦੀਆਂ ਤੁਹਾਨੂੰ ਦੱਸ ਗਿਆ ਕਿ ਮਾਰਕੀਟ ਦੇ ਵਿੱਚ ਜੋ ਪ੍ਰਾਈਸ ਚੱਲ ਰਿਹਾ ਉਸ ਤੋਂ ਵੀ ਸਸਤੀਆਂ ਤੁਹਾਨੂੰ ਇਹ ਟਿਕਟਾਂ ਮਿਲ ਜਾਣਗੀਆਂ ਚਾਹੇ ਤੁਸੀਂ ਡੋਮੈਸਟਿਕ ਟੂਰ ਕਰਨਾ ਚਾਹੇ ਤੁਸੀਂ ਇੰਟਰਨੈਸ਼ਨਲ ਟੂਰ ਕਰਨਾ ਮਾਰਕੀਟ ਵਿੱਚ ਚੱਲ ਰਹੇ ਪ੍ਰਾਈਸ ਤੋਂ ਵੀ ਬਹੁਤ ਘੱਟ ਪ੍ਰਾਈਸ ਹੋਏ ਤੁਹਾਨੂੰ ਟਿਕਟਾਂ ਮਿਲ ਜਾਣਗੀਆਂ ਤਾਂ ਸੰਪਰਕ ਕਰ ਲਓ ਜੀ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਵਾਲਿਆਂ ਨਾਲ 204-202-0104 ਦੇ ਉੱਤੇ ਸੰਪਰਕ ਕਰਕੇ ਵਧੀਆ ਵਧੀਆ ਜਿਹੜੀਆਂ ਡੀਲਾਂ ਨੇ ਤੁਸੀਂ ਗ੍ਰੈਬ ਕਰ ਸਕਦੇ ਹੋ ਅਤੇ ਰਾਈ ਸਿੱਪੀ ਕਾਉਂਟੀ ਵੱਲੋਂ ਬਹੁਤ ਸਾਰੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ GST ਫਿਲਿੰਗ ਬੁੱਕਕੀਪਿੰਗ ਸਰਵਿਸ ਸੀਆਰ ਰੋਡ ਦੇ ਵਿੱਚ ਤੁਹਾਨੂੰ ਕੋਈ ਵੀ ਸਪੋਰਟ ਚਾਹੀਦੀ ਹੋਵੇ ਇਕੱਲੀ ਇਕੱਲੀ ਫਾਈਲ ਤੁਹਾਡੀ ਬਿਜ਼ਨਸ ਦੀ ਤੁਹਾਨੂੰ ਰਿਵਿਊ ਕਰਾਈ ਜਾਊਗੀ 13 ਸਾਲ ਪੁਰਾਣਾ ਬਿਜ਼ਨਸ ਹੈ ਜਿਵੇਂ ਭੁੱਲਰ ਜੀ ਨਾਲ ਸੰਪਰਕ ਕਰ ਲਓ 13 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਹੈ ਇਕੱਲੀ ਇਕੱਲੀ ਫਾਈਲ ਤੁਹਾਡੀ ਬਿਜ਼ਨਸ ਦੀ ਤੁਹਾਨੂੰ ਰਿਵਿਊ ਕਰਾਈ ਜਾਊਗੀ 204-509-0029 ਸੰਪਰਕ ਕਰ ਸਕਦੇ ਹੋ ਅਤੇ ਜਾਂ 15 ਬਾਈ ਲੋਗਨ ਮੈਨਿਊ ਵਿਜ਼ਿਟ ਕਰ ਸਕਦੇ ਹੋ ਅਤੇ ਰੋਇਲ ਫਰਨੀਚਰ ਅਤੇ ਹਰ ਇੱਕ ਤਰ੍ਹਾਂ ਦੀ ਫਰਨੀਚਰ ਦੀ ਬੜੇ ਹੀ ਘੱਟ ਪ੍ਰਾਈਜ਼ ਦੇ ਉੱਤੇ ਇਸ ਟਾਈਮ ਡੀਲ ਚੱਲ ਰਹੀ ਹੈ ਜੇ ਤੁਸੀਂ ਫਾਈਨੈਂਸ ਵੀ ਕਰਾਉਣਾ 6 ਮੰਥ ਤੋਂ ਲੈ ਕੇ 2 ਸਾਲ ਦਾ ਫਾਈਨੈਂਸ ਵੀ ਕਰਾ ਸਕਦੇ ਹੋ 0% ਇੰਟਰਸਟ ਰੇਟ ਦੇ ਉੱਤੇ ਸੱਤੋ ਦਿਨ ਓਪਨ ਨੇ ਸਵਿੰਦਰ ਬੁਪਾਰੀ ਨਾਲ ਸੰਪਰਕ ਕਰ ਲਓ 16-10 ਸਟੇਡੀਅਮ ਸਟਰੀਟ ਦੇ ਉੱਤੇ ਜਾਂ ਸਵਿੰਦਰ ਬੁਪਾਰੀ ਦਾ ਨੰਬਰ ਨੋਟ ਕਰ ਲਓ 204-990-9097 ਦੇ ਉੱਤੇ ਸੰਪਰਕ ਕਰ ਸਕਦੇ ਹੋ ਗੁਰਦੀਸ਼ ਬੁਪਾਰੀ ਨਾਲ ਸੰਪਰਕ ਕਰ ਲਓ 204-599-3611 ਦੇ ਉੱਤੇ ਅਤੇ ਦਰਸ਼ਨ ਆਟੋ ਵਾਲੇ ਨਾਲ ਸੰਪਰਕ ਕਰ ਲਓ ਜੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਗੱਡੀ ਦੀ ਰਿਪੇਅਰ ਕਰਾਉਣਾ ਚਾਹੁੰਦੇ ਹੋ ਜਾਂ ਸਰਵਿਸ ਕਰਾਉਣਾ ਚਾਹੁੰਦੇ ਹੋ ਤਾਂ 352 ਪਾਪੂਲਰ ਐਵੇਨਿਊ 'ਤੇ ਸੰਪਰਕ ਕਰ ਸਕਦੇ ਹੋ ਦਰਸ਼ਨ ਗਿੱਲ ਜੀ ਨਾਲ 204-416-0030 ਦੇ ਉੱਤੇ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਹਾਂਜੀ ਕਾਲ ਜੀ ਤੁਸੀਂ ਆਉਣੇ ਰਹੋ ਜੀ
11: ਹੋਰ ਕਿਆ ਵੀਰ ਕੀ ਹਾਲ ਚਾਲ
10: ਚੜ੍ਹਦੀ ਕਲਾ ਜੀ ਤੁਸੀਂ ਦੱਸੋ ਕਿਵੇਂ ਹੋ
11: ਐਨ ਵਧੀਆ ਵਧੀਆ ਯਾਰ, ਅੱਜ ਮੈਨੂੰ ਆ ਕੁੜੀ ਮਿਲ ਗਈ ਰੇਡੀਓ ਤੇ ਹੋਰ।
10: ਹਾਂਜੀ,
11: ਇਹਦੇ ਨਾਲ ਲਾਂਭਾ ਮੇਰਾ ਇੱਕ।
10: ਲਓ ਜੀ ਦੇ ਦੋ ਲਾਂਭਾ ਜੀ।
11: ਮੈਨੂੰ ਲੱਗਦਾ ਨਾ ਫਰਵਰੀ ਮਾਰਚ ਮਹੀਨੇ ਦੇ ਵਿੱਚ ਜਦੋਂ ਹੋਰ ਨੇ ਸ਼ੁਰੂ ਕੀਤਾ ਸੀ ਨਾ ਰੇਡੀਓ ਸੈਟਰਡੇ ਨੂੰ, ਇਹਨੇ ਇੱਕ ਦਿਨ ਨਾ ਦੱਸਿਆ ਵੀ ਠੰਡੇ ਪਾਣੀ ਨਾਲ ਵਾਲ ਧੋਣੇ ਚਾਹੀਦੇ ਆ।
12: ਹਾਂਜੀ,
11: ਝੜਦੇ ਨੀ, ਮੇਰੇ ਵਾਲ ਵਾਵਾ ਝੜਦੇ ਸੀਗੇ, ਮੇਰੀ ਵਾਈਫ ਦੇ ਵਾਲ ਵਾਵਾ ਝੜਦੇ ਸੀਗੇ ਉਦੋਂ।
12: ਹਾਂਜੀ,
11: ਅਸੀਂ ਵੀਰੇ ਠੰਡੇ ਪਾਣੀ ਨਾਲ ਨਹਾਉਣ ਲੱਗ ਗਏ, ਸ਼ਾਵਰ ਕਰਨਾ ਠੰਡਾ। ਦੋ ਦਿਨ ਕੱਢੇ ਆ ਵੀਰੇ, ਤੀਜੇ ਦਿਨ ਬਿਮਾਰ।
12: ਠੰਡੇ ਪਾਣੀ ਨਾਲ ਸੈਰ ਨਹਾਉਣ ਲੱਗ ਜਾਵੋ, ਠੀਕ ਠਾਕ ਮਤਲਬ ਕਿ ਬਹੁਤ ਕੋਸੇ ਪਾਣੀ ਨਾਲ ਲੱਗ ਕਰਕੇ ਪਾਣੀ ਨਾਲ ਨੀ ਸਰਨਾ।
11: ਮੈਂ ਨਾ ਜੀ ਸ਼ੁਰੂ ਤੋਂ ਤੱਤੇ ਪਾਣੀ ਨਾਲ ਨਹਾਉਂਦਾ ਰਿਹਾ ਵਾ। ਮੇਰੀ ਪੜਦਾਦੀ ਕਹਿੰਦੀ ਹੁੰਦੀ ਸੀਗੀ ਵੀ ਠੰਡੇ ਖਾਈਏ ਤੱਤੇ ਨਹਾਈਏ, ਵੈਦ ਹਕੀਮ ਕੋਲ ਕਦੇ ਨਾ ਜਾਈਏ। ਮੇਰੀ ਮੈਂ ਗਰਮੀ ਹੋਵੇ ਸਿਆਲ ਹੋਵੇ ਮੈਂ ਤੱਤੇ ਪਾਣੀ ਨਾਲ ਨਹਾਉਣਾ, ਮੇਰੀ ਉਹ ਆਦਤ ਬਣੀ ਹੋਈ ਆ। ਤੇ ਠੰਡੇ ਪਾਣੀ ਨਾਲ ਮੇਰੇ ਤੋਂ ਨੀ ਠੰਡਾ ਪਾਣੀ ਸਿਰ ਚ ਪਾਇਆ ਜਾਂਦਾ, ਨਾ ਮੇਰੇ ਤੋਂ ਸਰੀਰ ਤੇ ਪਾਇਆ ਜਾਂਦਾ ਵੀ ਜੇ ਕਹਿ ਦਈਏ ਠੰਡੇ ਦਾ ਸ਼ਾਵਰ ਕਰਕੇ ਤੇ ਮੈਂ ਥੱਲੇ ਹੋ ਜਾਊਗਾ, ਨਹੀਂ ਬਹੁਤ ਔਖਾ ਮੇਰੇ ਲਈ ਉਹ ਕੰਮ। ਤੇ ਮੈਂ ਉਦੋਂ ਕਹਿਣਾ ਵੀ ਯਾਰ ਵਾਲ ਝੜਦੇ ਆ ਵੀ ਆਪਾਂ ਠੰਡੇ ਪਾਣੀ ਨਾਲ ਨਹਾਉਣ ਲੱਗ ਜਾਂਦੇ ਆ। ਵਾਈਫ ਨੂੰ ਵੀ ਮੈਂ ਇਹੀ ਕਿਹਾ, ਉਹਨੇ ਵੀ ਨਹਾਉਣਾ ਸੀਗਾ, ਉਹ ਵੀ ਠੰਡੇ ਨਾਲ ਨਹਾਲੀ, ਉਹ ਵੀ ਬਿਮਾਰ ਮੈਂ ਵੀ ਬਿਮਾਰ, ਜਵਾਕ ਨੂੰ ਨਾ ਹੱਥ ਲਾਈਏ ਵੀ ਇਹਨੂੰ ਨਾ ਬਿਮਾਰ ਕਰ ਲਈਏ ਅਸੀਂ।
10: ਮੈਨੂੰ
12: ਨੀ ਪਤਾ ਕਿ ਤੁਸੀਂ ਦਾ ਰੋਜ਼ ਸਿਰ ਨਹਾਉਂਦੇ ਆ, ਰਾਈਟ? ਮੈਂ ਹਾਲੇ ਤੱਕ ਵੀ ਠੰਡੇ ਪਾਣੀ ਨਾਲ ਹੀ ਸਿਰ ਨਹਾਉਂਦੀ ਆ, ਕਿਉਂਕਿ ਠੰਡਾ ਪਾਣੀ ਦਾ ਮਤਲਬ ਇਹ ਨੀ ਕਿ ਬਰਫ਼ ਚ ਤੁਸੀਂ ਆਈਸ ਕਿਊਬ ਯੂਜ਼ ਕਰ ਲਈਏ।
11: ਠੰਡਾ ਪਾਣੀ ਪਤਾ ਹੀ ਆ ਕਿਹੜਾ ਹੁੰਦਾ।
12: ਹਾਂਜੀ, ਨਹੀਂ ਮੈਂ ਵੀ

0: ਨਿਆ ਪਰ ਉਹ ਉਹਨਾਂ ਉਹਦਾ ਆਪਣੀ ਸਕਲ ਹੁੰਦੀ ਹੈ ਜਿਹੜੀ ਉਹ ਸਕਿਨ 'ਤੇ ਆਪਣੀ ਦੇ ਬਹੁਤ ਇੰਪੈਕਟ ਪੈਂਦਾ ਤਾਂ ਕਰਕੇ ਅਤੇ ਇਹਦੇ ਕਰਕੇ ਫੋਰ ਜਿੱਦਾਂ ਨਾ ਮੈਂ ਤੁਹਾਨੂੰ ਹੁਣ ਛੋਟੀ ਜਿਹੀ ਚੀਜ਼ ਦੱਸਦੀ ਹੈ ਨਾ ਕੁੜੀਆਂ ਵਿੱਚ ਹੁੰਦੀ ਹੈ ਮਤਲਬ ਤੁਹਾਨੂੰ ਨਹੀਂ ਪਤਾ ਹੋਣੀ ਇਹ ਜਦੋਂ ਲੈਸ਼ਿਜ਼ ਲਾਉਂਦੀਆਂ ਨਾ ਕੁੜੀਆਂ ਲੈਸ਼ਿਜ਼ ਐਕਸਟੈਂਸ਼ਨ ਕਰਾ ਕੇ ਆਉਂਦੀਆਂ ਉਹਨਾਂ ਨੂੰ ਵੀ ਮੇਨਲੀ ਕਿਹਾ ਜਾਂਦਾ ਵੀ ਤੁਸੀਂ ਆਪਦਾ ਮੂੰਹ ਗਰਮ ਪਾਣੀ ਨਾਲ ਨਹੀਂ ਧੋਣਾ ਹੈਗਾ ਕਿਉਂਕਿ ਉਹਦੇ ਨਾਲ ਆਪਣੇ ਜਿਹੜੇ ਵਾਲ ਹੁੰਦੇ ਆ ਨਾ ਉਹ ਉਹਨਾਂ ਦੀਆਂ ਜੜ੍ਹਾਂ ਹੁੰਦੀਆਂ ਜਿਹੜੀਆਂ ਕਮਜ਼ੋਰ ਹੋ ਜਾਂਦੀਆਂ
1: ਅਤੇ ਉਹ
0: ਹਾਂਜੀ ਮਤਲਬ ਗਰਮ ਪਾਣੀ ਉਹ ਚੀਜ਼ ਨੂੰ ਜਿੱਦਾਂ ਪੱਟ ਦਿੰਦਾ ਵਾ ਜੜ ਵਿੱਚੋਂ ਜਾਂ ਆਪਾਂ ਕਹਿੰਦੇ ਜੇ ਗਲੂ ਹੁੰਦੀ ਆ ਜਾਂ ਕੋਈ ਸਿਰਕਾ ਹੁੰਦਾ ਵਾ ਰਾਈਟ ਜੇ ਆਪਾਂ ਉਹਨੂੰ ਲਾਉਣਾ ਹੋਵੇ ਤਾਂ ਆਪਾਂ ਗਰਮ ਪਾਣੀ ਯੂਜ਼ ਕਰਦੇ ਹੁੰਦੇ ਹਾਂ ਵੀ ਉਹਦੇ ਨਾਲ ਕੋਈ ਉਹਦੇ ਨਾਲ ਈਜ਼ੀਲੀ ਲਹਿ ਜਾਂਦੀ ਆ ਕੋਈ ਚੀਜ਼ ਵੀ ਰਾਈਟ ਉੱਦਾਂ ਹੀ ਆਪਣੀ ਸਕਲ ਨਾਲ ਹੁੰਦਾ ਵੀ ਇਹ ਇੰਪੈਕਟ ਕਰਦਾ ਜਦੋਂ ਆਪਾਂ ਬਹੁਤ ਜ਼ਿਆਦਾ ਗਰਮ ਪਾਣੀ ਨਾਲ ਲਾਉਂਦੇ ਸੋ ਆਪਾਂ ਨੂੰ ਠੀਕ ਠਾਕ ਪਾਣੀ ਨਾਲ ਮਤਲਬ ਕਿ ਠੰਡਾ ਹੋਵੇ ਪਰ ਉਹ ਪਾਣੀ ਮਤਲਬ ਗੜੇ ਵਰਗਾ ਨਾ ਹੋਵੇ ਪਰ ਠੰਡਾ ਹੋਵੇ
1: ਉਹ ਠੀਕ ਹੈ ਜੀ
0: ਹਾਂਜੀ
1: ਇੱਕ ਨਾ ਮੈਂ ਵੈਸੇ ਤਾਂ ਟਰੱਕ ਚਲਾਉਂਦਾ ਵਾਂ ਹੁਣ ਮੈਨੂੰ 15-20 ਦਿਨ ਹੋ ਗਏ ਟਰੱਕ ਵੀ ਉਹ ਮਿਲਿਆ ਵਾ ਜੀ ਤੇ ਰੇਡੀਓ ਨਹੀਂ ਚੱਲਦਾ ਮੈਂ ਹੁਣ ਤੱਕ 15-20 ਦਿਨ ਹੋ ਗਏ ਰੇਡੀਓ ਹੀ ਨਹੀਂ ਸੁਣਿਆ ਅੱਜ ਇਹ ਵੀ ਟਿਕਟੋਕ ਤੇ ਮੈਂ ਦੇਖ ਲਿਆ ਵੀ ਭਾਈ ਟਿਕਟੋਕ ਕੱਲ ਪਰਸੋਂ ਇੰਸਟਾਲ ਕੀਤਾ ਸੀਗਾ
2: ਅੱਛਾ ਜੀ
1: ਤੇ ਇਹ ਹੋਰ ਕੁੜੀ ਆ ਜਿਹੜੀ ਇਕੱਲੇ ਸੈਟਰਡੇ ਹੀ ਨਹੀਂ ਹੁੰਦੀ ਆ
2: ਹਾਂਜੀ ਸੈਟਰਡੇ ਹੀ ਆਉਂਦੀ
0: ਹੈ
1: ਓਕੇ ਠੀਕ ਹੈ ਜੀ
2: ਟਰਾਈ ਕਰ ਰਹੇ ਹਾਂ ਕਿ ਮੰਡੇ ਟਿਊਜ਼ਡੇ ਖਿੱਚ ਕੇ ਲੈ ਆਗੇ ਪਰ ਸੈਟਰਡੇ ਹੀ ਆਉਂਦੇ ਨੇ
1: ਉਹ ਠੀਕ ਆ ਠੀਕ ਆ ਇੱਕ ਹੋਰ ਸੀਗਾ ਮੈਂ ਇੱਕ ਤੁਹਾਨੂੰ ਪਹਿਲਾਂ ਵੀ ਉਦੋਂ ਕੁਐਸਚਨ ਪੁੱਛਿਆ ਸੀਗਾ ਯਾਰ ਮੈਨੂੰ ਉਹਦਾ ਹਾਲੇ ਤੱਕ ਕੋਈ ਚੰਗਾ ਜਿਹਾ ਹੱਲ ਨਹੀਂ ਮਿਲਿਆ
0: ਜਰਾਬਾਂ ਫੋਲਡ ਕਰਕੇ ਰੱਖਿਆ ਕਰੋ ਤੁਸੀਂ
1: ਮੈਂ ਨਾ ਧੋਣ ਵੇਲੇ ਤਾਂ ਅੱਡ ਅੱਡ ਕਰਨੀਆਂ ਹੀ ਪੈਂਦੀਆਂ ਨੇ
0: ਤੁਸੀਂ ਫਿਰ ਜਰਾਬਾਂ ਅੱਡ ਧੋਇਆ ਕਰੋ
1: ਮੇਰੇ ਕੋਲੇ ਨਾ ਮੈਂ ਨਾ ਹੁਣ ਕੀ ਕੀਤਾ ਹੋਇਆ ਵਾ ਮੈਂ ਤਾਂ ਇੱਕ ਤਰੀਕਾ ਵਰਤਦਾ ਵਾ ਵੀ ਮੈਂ ਹੁਣ ਕੋਸਕੋ ਚੋਂ ਜਰਾਬਾਂ ਲਿਆਉਂਦਾ ਤੇ ਇੱਕੋ ਬ੍ਰਾਂਡ ਦੀਆਂ ਲਿਆਉਂਦਾ
0: ਹਾਂਜੀ
1: ਮੁੜ ਕੇ ਉਹ ਦੂਜੀ ਦੂਜੀ ਕਰਕੇ ਵੀ ਪਾਲਾਂਗੇ ਤਾਂ ਵੀ ਪਤਾ ਨੀ ਲੱਗਦਾ ਪਰ ਫੇਰ ਵੀ ਇੱਕ ਦਿਨ ਨਾ ਮੇਰੇ ਕੋਲੇ ਆਹ ਉਹੀ ਆ ਟੌਮੀ ਵਾਲੀਆਂ ਆਣੇ ਹੁੰਦੀਆਂ ਉੱਥੇ ਕੋਸਕੋ ਚ ਉਹਨਾਂ ਦੇ ਵਿੱਚ ਟੌਮੀ ਦੇ ਵਿੱਚ ਤਿੰਨ ਤਰੀਕੇ ਦੀਆਂ ਆਉਂਦੀਆਂ ਨੇ ਇੱਕ ਦੇ ਉੱਤੇ ਫਰੰਟ ਤੇ ਲਾਈਨ ਹੁੰਦੀ ਆ ਇੱਕ ਦੇ ਉੱਤੇ ਫਰੰਟ ਤੇ ਲਾਈਨ ਨਹੀਂ ਹੁੰਦੀ ਇੱਕ ਦੇ ਉੱਤੇ ਟੌਮੀ ਲਿਖਿਆ ਹੁੰਦਾ ਲਾਈਨ ਦੀ ਥਾਂ ਤੇ ਹੁਣ ਇੱਕ ਦਿਨ ਮੇਰੇ ਕੋਲ ਦੋ ਜਰਾਬਾਂ ਉਹ ਆ ਗਈਆਂ ਵੀ ਇੱਕ ਦੇ ਉੱਤੇ ਫਰੰਟ ਤੇ ਲਾਈਨ ਆ ਇੱਕ ਦੇ ਉੱਤੇ ਟੌਮੀ ਲਿਖਿਆ ਹੋਇਆ ਉਹਨਾਂ ਦੇ ਵਿੱਚ ਵੀ ਇੱਕੋ ਜਿਹੀਆਂ ਜਰਾਬਾਂ ਲਿਆਉਣ ਚ ਵੀ ਮੈਂ ਤਾਂ ਉਹ ਪ੍ਰੋਬਲਮ ਫੇਸ ਕਰਦਾ ਬਾਈ ਨੇ ਮੈਨੂੰ ਕਿਹਾ ਸੀਗਾ ਮਸ਼ੀਨ ਖੋਲ ਕੇ ਦੇਖ ਮੈਂ ਇੱਕ ਦਿਨ ਵਿਹਲਾ ਬੈਠਾ ਸੀ ਮੈਂ ਘਰੇ ਮਸ਼ੀਨ ਖੋਲਤੀ ਡਰਾਵਰ ਖੋਲਤਾ ਵੀ ਭਾਈ ਇਹ ਤਾਂ ਨਹੀਂ ਕਿਤੇ ਫਸੀਆਂ ਰਹਿ ਗਈਆਂ
0: ਨਹੀਂ ਨਹੀਂ ਤੁਸੀਂ ਮਤਲਬ ਜਿਹੜੀਆਂ ਜਰਾਬਾਂ ਯੂਜ਼ਡ ਹੁੰਦੀਆਂ ਨਾ ਇੱਕ ਛੋਟਾ ਜਿਹਾ ਉਹ ਜਿੱਦਾਂ ਬਕਟ ਜੀ ਮਿਲਦੀ ਹੁੰਦੀ ਹੈ ਡਾਲਰਾਮਾ 'ਚੋਂ ਉਹ ਲਿਆਓ ਅਤੇ ਤੁਸੀਂ ਜਿਹੜੀ ਆ ਯੂਜ਼ਡ ਜਰਾਬਾਂ ਹੁੰਦੀਆਂ ਉਹਨੂੰ ਵੀ ਦੋਵਾਂ ਨੂੰ ਇਕੱਠੀਆਂ ਕਰਕੇ ਜਦੋਂ ਮਤਲਬ ਕਿ ਜਿੰਨਾ ਚਿਰ ਤੁਸੀਂ ਧੋਣੀਆਂ ਨਹੀਂ ਹੁੰਦੀਆਂ ਜਰਾਬਾਂ ਅੱਡ ਧੋਇਆ ਕਰੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਹਾਂ
1: ਮੈਂ ਗੁੱਡੀ ਤੁਹਾਨੂੰ ਦੱਸੀ ਜਾਂਦਾ ਵਾ ਹੁਣ ਪਹਿਲਾਂ ਤਾਂ ਚਲੋ ਮੈਂ ਮੰਨਿਆ ਵੀ ਮੈਂ ਇਕੱਲਾ ਕਹਿਣਾ ਹੁੰਦਾ ਸੀਗਾ ਹੁਣ ਤਾਂ ਮੇਰੀ ਵਹੁਟੀ ਸਾਂਭਦੀ ਆ
2: ਕਿਰਪਾ ਕਿਤੇ ਨਾ ਕਿਤੇ ਰੁਕੀ
1: ਮੈਨੂੰ ਲੱਗਦਾ ਕਿਰਪਾ ਕਿਤੇ ਨਾ ਕਿਤੇ ਰੁਕੀ
2: ਜਰਾਬਾ ਨਾ ਤੁਹਾਨੂੰ
1: ਜਰਾਬ ਕਿਤੇ ਨਾ ਕਿਤੇ ਰੁਕੀ ਹੋਈ
2: ਬਿਲਕੁਲ ਨਹੀਂ ਨਹੀਂ ਨਹੀਂ ਤੁਹਾਡੇ ਤੋਂ ਕਿਤੇ ਐ ਤਾਂ ਨੀ ਕਿਤੇ ਇੰਡੀਆ ਕਿਸੇ ਨੇ ਮੰਗਾਈਆਂ ਸੀ ਜਰਾਬਾ ਤੁਸੀਂ ਉਹਨੂੰ ਭੇਜੀਆਂ ਨਾ ਹੁਣ
1: ਮੈਂ ਤਾਂ ਯਾਰ ਪਤਾ ਨੀ ਹੁਣ ਬੂਟ ਤਾਂ ਮੈਨੂੰ ਯਾਦ ਆ ਵੀ ਮੈਂ ਨਹੀਂ ਸੀ ਭੇਜੇ ਇੱਕ ਦੋ ਬੰਦਿਆਂ ਨੂੰ
0: ਫਿਰ ਉਹ ਕਹਿੰਦੇ ਨਹੀਂ ਸੌਖ ਨਹੀਂ ਲਾਉਂਦੇ ਹੁੰਦੇ ਤਾਂ
2: ਆਪਾਂ ਬਾਲਾ ਦੂਰ ਨਹੀਂ ਜਾਣਾ ਕਿਤੇ ਐ ਤਾਂ ਨਹੀਂ ਸੀ ਕਿਤੇ ਵਾਈਫ ਨੇ ਕੋਈ ਬ੍ਰਾਂਡਡ ਜਰਾਬਾਂ ਸੌਕਸ ਮੰਗੀਆਂ ਹੁਣ ਤੇ ਤੁਸੀਂ ਦਿੱਤੀਆਂ ਹੁਣ ਲੈ ਕੇ ਨਾ ਦਿੱਤੀਆਂ ਹੁਣ
1: ਉਹ ਤਾਂ ਵਿਚਾਰੀ ਉਹਨੂੰ ਤਾਂ ਵਿਚਾਰੀ ਨੂੰ ਜੋ ਮਰਜ਼ੀ ਕਹਿ ਦੋ ਉਵੇਂ ਕਰ ਲੈਂਦੀ
2: ਆ ਬਿਲਕੁਲ ਜੀ ਬਿਲਕੁਲ ਬਿਲਕੁਲ ਫਿਰ ਤਾਂ
1: ਇੱਕ ਹੋਰ ਸੀਗਾ ਤੁਸੀਂ ਉਹ ਵੀ ਗੱਲ ਕਰਦੇ ਹੁੰਦੇ ਸੀਗੇ ਆਪਣੇ ਜਿਹੜੇ ਸਟੂਡੈਂਟ ਆ ਇੱਥੇ ਜਿੰਨਾ ਕੋਈ ਵਰਕ ਪਰਮਿਟ ਨਹੀਂ ਹੈ ਕੀ ਐਕਸਟੈਂਸ਼ਨਾਂ ਦੇ ਰਹੇ
2: ਹਾਂਜੀ
1: ਬੋਰੋਸ ਵਾਲਾ ਯਾਰ ਸਾਡਾ
2: ਐਮ ਐਲ ਏ ਐਮ ਪੀ ਕੋਈ
1: ਨੌਰਥ ਵਾਲਾ, ਹਾਂ ਹਾਂ, ਇਹਨਾਂ ਨੂੰ ਕਿਹਾ ਸੀਗਾ ਤੁਸੀਂ ਵਾਪਸ ਮੁੜ ਜਾਓ ਫੇਰ ਸਾਡੇ।

0: ਆਂਗੇ ਤੁਹਾਨੂੰ।
1: ਹਾਂਜੀ
0: ਕੈਵਿਨ।
1: ਅੱਛਾ ਜੀ।
0: ਉਹ ਕੈਵਿਨ ਵੀ ਹੁਣ ਫੇਰ ਸਰਗਰਮ ਹੋਇਆ ਫਿਰਦਾ ਨਾ, ਵਿੱਚ ਵਿੱਚ ਲੋਕਾਂ ਨੂੰ ਮਿਲਦਾ ਫਿਰਦਾ।
1: ਹਾਂਜੀ।
0: ਉਸ ਦਿਨ ਅਸੀਂ ਗੱਲ ਕਰਦੇ ਸੀਗੇ ਵੀ ਭਾਈ ਇਹਨੂੰ ਹੁਣ ਇਹ ਪੁੱਛਣਾ ਵੀ ਵੋਟਾਂ ਦੇ ਨੂੰ ਤਾਂ ਪਾਵਾਂਗੇ ਵੀ ਜੇ ਸਾਡੇ ਬੰਦਿਆਂ ਦਾ ਵੀ ਕੋਈ ਹੱਲ ਕਰੇਗਾ ਵੀ ਤੂੰ ਉਹਨਾਂ ਨੂੰ ਕਹੀ ਜਾਂਦਾ ਵੀ ਤੁਸੀਂ ਵਾਪਸ ਮੁੜ ਜਾਓ, ਵੀ ਵਾਪਸ ਮੁੜ ਕੇ ਤੂੰ ਗਰੰਟੀ ਲੈਣਾ ਵੀ ਸੱਦੇ ਜਾਣਗੇ। ਇਹ ਗੱਲਾਂ ਵੀ ਇਹ ਕਰਦੇ ਆ ਕਿ ਨਹੀਂ ਯਾਰ, ਵੋਟਾਂ ਇਹਨਾਂ ਦੇ ਪੂਰੇ ਧਰ ਸਕਦੇ ਆ ਵੀ ਹਾਂ ਭਾਈ ਵੀ ਵੋਟ ਤਾਂ ਉਹਨੂੰ ਪਾਵਾਂਗੇ ਜਿਹੜਾ ਸਾਡਾ ਕੋਈ ਹੱਲ ਕਰੂ, ਸਾਡੇ ਬੰਦਿਆਂ ਦਾ ਹੱਲ ਕਰੂ, ਉਦੋਂ ਬਿਨਾ ਤਾਂ।
1: ਬਿਲਕੁਲ ਬਿਲਕੁਲ,
2: ਮੈਂ ਵੀ ਇਹੀ ਸੋਚਦੀ ਹਾਂ ਕਿ ਉਸ ਬੰਦੇ ਕੋਲੇ ਸਭ ਤੋਂ ਵੱਧ ਪਾਵਰ ਆ ਇਸ ਗੱਲ ਦੇ ਲਈ ਸਟੈਂਡ ਲੈਣ ਦਾ, ਜਿਹਦੇ ਕੋਲੇ ਵੋਟ ਦੀ ਪਾਵਰ ਆ।
1: ਬਿਲਕੁਲ ਬਿਲਕੁਲ, ਤੁਸੀਂ ਇੱਦਾਂ ਕਰ ਸਕਦੇ ਵੀਰੇ, ਸਾਰੇ ਜਿੰਨੇ ਵੀ ਤੁਸੀਂ ਤੁਹਾਡੇ ਫਰੈਂਡ ਨੇ ਇੱਥੇ ਹਨਾ, ਜਿੰਨੀਆਂ ਵੀ ਤੁਹਾਡੇ ਵੋਟਸ ਨੇ, ਤੁਸੀਂ ਜਾਓ ਮਿਲੋ ਉਹਨਾਂ ਨੂੰ।
0: ਮੈਂ ਤੁਹਾਨੂੰ ਪਹਿਲਾਂ ਖੁਦ ਕਿਹਾ ਹੋਇਆ ਵੀ ਨੌਰਥ ਏਰੀਏ ਦੇ ਵਿੱਚ 20-30 ਵੋਟਾਂ ਤਾਂ ਹੈਗੀਆਂ ਨੇ ਮੇਰੇ ਹੱਥ ਹੇਠਾਂ ਜਿਹਨਾਂ ਨਾਲ ਮੈਂ ਗੱਲ ਕਰ ਸਕਦਾ। ਹੋਰ ਵੀ ਨਹੀਂ ਪੈਗ ਦੇ ਵਿੱਚ ਗੱਲ ਕਰੀਏ ਤਾਂ ਆਪਾਂ 100+ ਵੋਟ ਵੀ ਇਕੱਠੀ ਕਰ ਸਕਦਾ ਵਾ ਮੈਂ ਇਕੱਲਾ। ਫਲਾਨਾ ਅਸੀਂ ਆਹ ਪ੍ਰੋਗਰਾਮ ਕਰ ਰਹੇ ਆ, ਹੁਣ ਆਹ ਕਰ ਰਹੇ ਆ, ਫੇਰ ਅਸੀਂ ਵੋਟਾਂ ਤੁਹਾਨੂੰ ਤਾਂ ਹੀ ਪਾਵਾਂਗੇ ਜੇ ਤੁਸੀਂ ਸਾਡਾ ਵੀ ਕੋਈ ਹੱਲ ਕਰੋਗੇ।
2: ਅਸੀਂ
0: ਡਾਇਰੈਕਟਲੀ ਤਾਂ ਤੁਹਾਡੇ ਤੋਂ ਕੋਈ ਇਹ ਫੇਵਰ ਕਹਿ ਨੀ ਸਕਦੇ ਵੀ ਮੈਨੂੰ ਸਰਕਾਰੀ ਜੋਬ ਦਵਾ ਦੇ ਯਾਰ ਜਾਂ ਕਰਾ ਦੇ, ਆਹ ਚੀਜ਼ਾਂ ਤਾਂ ਜਿਹੜੀਆਂ ਸਾਨੂੰ ਲੋੜ ਹੈ ਇਹ ਤਾਂ ਕਰਵਾ ਸਕਦਾ ਨਾ, ਇਹ ਤਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ।
1: ਹਾਂਜੀ,
2: ਇਹੀ ਸਪੋਰਟ ਹੁੰਦੀ ਆ।
3: ਜਰਾਬਾਂ
1: ਲੱਭਣ ਜੀ 15 ਮਿੰਟ,
3: ਉਹ ਜਰਾਬਾਂ ਕਿਹੜਾ ਕੋਈ ਦੇਖਦਾ, ਬੂਟਾਂ ਜਿਹੜੀ ਮਰਜ਼ੀ ਪਾ ਲੋ, ਉਹ ਕਿਹੜਾ ਕੋਈ ਦੇਖਦਾ, ਆਪਾਂ ਨੂੰ ਪਤਾ ਹੁੰਦਾ ਅੱਡ ਅੱਡ ਪਏ ਨੇ, ਦੂਜਾ ਤਾਂ ਨੀ ਕਹਿੰਦਾ ਕੋਈ।
2: ਸਹੀ ਗੱਲ।
3: ਤੇ ਬਾਈ ਜੀ 2-4 ਮਿੰਟ ਮੈਂ ਵੀ ਲਵਾਂ।
2: ਹਾਂਜੀ ਹਾਂਜੀ ਜ਼ਰੂਰ।
3: ਮੈਂ ਅਮਰੀਕ ਸਿੰਘ ਬੋਲਦਾ ਵੀਰੇ।
1: ਹਾਂਜੀ ਹਾਂਜੀ
2: ਹਾਂਜੀ।
3: ਤੇ ਬਾਈ ਜੀ ਅੱਜ ਅਸੀਂ ਰੱਖਣੀ, ਅੱਜ ਮਨਾ ਰਹੇ ਇੱਧਰ ਸੈਂਟ ਪੌਲ ਆਇਆ ਆਪਣੇ ਬ੍ਰਦਰ ਇਨ ਲਾਅ ਦੇ ਘਰ।
1: ਹਾਂਜੀ।
3: ਤੇ ਰੱਖਣੀ ਅੱਜ ਮਨਾ ਰਹੇ, ਕੱਲ ਦੀ ਛੁੱਟੀ ਨੀ ਸੀਗੀ।
1: ਅੱਛਾ ਜੀ।
3: ਤੇ ਅਸੀਂ ਯੂਪੀ ਰਹਿੰਦੇ ਸੀ, ਉੱਥੇ ਆਪਣਾ ਜੇ ਸੋਰੀ ਜਾਂਦੇ ਸੀ ਨਾ ਉਹਨੂੰ ਕਹਿੰਦੇ, ਜੇ ਰੱਖਣੇ ਨੂੰ ਕਹਿੰਦੇ ਬੂਰਾ ਖਾਨ ਚੱਲਿਆ ਜੀ, ਬੂਰਾ ਖਾਨ ਜਾਣਾ ਜੀ।
1: ਅੱਛਾ, ਬੂਰਾ ਖਾਨ ਚੱਲਿਆ।
3: ਹਾਂਜੀ, ਉਹਨੂੰ ਕਹਿੰਦੇ ਬੂਰਾ ਖਾਨ ਜਾਣਾ, ਯੂਪੀ ਦੀ ਸਾਡੀ ਸੀਗੀ ਇਹ ਰਿਵਾਇਤ ਹੈ ਜੀ।
1: ਅੱਛਾ ਜੀ।
3: ਤੇ ਬੂਰਾ ਘਰੋਂ ਲੈ ਕੇ ਜਾਂਦੇ ਸੀਗੇ ਜੀ।
1: ਸਹੀ ਹੈ ਜੀ।
3: ਤਾਂ ਇੱਕ ਦਿਨ ਇੱਕ ਚੱਲਿਆ, ਉਹਨੇ ਮਾਂ ਨੇ ਬੂਰਾ ਪਾਤਾ ਜੀ ਘੜੇ ਚ ਪਿੰਡਾਂ ਚ।
1: ਹਾਂਜੀ।
3: ਤੇ ਰਾਹ ਚ ਪੈ ਗਿਆ ਮੀਂਹ।
1: ਹਾਂਜੀ।
3: ਤੇ ਉਹ ਬੂਰੇ ਦੀ ਬਣ ਗਈ ਸ਼ਰਬਤ।
1: ਮਤਲਬ ਬੂਰਾ ਹੈਗਾ ਕੀ ਸੀਗਾ, ਸੋਰੀ,
3: ਬੂਰਾ ਜਿਹੜੀ ਖੰਡ ਹੁੰਦੀ ਆ, ਬੂਰਾ ਆਪਣੇ ਇੰਡੀਆ ਚ ਹੁੰਦਾ ਬੂਰਾ।
1: ਓਕੇ, ਖੰਡ
3: ਆ, ਖੰਡ ਹੀ ਹੁੰਦੀ ਆ ਬੂਰਾ, ਕਹਿੰਦੇ ਨੇ ਇੰਡੀਆ ਚ ਉਰੇ ਵੀ ਮਿਲਦਾ ਬੂਰਾ ਤਾਂ।
1: ਬਿਲਕੁਲ,
3: ਉਹ ਦੇਸੀ ਖੰਡ ਕਹਿ ਲੋ ਜੋ ਮਰਜ਼ੀ ਕਹਿ ਲੋ, ਤੇ ਉਹਦੀ ਬਣ ਗਈ ਸ਼ਰਬਤ। ਹੈਲੋ।
1: ਹਾਂਜੀ ਹਾਂਜੀ, ਸੁਣ ਰਹੇ ਹਾਂ। ਬਿਲਕੁਲ,
3: ਹੰਗਾਰਾ ਭਰ ਦਿਆ ਕਰੋ ਵੀਰੇ,
1: ਭਰੀ ਜਾਂਦੇ ਹਾਂ।
2: ਹਾਂਜੀ।
3: ਉਹ ਜੀ ਉਹ ਕਹਿੰਦਾ ਯਾਰ ਬੜੀ ਸ਼ਰਮ ਦੀ ਗੱਲ ਆ ਵੀ ਮੈਂ ਹਜੇ ਸ਼ਰਬਤ ਲੈ ਕੇ ਜਾਊਂਗਾ, ਬੂਰਾ ਤਾਂ ਗਿੱਲਾ ਹੋ ਗਿਆ, ਉਹਨੇ ਪੀ ਲਿਆ ਜੀ ਸਾਰਾ ਘੜਾ ਉਹ।
1: ਹਾਂਜੀ।
3: ਜਾਂ ਸੋਰੀ ਪੰਜਾ ਦੇ ਦਰ ਤੇ ਦਰ ਟੋਇਲਟ ਦੇ ਦਰ ਤੇ, ਉਹ ਸੱਚ ਕਹਿੰਦੀ ਕੀ ਹੋਇਆ ਪੁੱਤ ਤੈਨੂੰ।
1: ਹਾਂਜੀ,
3: ਇਹ ਸੱਚੀ ਗੱਲ ਆ ਜੀ। ਬਾਕੀ ਜਿਹੜੇ ਵੀਰੇ ਨੇ ਕਿਹਾ 2-3 ਵਾਰ ਸਾਡੇ ਨਾਲ, ਜਿਵੇਂ ਕੋਈ ਸ਼ਾਵਰ ਦਾ ਨਹਾ ਕੇ ਉਹਨੇ ਸ਼ਾਵਰ ਖੁੱਲਾ ਛੱਡਤਾ, ਜਿਵੇਂ ਅਸੀਂ ਆ ਕੇ ਟੂਟੀ ਖੋਲੀ ਸ਼ਾਵਰ ਠੰਡਾ ਪਾਣੀ ਉੱਪਰ ਪੈ ਜਾਂਦਾ।
2: ਹਾਂਜੀ ਹਾਂਜੀ।
3: ਪੁੱਛੋ ਨਾ ਜੀ ਬਾਕੀ ਕੁਛ ਕੀ ਹਾਲ ਹੁੰਦਾ। ਤੇ ਠੰਡਾ ਪਾਣੀ ਹੁੰਦਾ ਨਾ, ਸਹਿਜੇ ਸਹਿਜੇ ਠੰਡੇ ਪਾਣੀ ਨਹਾਉਣਾ ਚਾਹੀਦਾ ਜੀ, ਯਾਨੀ ਇੱਥੇ ਵੀ ਨੀ ਪਏ ਤਾਂ ਇੰਡੀਆ ਤਾਂ ਆਪਾਂ ਨਹਾ ਲੈ ਸੀ ਠੰਡੇ ਪਾਣੀ ਨਾਲ।
2: ਹਾਂਜੀ।
3: ਉੱਥੇ ਦਾ ਠੰਡੇ ਪਾਣੀ ਦਾ ਬਹੁਤ ਵਧੀਆ ਲੱਗਦਾ ਸੀ, ਪਰ ਇੱਥੇ ਨੀ ਨਹਾ ਸਕਦਾ, ਪਾਣੀ ਬਹੁਤ ਠੰਡਾ ਹੁੰਦਾ ਜੀ।
1: ਬਿਲਕੁਲ।
3: ਤੇ ਇੱਕ ਉਹਨਾਂ ਨੇ ਕਹਾਵਤ ਅਸੀਂ ਇੱਕ ਹੁੰਦਾ ਜੀ, ਪੈਰ ਗਰਮ ਪੇਟ ਨਰਮ, ਸਿਰ ਠੰਡਾ ਤੇ ਹਕੀਮ ਘਰ ਆਵੇ ਤਾਂ ਮਾਰੋ ਡੰਡਾ। ਹਾਂਜੀ, ਇਹ ਵੀ ਇੱਕ ਵਧੀਆ ਜੀ ਤੁੱਕ ਆ ਜੀ, ਬਿਲਕੁਲ ਸਹੀ ਆ ਜੀ। ਪੈਰ ਗਰਮ ਪੇਟ ਨਰਮ, ਸਿਰ ਠੰਡਾ ਤੇ ਹਕੀਮ ਘਰ ਆਵੇ ਤਾਂ ਮਾਰੋ ਡੰਡਾ। ਮੇਰੇ ਰਾਖੀ ਕੇ ਬੰਧਨ ਕੋ ਨਿਭਾਨਾ।
2: ਠੀਕ ਹੈ ਜੀ, ਜ਼ਰੂਰ, ਸਤਿ ਸ਼੍ਰੀ ਅਕਾਲ।
1: ਓਕੇ ਜੀ, ਧੰਨਵਾਦ ਜੀ। ਬਿਲਕੁਲ ਜੀ, ਬਹੁਤ ਸਾਰੇ ਤੁਹਾਡੇ ਸੋਹਣੇ ਸੋਹਣੇ ਮੈਸੇਜ ਆ ਰਹੇ, ਤੇ ਗੱਲ ਇਹ ਹੈ ਕਿ ਜੇ ਹੋਰ ਜੇ ਹਕੀਮ ਫਿਰ ਰਿਸ਼ਤੇਦਾਰ ਹੋਵੇ ਫਿਰ ਉਹਨੂੰ ਵੀ ਆਪਾਂ ਗੇਟ ਤੋਂ ਭਜਾ ਦਾਂਗੇ ਕਿ ਨਾ।
2: ਹੁਣ ਤੁਸੀਂ ਰਿਸ਼ਤੇਦਾਰ ਨੂੰ, ਰਿਸ਼ਤੇਦਾਰ ਨੂੰ ਤਾਂ ਹਕੀਮ ਹੋਣ ਦੀ ਲੋੜ ਹੀ ਨਹੀਂ ਹੈਗੀ ਕੀ,
1: ਉਹਨੂੰ ਤਾਂ ਉਹਦੇ ਤੋਂ ਦਵਾਈ ਲੈਣੀ,
2: ਗੱਲ ਕਰ ਜਮਾ ਵੀ ਨਹੀਂ ਲੈਣੀ ਕਿ ਜੇ ਡਾਕਟਰ ਵੀ ਹੋਵੇ ਤਾਂ।
1: ਬਿਲਕੁਲ ਬਿਲਕੁਲ
2: ਪਤਾ ਨੀ ਕਿਹੜੀ ਨੀਤ ਨਾਲ
1: ਬਿਲਕੁਲ ਆਪਾਂ ਪਾਣੀ ਦੀ ਗੱਲ ਕਰਦੇ ਸੀ ਨਾ ਤਾਂ ਲਾਸਟ ਟਾਈਮ ਜਦੋਂ ਮੈਂ ਬੀਚ ਤੇ ਗਿਆ ਸੀਗਾ ਤੇ ਉੱਥੇ ਪਹਿਲਾਂ ਮਤਲਬ ਪਾਣੀ ਠੰਡਾ ਲੱਗ ਰਿਹਾ ਸੀਗਾ ਪਰ ਜਦੋਂ ਵਿੱਚ ਐਂਟਰ ਕਰਕੇ ਉਧਰੋਂ ਸ਼ਾਮ ਹੋ ਗਈ ਫਿਰ ਬਾਹਰ ਨਿਕਲਣ ਨੂੰ ਨਾ ਜੀ ਕਰੇ ਅੰਦਰ ਪਾਣੀ ਡਿੱਗਣ ਲੱਗੇ ਉਲਟ ਹੋ ਜਾਂਦਾ ਫਿਰ
2: ਬੋਡੀ ਟੈਂਪਰੇਚਰ ਆਪਣਾ ਉਦਾਂ ਹੋ ਜਾਂਦਾ ਵਾ ਨਾ ਕਨਵਰਟ ਤਾਂ ਕਰਕੇ ਫਿਰ ਆਪਾਂ ਕੰਫਰਟੇਬਲ ਹੋ ਜਾਂਦੇ
1: ਬਿਲਕੁਲ ਤੇ ਆਪਾਂ ਬਹੁਤ ਸਾਰੀਆਂ ਕਾਲਸ ਲੈ ਚੁੱਕੇ ਹਾਂ ਆਲਰੇਡੀ ਤੇ ਹੁਣ ਥੋੜਾ ਜਿਹਾ ਇਸ ਤੋਂ ਬਾਅਦ ਪਹਿਲਾਂ ਟੌਪਿਕ ਸਟਾਰਟ ਕਰੀਏ ਉਸ ਤੋਂ ਪਹਿਲਾਂ ਆਪਾਂ ਥੋੜਾ ਮਿਊਜ਼ਿਕ ਬ੍ਰੇਕ ਲੈ ਲੈਂਦੇ ਹਾਂ ਬਣੇ ਰਹੋ ਪ੍ਰੋਗਰਾਮ ਦੇ ਅੱਜ ਦੇ ਨਾਲ ਤੇ ਜਾਣਕਾਰੀ ਦੇ ਲਈ ਦੱਸ ਸਕਿਆ ਆਪਾਂ ਰੋਜ਼ਾਨਾ ਮੰਡੇ ਟੂ ਫਰਾਈਡੇ 1-3 ਆਪਣਾ ਸ਼ੋਅ ਹੁੰਦਾ ਜਿਹੜਾ ਸੈਟਰਡੇ ਦਾ ਸ਼ੋਅ ਹੁੰਦਾ 2 ਵਜੇ ਤੋਂ ਲੈ ਕੇ 5 ਵਜੇ ਤੱਕ ਹੁੰਦਾ ਆਪਾਂ ਇੱਕ ਕੰਟੈਕਸਟਰਾ ਲੈ ਕੇ ਆਉਂਦੇ ਨੇ ਕਿਉਂਕਿ ਬਹੁਤ ਸਾਰੇ ਲੰਮੀਆਂ ਤੁਹਾਡੀਆਂ ਕਾਲਾਂ ਜਿਹੜੀਆਂ ਅਸੀਂ ਲੈ ਸਕੀਏ ਸਾਰੇ ਸਰੋਤਿਆਂ ਦੀਆਂ ਟਰਾਈ ਕਰਦੇ ਹੁੰਦੇ ਹਾਂ ਤਾਂ ਕਰਕੇ ਆਪਾਂ ਜਿਹੜਾ ਸੈਟਰਡੇ ਦਾ ਸ਼ੋਅ ਆ 2 ਵਜੇ ਤੋਂ ਲੈ ਕੇ 5 ਵਜੇ ਤੱਕ ਰੱਖਿਆ ਹੁੰਦਾ ਤੁਸੀਂ ਵੀ ਕੋਈ ਯੋਗਦਾਨ ਪਾਉਣਾ ਚਾਹੁੰਦੇ ਹੋ ਕੋਈ ਵੀ ਗੱਲਬਾਤ ਸਾਡੇ ਨਾਲ ਕਰਨਾ ਚਾਹੁੰਦੇ 284-7-8-81-81 ਤੇ ਸਾਡੇ ਨਾਲ ਗੱਲਬਾਤ ਸਾਂਝੀ ਕਰ ਸਕਦੇ ਹੋ ਤੇ ਰੋਇਲ ਫਰਨੀਚਰ ਤੇ ਹਰ ਇੱਕ ਤਰ੍ਹਾਂ ਦੇ ਫਰਨੀਚਰ ਦੀ ਇਸ ਟਾਈਮ ਡੀਲਾਂ ਚੱਲ ਰਹੀਆਂ ਨੇ ਫਾਈਨੈਂਸ ਕਰਕੇ ਦਿੰਦੇ ਨੇ 6 ਮੰਥ ਤੋਂ ਲੈ ਕੇ 2 ਸਾਲ ਦਾ 0% ਇੰਟਰਸਟ ਰੇਟ ਤੇ 7 ਦਿਨ ਓਪਨ ਨੇ 16 ਦਾ ਸੰਜਮ ਸਟਰੀਟ ਤੇ ਸੁਪਿੰਦਰ ਬੋਪਾਰੀ ਨਾਲ ਸੰਪਰਕ ਕਰ ਸਕਦੇ 204-990-9097 ਦੇ ਉੱਤੇ ਗੁਰਦੀਸ਼ ਬੋਪਾਰੀ ਨਾਲ ਸੰਪਰਕ ਕਰ ਲਓ 204-599-3611 ਦੇ ਉੱਤੇ ਸਪਰਿੰਗ ਮੈਡੋ ਕਲੀਨਿਕ ਫਾਰਮੈਸੀ ਤੇ ਪੰਜਾਬੀ ਹਿੰਦੀ ਸਪੀਕਿੰਗ ਡਾਕਟਰ ਤੁਹਾਨੂੰ ਮਿਲ ਜਾਂਦੇ ਨੇ ਜੀ ਮੇਲ ਫੀਮੇਲ ਡਾਕਟਰ ਮਿਲ ਜਾਂਦੇ ਨੇ ਟਰਾਂਸਕੋਨਾਈਜ਼ਡ ਵਿਨੀਪੈਗ ਦੇ ਵਿੱਚ ਨਵੇਂ ਪੇਸ਼ੈਂਟ ਲੈ ਰਹੇ ਨੇ ਰਾਈ ਨਾਓ ਵਾਕਿਨ ਵੀ ਤੁਸੀਂ ਜਾ ਸਕਦੇ ਹੋ ਅਪੋਇੰਟਮੈਂਟ ਵੀ ਬੁੱਕ ਕਰਾ ਸਕਦੇ ਹੋ ਫ੍ਰੀ ਸਿਟੀ ਦੇ ਵਿੱਚ ਡਿਲੀਵਰੀ ਕਰਦੇ ਨੇ ਮੈਡੀਸਨ ਦੀ 17-83 ਪਲੈਸਿਡ ਰੋਡ ਯੂਨਿਟ 19 ਤੇ ਸੰਪਰਕ ਕਰ ਸਕਦੇ ਹੋ 204-417-0028 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਢਿੱਲੋ ਲਾਈਟਿੰਗ ਬਿਲਕੁਲ ਜੀ ਨੰਬਰ 1 ਆਪਣਾ ਪੰਜਾਬੀ ਕਮਿਊਨਿਟੀ ਦਾ ਵਿਨੀਪੈਗ ਦੇ ਵਿੱਚ ਲਾਈਟਿੰਗ ਦਾ ਸਟੋਰ ਆ 30 ਸਾਲ ਪੁਰਾਣਾ ਇਹਨਾਂ ਦਾ ਬਿਜ਼ਨਸ ਆ 3 ਲੋਕੇਸ਼ਨ ਨੇ ਇਹਨਾਂ ਦੀਆਂ ਵਿਨੀਪੈਗ ਕੈਲਗਰੀ ਤੇ ਐਡਮਿੰਟਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਚਾਹੇ ਤੁਹਾਨੂੰ LED ਇਨਡੋਰ ਆਊਟਡੋਰ ਪੋਰਟ ਲਾਈਟ ਚਾਹੀਦੀ ਹੋਵੇ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਲਾਈਟ ਚਾਹੀਦੀ ਆ ਬ੍ਰਾਂਡਡ ਲਾਈਟਾਂ ਹੋਲਸੇਲ ਪ੍ਰਾਈਸ ਤੇ ਉਹ ਵੀ ਵਾਰੰਟੀ ਦੇ ਨਾਲ ਤੁਹਾਨੂੰ ਮਿਲ ਜਾਣਗੀਆਂ ਸੰਪਰਕ ਕਰ ਲਓ ਜੀ 955 ਸੈਂਜਮ ਸਟਰੀਟ ਦੇ ਉੱਤੇ 204-949-5040 ਤੇ ਸੰਪਰਕ ਕਰ ਸਕਦੇ ਹੋ

ਬਿਲਕੁਲ ਜੀ, ਗੀਤਾਂ ਦਾ ਸਿਲਸਿਲਾ ਜਾਰੀ ਰਹੂਗਾ। ਮੰਡੇ ਟੂ ਫਰਾਈਡੇ ਆਪਾਂ ਤੁਹਾਡੇ ਰੂਬਰੂ ਹੁੰਦੇ ਹਾਂ, ਦੋ ਇੱਕ ਵਜੇ ਤੋਂ ਲੈ ਕੇ ਤਿੰਨ ਵਜੇ ਤੱਕ। ਸੈਟਰਡੇ ਦਾ ਸ਼ੋਅ 2 ਵਜੇ ਤੋਂ ਲੈ ਕੇ 5 ਵਜੇ ਤੱਕ ਹੁੰਦਾ, ਅਤੇ ਹੋਰ ਆਪਣੇ ਨਾਲ ਆ, ਅਤੇ ਹੋਰ ਤੋਂ ਆਪਾਂ ਗਾਣਾ ਵੀ ਜ਼ਰੂਰ ਸੁਣਨਾ। ਹੋਰ ਤੁਸੀਂ ਕੋਈ ਗਾਣਾ ਰੈਡੀ ਕਰਕੇ ਰੱਖੋ, ਅਤੇ ਉਸ ਤੋਂ ਪਹਿਲਾਂ ਆਪਾਂ ਜਿਹੜੀ ਆਪਣੀ ਵਿਨੀਪੈਗ ਦੀ ਆਵਾਜ਼ ਮਨਿੰਦਰ ਬਾਈ, ਤਾਂ ਉਹਨਾਂ ਦਾ ਗਾਣਾ ਵੀ ਜ਼ਰੂਰ ਸੁਣਦੇ ਹਾਂ। ਬਣੇ ਰਹੋ ਪ੍ਰੋਗਰਾਮ ਦੇ ਨਾਲ।

ਬਹੁਤ ਸੋਹਣਾ ਗੀਤ ਆ ਬਰੋ, ਜਿੰਨਾ ਸੋਹਣਾ ਲਿਖਿਆ ਹੋਇਆ ਉਨਾ ਹੀ ਸੋਹਣਾ ਤੁਸੀਂ ਗਾਇਆ ਹੋਇਆ, ਤੇ ਆਪਾਂ ਉਮੀਦ ਕਰਦੇ ਹਾਂ ਤੁਸੀਂ ਜਲਦੀ ਜਲਦੀ ਸਾਡੇ ਨਾਲ ਕਿਸੇ ਦਿਨ ਸਟੂਡੀਓ ਵੀ ਆਵਾਂਗੇ। ਬਿਲਕੁਲ, ਜੇ ਕਿਸੇ ਕੋਲ ਵੀ ਕੋਈ ਵੀ ਟੈਲੈਂਟ ਆ ਰੇਡੀਓ ਧਮਾਲ ਹਮੇਸ਼ਾ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਅਤੇ ਹਮੇਸ਼ਾ ਅਸੀਂ ਉਹਨਾਂ ਨੂੰ ਸਪੋਰਟ ਕਰਦੇ ਹਾਂ ਅਤੇ ਅੱਗੇ ਲੈ ਕੇ ਆਉਂਦੇ ਹਾਂ, ਜੇ ਤੁਹਾਡੇ ਕੋਲ ਵੀ ਕੋਈ ਵੀ ਟੈਲੈਂਟ ਆ, ਚਾਹੇ ਸ਼ਾਇਰੀ ਕਰਦੇ ਹੋ, ਚਾਹੇ ਤੁਸੀਂ ਮਿਊਜ਼ਿਕ ਦੇ ਵਿੱਚ ਅੱਗੇ ਜਾਣਾ ਚਾਹੁੰਦੇ ਹੋ, ਤੁਹਾਡੇ ਕੋਲ ਮਿਊਜ਼ਿਕ ਦੇ ਵਧੀਆ ਹੈਗੀ ਆ ਕੁਆਲਿਟੀ ਹੈਗੀ ਤੁਹਾਡੇ ਕੋਲ ਗਾਉਣ ਦੀ ਚਾਹੇ ਲਿਖਣ ਦੀ, ਸਾਡੇ ਨਾਲ ਜ਼ਰੂਰ ਸੰਪਰਕ ਕਰਿਆ ਕਰੋ। 204-780-8881 ਸਾਡਾ ਸਟੂਡੀਓ ਦਾ ਨੰਬਰ ਆ ਅਤੇ FM 92.7 FM ਫੁੱਲ HD ਕੁਆਲਿਟੀ ਦੇ ਤੁਹਾਨੂੰ ਮਿਊਜ਼ਿਕ ਦਿੰਦਾ ਹੈ, ਨਾਲ ਦੀ ਨਾਲ ਜਿਹੜਾ ਸੇਮ ਤੁਸੀਂ ਸਪੋਟੀਫਾਈ ਯੂਟਿਊਬ 'ਤੇ ਸੁਣਦੇ ਹੋ ਸੇਮ HD ਕੁਆਲਿਟੀ ਦੇ ਵਿੱਚ, ਅਤੇ ਨਾਲ ਦੀ ਨਾਲ ਆਪਾਂ ਸਪੋਰਟ ਕਰਦੇ ਰਹਿੰਦੇ ਹਾਂ। ਬਹੁਤ ਸਾਰੇ ਆਪਾਂ ਵੀਕ ਦੇ ਵਿੱਚ ਜਿਹੜੇ ਟੋਪਿਕ ਲੈ ਕੇ ਆਉਂਦੇ ਹਾਂ ਇੰਟਰਸਟਿੰਗ, ਜਿਹਨਾਂ ਦੇ ਉੱਤੇ ਆਪਾਂ ਡਿਬੇਟ ਕਰਦੇ ਹਾਂ, ਚਰਚਾ ਕਰਦੇ ਹਾਂ, ਬਹੁਤ ਸਾਰੇ ਗੈਸਟ ਆਪਣੇ ਰੂਬਰੂ ਹੁੰਦੇ ਆ, ਉਹ ਰੋਜ਼ਾਨਾ ਡਿਫਰੈਂਟ ਨੌਲੇਜ ਡਿਫਰੈਂਟ ਇਨਫੋਰਮੇਸ਼ਨ ਦੇ ਨਾਲ ਤੁਹਾਡੇ ਰੂਬਰੂ ਹੁੰਦੇ ਹਾਂ, ਅਤੇ ਟਰਾਈ ਇਹੀ ਕਰਦੇ ਹਾਂ ਕਿ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਨੌਲੇਜ ਅਤੇ ਇਨਫੋਰਮੇਸ਼ਨ ਤੁਹਾਡੇ ਰੂਬਰੂ ਕਰਦੇ ਰਹੀ ਆ ਕਰਕੇ, ਅਤੇ ਨਾਲ ਦੀ ਨਾਲ ਐਂਟਰਟੇਨਮੈਂਟ ਦਾ ਜਿਹੜਾ ਤੜਕਾ ਉਹ ਬਿਲਕੁਲ ਲੱਗਦਾ ਰਹਿੰਦਾ, ਚਾਹੇ ਸਦਾਬਹਾਰ ਗਾਣੇ ਨੇ, ਓਲਡ ਗਾਣੇ ਨੇ ਆਪਣੇ, ਅਤੇ ਜਾਂ ਜਿਹੜੇ ਆਪਣੇ ਨਵੇਂ ਅੱਜ ਕੱਲ੍ਹ ਦੇ ਗਾਣੇ ਨੇ, ਆਪਾਂ ਸਾਰਿਆਂ ਦਾ ਰੀਮੈਕਸ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ, ਅਤੇ ਆਪਾਂ ਇੰਜੋਏ ਕਰਦੇ ਰਹਿੰਦੇ ਮਿਊਜ਼ਿਕ। ਅਤੇ ਇਹ ਮਨਿੰਦਰ ਆਪਣਾ ਬਾਈ ਜਿਹੜਾ ਵਿਨੀਪੈਗ ਤੋਂ, ਉਹਨਾਂ ਦਾ ਗਾਣਾ ਗਾਇਆ ਹੋਇਆ ਹਿਮ, ਜੇ ਤੁਸੀਂ ਸੁਣਨਾ ਚਾਹੋ ਯੂਟਿਊਬ ਦੇ ਉੱਤੇ ਸਰਚ ਕਰਕੇ ਜ਼ਰੂਰ ਸੁਣ ਸਕਦੇ ਹੋ।

0: ਬਿਲਕੁਲ ਜੀ, ਗੀਤਾਂ ਦਾ ਸਿਲਸਿਲਾ ਜਾਰੀ ਰਹੂਗਾ। ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਰੇਡੀਓ ਤੋਂ, ਤੁਹਾਡਾ ਬਾਬਾ ਸਵਾਗਤ ਹੈ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
1: ਹੈਲੋ।
0: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਵੈਲਕਮ ਕਰਦੇ ਹਾਂ ਜੀ ਤੁਹਾਡਾ।
1: ਹਾਂਜੀ, ਇੱਕ ਗਾਣਾ ਲਾਉਣਾ ਚਾਹੁੰਦੇ ਆ, ਸਿੰਗਰ ਹੈ ਮਤਵਾਲ ਜਵੰਦਾ।
0: ਮਤਵਾਲ ਜਵੰਦਾ?
1: ਹਾਂਜੀ, ਪੰਜਾਬ ਗਾਣਾ ਹੈ।
0: ਅੱਛਾ ਜੀ,
1: ਪਿੱਛੇ ਜਿਹੇ ਆਇਆ
0: ਉਹਨਾਂ ਨੇ। ਓਕੇ ਜੀ, ਜ਼ਰੂਰ ਲਾਵਾਂਗੇ ਜੀ।
1: ਹਾਂ, ਉਹ ਲਾ ਦਿਓ।
0: ਗਾਣੇ ਦਾ ਨਾਮ ਪੰਜਾਬ ਆ?
1: ਹਾਂਜੀ, ਪੰਜਾਬ ਗਾਣਾ ਹੈ, ਬਹੁਤ ਸੋਹਣਾ ਗਾਣਾ।
0: ਓਕੇ, ਜ਼ਰੂਰ ਲਾਵਾਂਗੇ ਜੀ।
1: ਠੀਕ ਹੈ ਜੀ, ਥੈਂਕ ਯੂ।
0: ਓਕੇ ਜੀ, ਧੰਨਵਾਦ ਜੀ। ਬਿਲਕੁਲ ਜੀ, ਆਪਾਂ ਹੋਰ ਤੋਂ ਵੀ ਗਾਣਾ ਸੁਣਨਾ, ਹੋਰ ਤੁਸੀਂ ਗਾਣਾ ਰੈਡੀ ਕਰ ਲਓ ਅਤੇ ਉਹਨਾਂ ਟਾਈਮ ਆਪਾਂ ਜਿਹੜੀਆਂ ਫਰਮਾਇਸ਼ਾਂ ਆਈਆਂ ਹੋਈਆਂ ਅਤੇ ਆਪਾਂ ਟਰਾਈ ਕਰ ਰਹੇ ਹਾਂ ਕਿ ਸੋਹਣੇ ਵਿੱਚ ਵੀ ਖੋਟ ਸ਼ਾਇਦ ਇੱਦਾਂ ਦਾ ਗਾਣਾ ਇੱਕ ਮਨਮੋਹਨ ਵਾਰਿਸ ਜੀ ਦਾ, ਅਤੇ ਉਹ ਵੀ ਆਪਾਂ ਜ਼ਰੂਰ ਸੁਣੀਏ ਸਾਰਿਆਂ ਦੀ ਜਿਹੜੀ ਫਰਮਾਇਸ਼ ਆਈ ਆ। ਆਪਾਂ ਟਾਰਗੇਟ ਪੂਰੇ ਕਰ ਦਈਏ, ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਟੋਪਿਕ ਉਹ ਵੀ ਸਟਾਰਟ ਕਰਨਾ, ਪਰ ਉਸ ਤੋਂ ਪਹਿਲਾਂ ਤੁਹਾਡਾ ਗਾਣਾ ਵੀ ਜ਼ਰੂਰ ਸੁਣਾਂਗੇ।

0: ਬਿਲਕੁਲ ਜੀ, ਨਿੱਕੀ ਜੀ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਫਿਰ ਰੂਬਰੂ ਹੁੰਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਹੋਰ ਤੋਂ ਗਾਣਾ ਸੁਣਾਂਗੇ, ਬਣੇ ਰਹੋ ਪ੍ਰੋਗਰਾਮ ਦੇ ਨਾਲ।
1: This is CKJS 92.7 FM and HD1 Winnipeg. 92.7 FM CKJS. We are the station that speaks your language.
2: Imagine an office view that moves with you. The City of Winnipeg is currently hiring bus operators. Check out job openings and information on how to apply at winnipegtransit.com/careers.
1: This summer, look for the CKJS Street Team at events all across Winnipeg, from concerts to festivals and everything in between. We'll bring the party wherever we go. When you see us, stop by for prizes, giveaways, and your chance to win a $200 Red River Co-op gas card. The CKJS Street Team, sponsored by Vicar Automotive Group, Red River Co-op, and JD Sports in Polo Park and St. Vital Center, and presented by 92.7 FM CKJS. 92.7 FM CKJS. Listen to 92.7 FM CKJS on the iHeartRadio app. Get the app for free in your app store now. Search iHeartRadio.
0: ਨਿੱਕੀ ਜੀ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਹੈ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਆਪਾਂ ਡਿਫਰੈਂਟ ਡਿਫਰੈਂਟ ਟੋਪਿਕ ਦੇ ਉੱਤੇ ਗੱਲਬਾਤ ਕਰਦੇ ਰਹੇ ਹਾਂ ਅਤੇ ਹੁਣ ਲਾਸਟ ਦੇ ਆਪਣੇ ਕੋਲ 20 ਮਿੰਟ ਬਾਕੀ ਨੇ ਅਤੇ ਆਪਾਂ ਥੋੜ੍ਹਾ ਜਿਹਾ ਹੁਣ ਟੋਪਿਕ ਚੇਂਜ ਕਰਦੇ ਹਾਂ ਅਤੇ ਹੁਣ ਆਪਾਂ ਗੱਲਬਾਤ ਕਰਾਂਗੇ ਥੋੜ੍ਹਾ ਜਿਹਾ ਮਿਊਜ਼ਿਕ ਦੇ ਬਾਰੇ, ਲਾਈਵ ਦੇ ਬਾਰੇ। ਅਤੇ ਲਾਈਵ ਦੇ ਵਿੱਚ ਫਿਰ ਆਪਾਂ ਹੁਣ ਵਾਰੀ ਆ ਗਈ ਹੈ ਹੂਰ ਤੋਂ ਗਾਣਾ ਸੁਣਨ ਦੀ, ਅਤੇ ਹੂਰ ਜੀ ਰੈਡੀ ਹੋਣ ਤੁਸੀਂ?
3: ਹਾਂਜੀ, ਮੈਂ ਹਿੰਦੀ ਗਾਣੇ ਸੁਣਾਊਂਗੀ।
0: ਓਕੇ, ਸੁਣਾਈਏ
3: ਜ਼ਰੂਰ। ਓਕੇ, ਪੁਰਾਣਾ ਗਾਣਾ ਇਹ। ਓਕੇ, ਮੈਨੂੰ ਪਤਾ ਨਹੀਂ, ਪਹਿਲਾਂ ਵੀ ਸੁਣਾਇਆ ਕਿ
0: ਓਲਡ ਇਜ਼ ਗੋਲਡ, ਓਲਡ ਇਜ਼ ਗੋਲਡ।
3: ਓਕੇ, ਮੇਰੇ ਮਹਿਬੂਬ ਕਿਆਮਤ ਹੋਗੀ,

ਬਿਲਕੁਲ ਜੀ, ਗੀਤਾਂ ਦਾ ਸਿਲਸਿਲਾ ਜਾਰੀ ਰਹੂਗਾ ਤੇ ਉਸ ਤੋਂ ਪਹਿਲਾਂ ਦੱਸ ਗਏ ਕਿ ਮਨਜੋਤ ਸਿੰਘ ਰਿਐਲਟਰ ਦੇ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਅੰਬਰਗੇਟ ਵਾਲਮਾਰਟ ਦੀ ਬੈਕ ਸਾਈਡ ਤੇ ਸਿੰਗਲ ਫੈਮਿਲੀ ਹੋਮ ਲੱਭ ਰਹੇ ਹੋ। ਕੈਸਲ ਬੈਰੀ ਵਾਲੀ ਸਾਈਡ ਕਲਗੀਧਰ ਦਰਬਾਰ ਸਾਹਿਬ ਦੇ ਕੋਲ ਬਹੁਤ ਸਾਰੀ ਲਿਸਟਿੰਗ ਤੁਹਾਨੂੰ ਮਿਲ ਜੂਗੀ। ਸਟਾਰਟਿੰਗ ਪ੍ਰਾਈਜ਼ ਬੜੀ ਘੱਟ ਪ੍ਰਾਈਜ਼ ਦੇ ਉੱਤੇ ਲੱਗੇ ਹੋਏ ਨੇ ਇਸ ਟਾਈਮ। ਜੇ ਆਪਾਂ ਘਰਾਂ ਦੀ ਗੱਲ ਕਰੀਏ ਤਾਂ ਜੇ ਤੁਸੀਂ ਫੈਮਿਲੀ ਹੋਮ, ਡ੍ਰੀਮ ਹੋਮ ਲੱਭ ਰਹੇ ਹੋ, ਉਹ ਵੀ ਗੁਰਦੁਆਰਾ ਸਾਹਿਬ ਦੇ ਨੇੜੇ ਕਿ ਸੁਬਹਾ ਸ਼ਾਮ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਹੁੰਦੇ ਰਹਿਣ, ਤਾਂ ਤੁਹਾਨੂੰ ਦੱਸ ਗਏ ਕਿ ਬਹੁਤ ਸਾਰੀ ਇਹਨਾਂ ਕੋਲ ਲਿਸਟਿੰਗ ਹੈਗੀ ਹੈ ਕਲਗੀਧਰ ਦਰਬਾਰ ਸਾਹਿਬ ਦੇ ਕੋਲ। ਵਧੀਆ 3 ਬੈਡਰੂਮ 4 ਬੈਡਰੂਮ ਤੁਹਾਨੂੰ ਡਬਲ ਡਬਲ ਵਾਸ਼ਰੂਮ ਦੇ ਨਾਲ ਤੁਹਾਨੂੰ ਮਿਲ ਜਾਣਗੇ। ਵਧੇਰੇ ਜਾਣਕਾਰੀ ਦਿੱਲੀ ਤੁਸੀਂ ਮਨਜੋਤ ਸਿੰਘ ਰਿਐਲਟਰ ਨਾਲ ਸੰਪਰਕ ਕਰ ਸਕਦੇ ਹੋ। ਬਹੁਤ ਸਾਰੀਆਂ ਆਫ ਮਾਰਕੀਟ ਵੀ ਡੀਲ ਤੁਹਾਨੂੰ ਮਿਲ ਜਾਣਗੀਆਂ। ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਮਨਜੋਤ ਸਿੰਘ ਰਿਐਲਟਰ ਨਾਲ ਸੰਪਰਕ ਕਰ ਸਕਦੇ ਹੋ। 204-999-1105 'ਤੇ ਸੰਪਰਕ ਕਰ ਸਕਦੇ ਹੋ। ਇੱਕ ਵੀਕ ਦੇ ਵਿੱਚ ਤੁਹਾਡਾ ਸੇਲ ਕਰਾ ਦੇਣਗੇ ਘਰ, ਕਿਉਂਕਿ ਬਹੁਤ ਸਾਰੇ ਆਲਰੇਡੀ ਪ੍ਰੋਫਿਟ ਦੇ ਵਿੱਚ ਘਰ ਇਹਨਾਂ ਨੇ ਸੇਲ ਕਰਾਏ ਹੋਏ ਨੇ। ਅਤੇ ਜੇ ਤੁਸੀਂ ਪ੍ਰੋਫਿਟ ਦੇ ਵਿੱਚ ਘਰ ਸੇਲ ਕਰਨਾ ਚਾਹੁੰਦੇ ਹੋ, ਬਹੁਤ ਸਾਰੇ ਰੈਫਰੈਂਸ ਆਲਰੇਡੀ ਇਹਨਾਂ ਕੋਲ ਹੈਗੇ ਨੇ, ਅਤੇ ਇੱਕ ਵੀਕ ਦੇ ਵਿੱਚ ਤੁਹਾਡਾ ਸੇਲ ਕਰਾ ਦੇਣਗੇ ਘਰ, ਉਹ ਵੀ ਪ੍ਰੋਫਿਟ ਦੇ ਵਿੱਚ, ਤਾਂ ਸੰਪਰਕ ਕਰ ਲਓ ਜੀ ਮਨਜੋਤ ਸਿੰਘ ਰਿਐਲਟਰ ਦੇ ਨਾਲ। 204-999-1105 'ਤੇ ਸੰਪਰਕ ਕਰ ਸਕਦੇ ਹੋ।

0: ਬਿਲਕੁਲ ਜੀ, ਗੀਤਾਂ ਦਾ ਸਿਲਸਿਲਾ ਜਾਰੀ ਰਹੂਗਾ ਤੇ ਆਪਾਂ ਹੋਰ ਤੋਂ ਵੀ ਗਾਣਾ ਸੁਣਨਾ, ਹੋਰ ਹੁਣ ਪੰਜਾਬੀ ਗਾਣਾ ਸੁਣਾਉਣਗੇ ਤੁਹਾਨੂੰ, ਹੋਰ ਰੈਡੀ ਹੋ ਫਿਰ?
1: ਹਾਂਜੀ ਓਕੇ, ਜ਼ਿੰਦਗੀ ਤੇਰੇ ਨਾਲ ਇਹਨਾਂ ਨੇ ਫਰਮਾਇਸ਼ ਕੀਤੀ ਸੀ, ਮੈਨੂੰ ਯਾਦ ਆ ਇੱਕ
0: ਫਰਮਾਇਸ਼ ਆਈ ਹੈ ਟਿਕਟੋਕ ਤੇ, ਬੜਾ ਸੋਹਣਾ ਮੈਸੇਜ ਆਇਆ ਕਹਿੰਦੇ ਇਹ ਗਾਣਾ ਅਸੀਂ ਬਹੁਤ ਵਾਰ ਕਿਹਾ ਪਰ ਹੋਰ ਨੇ ਸੁਣਾਇਆ ਨਹੀਂ, ਲਓ ਅੱਜ ਫਿਰ ਤੁਹਾਡਾ ਲਾਮਾ ਲਾ ਦੇਣਾ ਹੋਰ ਨੇ।
1: ਓਕੇ ਯਾ ਓਕੇ

0: ਥੈਂਕ ਯੂ ਇੰਨਾ ਕੀ ਆਉਂਦਾ ਮੈਨੂੰ ਇਹ
1: ਬਹੁਤ ਸੋਹਣਾ
0: ਮੈਂ ਇਹ ਬਹੁਤ ਟਾਈਮ ਪਹਿਲਾਂ ਪ੍ਰੈਕਟਿਸ ਕਰਦੀ ਹੁੰਦੀ ਸੀ ਗਾਣੇ ਦੀ ਪਤਾ ਮੈਂ ਕੰਮ ਕਰਦੀ ਸੀ ਕਲੀਨਿੰਗ ਦਾ ਤੇ ਸਾਡੇ ਨਾ ਉੱਥੇ ਹਾਲਸ ਹੁੰਦੇ ਸੀ ਅਸੀਂ ਕਲੀਨ ਕਰਨੇ ਹੁੰਦੇ ਸੀ ਬਹੁਤ ਵੱਡੇ ਹਾਲ ਏਰੀਆਜ਼ ਤੇ ਉੱਥੇ ਆਵਾਜ਼ ਨਾ ਗੂੰਜਦੀ ਹੁੰਦੀ ਆ ਤੇ ਮੈਂ ਗਾਣਾ ਇੰਨਾ ਗਾਉਂਦੀ ਸੀ ਨਾ ਉੱਥੇ ਮਤਲਬ ਸੈਡ ਸੌਂਗ ਜਿਹੜੇ ਮਤਲਬ ਏਦਾਂ ਦੇ ਹੁੰਦੇ ਆ ਰਾਗ ਜਿਹੇ ਵਾਲੇ ਬੜੇ ਸੋਹਣੇ ਲੱਗਦੇ ਆ ਇਹ ਜਦੋਂ ਆਪਾਂ ਆਏ ਜਿੱਥੇ ਨਾ ਆਪਣੀ ਆਵਾਜ਼ ਮਤਲਬ ਕਿ ਐਵੇਂ ਜੇ ਖਾਲੀ ਕਮਰਾ ਹੋਵੇ ਨਾ ਤੇ ਉੱਥੇ ਬੜੀ ਸੋਹਣੀ ਆਉਂਦੀ ਹੁੰਦੀ ਹੈ ਜਿਵੇਂ ਕਈ ਬਾਥਰੂਮ ਸਿੰਗਰਸ ਹੁੰਦੀ ਆ ਨਾ ਕਿਉਂਕਿ ਪਾਣੀ ਤੇ ਪਾਣੀ ਡੈਗਦਾ ਰਹਿੰਦਾ ਉੱਥੇ ਤਾਂ ਕਰਕੇ ਨਾ ਉੱਥੇ ਆਵਾਜ਼ ਬੜੀ ਸੋਹਣੀ ਆਉਂਦੀ ਹੁੰਦੀ ਹੈ ਤੇ ਮੈਨੂੰ ਸਾਡੇ ਕਈ ਵਾਰੀ ਜਦੋਂ ਮੈਂ ਅਪਾਰਟਮੈਂਟ 'ਚ ਰਹਿੰਦੀ ਹੁੰਦੀ ਸੀ ਨਾ ਤੇ ਉਹ ਐਗਜ਼ਿਟ ਆਲੀ ਨਹੀਂ ਹੁੰਦੀ ਐਮਰਜੈਂਸੀ ਐਗਜ਼ਿਟ ਹੁੰਦੀ ਉੱਥੇ ਪੌੜੀਆਂ ਲੱਗੀਆਂ ਹੁੰਦੀਆਂ ਨਾ ਤੇ ਉਹ ਬਹੁਤ ਲੰਮੀਆਂ ਮਤਲਬ ਪੌੜੀਆਂ 4-5 ਫਲੋਰ ਹੁੰਦੀਆਂ ਤੇ ਮੈਂ ਉੱਥੇ ਉੱਥੇ ਆਉਂਦਾ ਖਾਣਾ ਲਾਉਂਦੀ ਹੁੰਦੀ ਸੀ
1: ਕਿਆ ਬਾਤ ਹੈ ਵਧੀਆ ਇਹ ਵੀ ਤੇ ਆਪਾਂ ਮਨਜੋਤ ਜਿਹੜਾ ਰਿਐਲਟਰ ਆਪਾਂ ਹੁਣੇ ਐਡ ਵੀ ਕਰਕੇ ਹਟੇ ਆ ਉਹਨਾਂ ਦੀ ਤੇ ਉਹਨੂੰ ਪੁੱਛ ਲਾਂਗੇ ਕਿਹੜਾ ਘਰ ਨਵਾਂ ਬਣਿਆ ਆ ਉੱਥੇ ਆਵਾਜ਼ ਗੱਲਬਾਤ ਕਰ ਲਿਓ ਜੇ ਤੇ ਤੁਹਾਨੂੰ ਵਧੀਆ ਪ੍ਰੋਵਾਈਡ ਕਰ ਦੇਣਗੇ।

0: ਬਿਲਕੁਲ ਜੀ, ਬਹੁਤ ਸਾਰੀਆਂ ਤੁਹਾਡੀਆਂ ਫਰਮਾਇਸ਼ਾਂ ਆਈਆਂ ਹੋਈਆਂ ਨਵਰੂਪ। ਆਪਾਂ ਹੁਣ ਟਾਈਮ ਓਵਰ ਹੋ ਚੁੱਕਿਆ, ਸਾਡਾ ਟਾਈਮ ਆਊਟ ਹੋ ਚੁੱਕਿਆ, ਆਪਾਂ ਗਾਣਾ ਪਲੇ ਨਹੀਂ ਕਰ ਪਾਵਾਂਗੇ, ਪਰ ਆਪਾਂ ਮੰਡੇ ਦਾ ਸ਼ੋਅ ਫਿਰ ਆਪਾਂ ਤੁਹਾਡੇ ਲਈ ਰੂਬਰੂ ਕਰਾਂਗੇ, ਉਹਦੇ 'ਚ ਸਾਰੀਆਂ ਜਿਹੜੀਆਂ ਫਰਮਾਇਸ਼ਾਂ ਹੋਣੀਆਂ ਪੂਰੀਆਂ ਕਰ ਦਾਂਗੇ, ਕਿਉਂਕਿ ਅੱਜ ਸਾਰਿਆਂ ਨੇ ਜਿਹੜੀਆਂ ਇੱਕ ਇੱਕ ਦੋ ਦੋ ਡਿਮਾਂਡਾਂ ਕੀਤੀਆਂ ਸੀ, ਆਪਾਂ ਟਰਾਈ ਕੀਤਾ ਕਿ ਜਿਹੜੇ ਤੁਸੀਂ ਕਮੈਂਟ ਕੀਤੇ ਸਾਰੀਆਂ ਪੂਰੀਆਂ ਹੋ ਚੁੱਕੀਆਂ ਨੇ, ਅਤੇ ਤੁਹਾਡੀ ਵੀ ਨਵਰੂਪ ਆਲਰੇਡੀ ਡਿਮਾਂਡ ਪੂਰੀ ਹੋ ਚੁੱਕੀ ਆ। ਸਿੰਗਰ ਮਿਸ ਦਲਜੀਤ ਗਿੱਲ, ਬਿਲਕੁਲ ਜੀ, ਸੌਂਗ ਪਲੇ ਕਰ ਦਿਓ ਦਲਜੀਤ ਗਿੱਲ, ਜ਼ਰੂਰ ਕਰਾਂਗੇ ਜੀ ਆਪਾਂ ਮੰਡੇ। ਹੁਣ ਅੱਜ ਦਾ ਟਾਈਮ ਸਾਡਾ ਆਊਟ ਹੋ ਚੁੱਕਿਆ ਅਤੇ ਹੁਣ ਅਲਵਿਦਾ ਕਹਿਣ ਦਾ ਟਾਈਮ ਆ ਚੁੱਕਿਆ। ਹੱਸਦੇ ਖੇਡਦੇ ਰਿਹਾ ਕਰੋ, ਖੁਸ਼ ਰਿਹਾ ਕਰੋ, ਅਤੇ ਆਪਾਂ ਹੁਣ ਹਰ ਸੈਟਰਡੇ ਜਿਹੜਾ ਸ਼ੋਅ ਆ ਇਸੇ ਤਰ੍ਹਾਂ ਰਾਊਂਡਸ ਦੇ ਲੈ ਕੇ ਆਇਆ ਕਰਾਂਗੇ, ਜਿਵੇਂ ਲਾਸਟ ਵਾਲਾ 4:30 to 5 ਰਾਊਂਡ ਰੱਖਿਆ ਸੀ ਆਪਾਂ ਮਿਊਜ਼ਿਕ ਫੁੱਲ ਇੰਟਰਟੇਨਮੈਂਟ, ਅਤੇ ਉਸ ਤੋਂ ਪਹਿਲਾਂ ਆਪਾਂ ਨੇ ਬਹੁਤ ਸਾਰੇ ਟੌਪਿਕ ਸੀਗੇ, ਅਤੇ ਉਸ ਰਾਊਂਡ ਦੇ ਵਿੱਚ ਆਪਾਂ ਉਸ ਟੌਪਿਕ ਦੇ ਉੱਤੇ ਗੱਲਬਾਤ ਕੀਤੀ ਸੀਗੀ, ਅਤੇ ਆਪਾਂ ਹਮੇਸ਼ਾ ਹੁਣ ਹਰ ਸੈਟਰਡੇ ਥੋੜ੍ਹੇ ਰਾਊਂਡ ਜ਼ਰੂਰ ਡਵਾੜੀ ਕਰਿਆ ਕਰਾਂਗੇ, ਕਿਉਂਕਿ ਬਹੁਤ ਸਾਰੇ ਟੌਪਿਕ ਹੁੰਦੇ ਇੱਦਾਂ ਦੇ ਜਿਨ੍ਹਾਂ ਦੇ ਵਿੱਚ ਆਪਾਂ ਨੂੰ ਡਿਸਕਸ਼ਨ ਹੁੰਦੀ ਹੈ ਕਿ ਆਪਾਂ ਇਸ ਟੌਪਿਕ ਦੇ ਉੱਤੇ ਵੀ ਡਿਸਕਸ਼ਨ ਕਰੀਏ, ਉਸ ਟੌਪਿਕ ਦੇ ਉੱਤੇ ਡਿਸਕਸ਼ਨ ਕਰੀਏ, ਅਤੇ ਸਟਾਰਟਿੰਗ ਦੇ ਵਿੱਚ ਤੁਹਾਨੂੰ ਪਤਾ ਚੱਲ ਜਾਇਆ ਕਰੂਗਾ ਕਿ ਕਿਹੜਾ ਜਿਹੜਾ ਟੌਪਿਕ ਹੈ ਜਿਹੜਾ ਜਿਹਦੇ 'ਚ ਤੁਸੀਂ ਇੰਟਰਸਟਡ ਹੋ ਅਤੇ ਉਹਦੇ 'ਚ ਤੁਸੀਂ ਕਾਲ ਕਰਨਾ ਚਾਹੁੰਦੇ ਹੋ ਜਾਂ ਕਮੈਂਟ ਕਰਨਾ ਚਾਹੁੰਦੇ ਹੋ, ਕਿਹੜੇ ਰਾਊਂਡ ਦੇ ਵਿੱਚ ਉਸ ਟੌਪਿਕ ਦੇ ਉੱਤੇ ਗੱਲਬਾਤ ਹੋਊਗੀ, ਤਾਂ ਕਿ ਸਾਰਿਆਂ ਨੂੰ ਟੱਚ ਦੇ ਵਿੱਚ ਰਹੇ, ਸਟਾਰਟਿੰਗ 'ਚ ਸਾਰਿਆਂ ਨੂੰ ਪਤਾ ਲੱਗ ਜਾਵੇ ਕਿ ਇਸ ਇਸ ਟੌਪਿਕ ਦੇ ਉੱਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਆਊਗੀ। ਤਾਂ ਇਹ ਥੋੜ੍ਹੀ ਜਿਹੀ ਅਸੀਂ ਸੋਧ ਕੀਤੀ ਆ, ਉਮੀਦ ਕਰਦੇ ਹਾਂ ਸਾਰੇ ਸਰੋਤਿਆਂ ਨੂੰ ਇਹ ਚੀਜ਼ ਪਸੰਦ ਵੀ ਆਊਗੀ, ਅਤੇ ਹਮੇਸ਼ਾ ਰੇਡੀਓ ਧਮਾਲ ਦੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਜਿੰਨਾ ਹੋ ਸਕਦਾ ਅਸੀਂ ਤੁਹਾਡੇ ਲਈ ਫੁੱਲ ਐਨਰਜੀ ਅਤੇ ਫੁੱਲ ਇਨਫੋਰਮੇਸ਼ਨ ਦੇ ਨਾਲ ਅਤੇ ਡਿਫਰੈਂਟ ਡਿਫਰੈਂਟ ਟੌਪਿਕ ਦੇ ਨਾਲ ਤੁਹਾਡੇ ਲਈ ਇੱਕ ਜਿਹੜਾ ਪ੍ਰੋਗਰਾਮ ਆ ਪਰੋਸ ਕੇ ਲੈ ਕੇ ਆਈਏ ਕਿ ਤੁਹਾਨੂੰ ਬਹੁਤ ਵਧੀਆ ਲੱਗੇ, ਅਤੇ ਜਿਹੜੀ ਚੀਜ਼ ਆਪਾਂ ਟਰਾਈ ਕਰਦੇ ਰਹਿੰਦੇ ਹਰ ਇੱਕ ਚੀਜ਼ ਤੁਹਾਡੇ ਲਈ ਬੈਸਟ ਲੈ ਕੇ ਆਈਏ, ਬੈਸਟ ਨੌਲੇਜ ਬੈਸਟ ਇਨਫੋਰਮੇਸ਼ਨ ਤੁਹਾਡੇ ਲਈ ਰੂਬਰੂ ਕਰਦੇ ਰਹਿੰਦੇ ਹਾਂ, ਅਤੇ ਤੁਸੀਂ ਬਹੁਤ ਸਾਰਾ ਪਿਆਰ ਦਿੰਦੇ ਹੋ ਟਿਕਟੌਕ ਦੇ ਉੱਤੇ ਵੀ, ਤੁਸੀਂ ਬਹੁਤ ਸਾਰਾ ਪਿਆਰ ਦਿੰਦੇ ਹੋ ਜਿਹੜੇ ਅੱਜ ਸਾਡੇ ਨਾਲ ਟਿਕਟੌਕ 'ਤੇ ਫਸਟ ਟਾਈਮ ਜੁੜੇ ਹੋ, ਪਲੀਜ਼ ਸਾਨੂੰ ਫੋਲੋ ਜ਼ਰੂਰ ਕਰ ਲਓ ਤਾਂ ਕਿ ਨੈਕਸਟ ਟਾਈਮ ਜਦੋਂ ਵੀ ਅਸੀਂ ਰੇਡੀਓ ਧਮਾਲ 'ਤੇ ਤੁਹਾਡੇ ਨਾਲ ਆਈਏ ਤਾਂ ਤੁਹਾਨੂੰ ਪਤਾ ਲੱਗ ਜਾਵੇ ਕਿ ਸਾਡਾ ਪਿਆਰਾ ਦਿਲ ਦਾ ਨੋਟੀਫਿਕੇਸ਼ਨ ਤੁਹਾਡੇ ਦਿਲ ਤੱਕ ਪਹੁੰਚੇ ਕਿ ਰੇਡੀਓ ਧਮਾਲ ਦੀ ਜਿਹੜੀ ਫੈਮਿਲੀ ਆ ਉਹ ਲਾਈਵ ਆ ਚੁੱਕੀ ਹੈ, ਅਤੇ ਮੰਡੇ ਸੈਡ ਸੌਂਗ ਰੱਖ ਲਓ, ਸ਼ਬ ਜੀ ਮੰਡੇ ਨਹੀਂ ਆਪਾਂ ਟਿਊਜ਼ਡੇ ਰੱਖ ਸਕਦੇ ਹਾਂ, ਕਿਉਂਕਿ ਮੰਡੇ ਥੋੜ੍ਹਾ ਜਿਹਾ ਐਨਰਜੀ ਦੇਣੀ ਹੁੰਦੀ ਹੈ ਤੁਹਾਨੂੰ, ਕਿਉਂਕਿ ਵੀਕ ਦੀ ਸਟਾਰਟਿੰਗ ਹੁੰਦੀ ਹੈ ਅਤੇ ਆਪਾਂ ਸਭ ਨੂੰ ਉਹ ਐਨਰਜੀ ਚਾਹੀਦੀ ਹੁੰਦੀ ਆ, ਤਾਂ ਆਪਾਂ ਟਿਊਜ਼ਡੇ ਦਾ ਡਿਸਾਈਡ ਕਰ ਲਾਂਗੇ ਕਿ ਆਪਾਂ ਹਿੰਦੀ ਸੌਂਗ ਰੱਖਣੇ ਇਸ ਵਾਰ ਜਾਂ ਉਹ ਆਪਾਂ ਮੰਡੇ ਡਿਸਕਸ਼ਨ ਕਰ ਲਾਂਗੇ ਆਪਸ ਵਿੱਚ ਸਾਰਾ, ਜਿੱਦਾਂ ਤੁਹਾਡਾ ਜਿੱਦਣ ਹੁੰਗਾਰਾ ਹੋਇਆ ਆਪਾਂ ਉੱਧਰ ਨੂੰ ਟਰਾਈ ਕਰਾਂਗੇ, ਅਤੇ ਆਪਾਂ ਮਨਿੰਦਰ ਜਿਹੜਾ ਆਪਣਾ ਵੀਰ ਵਿਨੀਪੈਗ ਤੋਂ ਗਾਉਂਦਾ ਆਪਾਂ ਟਰਾਈ ਕਰਾਂਗੇ ਲੈਸਟ ਨੈਕਸਟ ਵੀਕ ਦੇ ਵਿੱਚ ਆਪਣੀ ਉਹਨਾਂ ਨਾਲ ਗੱਲਬਾਤ ਹੋ ਗਈ, ਵਟਸਐਪ 'ਤੇ ਉਹਨਾਂ ਦਾ ਆਲਰੇਡੀ ਮੈਸੇਜ ਆ ਚੁੱਕਿਆ, ਅਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਵੀ ਬਹੁਤ ਜਲਦੀ ਸਟੂਡੀਓ ਲੈ ਕੇ ਆਵਾਂਗੇ। ਜੇ ਤੁਹਾਡੇ ਕੋਲ ਵੀ ਕੋਈ ਟੈਲੈਂਟ ਆ, ਤੁਹਾਡੇ ਕੋਲ ਚਾਹੇ ਤੁਸੀਂ ਗਾ ਲੈਂਦੇ ਹੋ, ਚਾਹੇ ਤੁਹਾਡੇ ਕੋਲ ਸ਼ਾਇਰੀ ਦਾ ਟੈਲੈਂਟ ਆ, ਕੋਈ ਵੀ ਟੈਲੈਂਟ ਆ, ਕਈ ਵਾਰੀ ਲਿਖਣ ਦਾ ਟੈਲੈਂਟ ਹੁੰਦਾ ਆ, ਤਾਂ ਕਈ ਵਾਰੀ ਹੋਰ ਇਹ ਚੀਜ਼ ਹੁੰਦੀ ਵੀ ਆ, ਜਿੱਦਾਂ ਕੋਈ ਲਿਖਦਾ ਨਾ ਉਹ ਕਈ ਵਾਰੀ ਬਾਹਲੇ ਅੱਗੇ ਨਹੀਂ ਆਉਂਦੇ ਹੈਗੇ, ਹੈ ਨਾ, ਬਹੁਤ ਪਿੱਛੇ ਰਹਿ ਜਾਂਦੇ, ਸਿਰਫ ਗਾਉਣ ਵਾਲੇ ਅੱਗੇ ਆਉਂਦੇ। ਜੇ ਤੁਹਾਡੇ ਕੋਲ ਲਿਖਣ ਦਾ ਟੈਲੈਂਟ ਆ ਤਾਂ ਵੀ ਤੁਸੀਂ ਸਾਡੇ ਨਾਲ ਗੱਲਬਾਤ ਕਰੋ ਹਮੇਸ਼ਾ, ਜਿਹਦੇ 'ਚ ਕੋਈ ਵੀ ਟੈਲੈਂਟ ਆ ਰੇਡੀਓ ਤੋਂ ਮਾਲ ਹਮੇਸ਼ਾ ਆਲਵੇਜ਼ ਉਹਨਾਂ ਦੀ ਸਪੋਰਟ ਕਰਦਾ,
1: ਉਸ ਬੰਦੇ ਦੀ ਹੁੰਦੀ ਹੈ ਜਿਹਨੇ ਗਾਣਾ ਲਿਖਿਆ ਹੁੰਦਾ, ਰਾਈਟ?
0: ਬਿਲਕੁਲ ਬਿਲਕੁਲ, ਅਤੇ ਆਪਾਂ ਤੁਹਾਨੂੰ ਹਮੇਸ਼ਾ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ, ਤੁਹਾਡੀ ਜਿਹੜੀ ਕਲਮ ਹੋਊਗੀ ਉਹਨੂੰ ਸਲਾਮ ਆਲਵੇਜ਼ ਆ, ਜਿਹੜੇ ਇੰਨਾ ਸੋਹਣਾ ਲਿਖਦੇ ਹੋ ਜਿੰਨੇ ਲਿਖਾਰੀ ਨੇ ਸਾਰਿਆਂ ਨੂੰ ਸਲਾਮ ਆ ਉਹਨਾਂ ਨੂੰ, ਪਰ ਕਿਤੇ ਨਾ ਕਿਤੇ ਉਹ ਬਹੁਤ ਪਿੱਛੇ ਰਹਿ ਜਾਂਦੇ, ਇੱਕ ਸਿੰਗਰ ਦਾ ਨਾਮ ਅੱਗੇ ਆ ਜਾਂਦਾ, ਤਾਂ ਆਪਾਂ ਟਰਾਈ ਕਰਾਂਗੇ ਕਿ ਜਿੰਨਾ ਚਾਹੇ ਤੁਸੀਂ ਗਾਉਣ ਦਾ ਹੁਨਰ ਰੱਖਦੇ ਹੋ, ਚਾਹੇ ਤੁਸੀਂ ਸ਼ਾਇਰੀ ਦਾ, ਚਾਹੇ ਲਿਖਣ ਦਾ, ਸਾਡੇ ਨਾਲ ਜ਼ਰੂਰ ਸੰਪਰਕ ਕਰਿਆ ਕਰੋ, ਅਸੀਂ ਤੁਹਾਨੂੰ ਆਲਵੇਜ਼ ਸਪੋਰਟ ਕਰਨ ਦੇ ਲਈ ਰੈਡੀ ਹਾਂ, ਅਤੇ ਹਮੇਸ਼ਾ ਰੇਡੀਓ ਧਮਾਲ ਸਪੋਰਟ ਕਰਦਾ ਰਹੂਗਾ, ਅਤੇ ਆਲਵੇਜ਼ ਬੈਸਟ ਜਿਹੜਾ ਸ਼ੋਅ ਲੈ ਕੇ ਆਉਂਦੀ ਅਸੀਂ ਟਰਾਈ ਕਰਦੇ ਰਹਿੰਦੇ ਹਾਂ, ਅਤੇ ਹਮੇਸ਼ਾ ਤੁਹਾਡੇ ਲਈ ਬੈਸਟ ਪ੍ਰੋਵਾਈਡ ਜਿਹੜਾ ਰੇਡੀਓ ਧਮਾਲ ਹੈ 92.7 FM 'ਤੇ ਫੁੱਲ ਐਚ ਡੀ ਕੁਆਲਿਟੀ 'ਚ ਮਿਊਜ਼ਿਕ, ਅਤੇ ਨਾਲ ਦੀ ਨਾਲ ਸਪੋਟੀਫਾਈ 'ਤੇ ਸੇਮ ਮਿਊਜ਼ਿਕ ਜਿਹੜਾ ਤੁਸੀਂ ਸੁਣਦੇ ਹੋ, ਸੇਮ ਐਚ ਡੀ ਕੁਆਲਿਟੀ ਦੇ ਵਿੱਚ ਅਸੀਂ ਮਿਊਜ਼ਿਕ ਪ੍ਰੋਵਾਈਡ ਕਰਦੇ ਹਾਂ, ਰੋਜ਼ਾਨਾ ਨੌਲੇਜ ਇਨਫੋਰਮੇਸ਼ਨ ਦੀਆਂ ਗੱਲਾਂ ਬਾਤਾਂ ਕਰਦੇ ਹਾਂ। ਹੋਰ ਕੁਝ ਕਹਿਣਾ?
1: ਹਾਂਜੀ, ਮੈਂ ਗਾਣਾ ਲਵਾਉਣਾ ਸੀ।
0: ਅੱਛਾ ਅੱਛਾ, ਓਕੇ, ਹੁਣ ਟਾਈਮ ਆਊਟ ਹੋ ਚੁੱਕਿਆ, ਅਤੇ ਆਪਾਂ ਲਾਸਟ ਸੀ, ਹੁਣ ਬਸ ਇੱਕ ਆਲਰੇਡੀ ਹੈਗ ਪਿੰਨ ਕੀਤਾ ਹੋਇਆ, ਅਤੇ ਆਪਣੇ ਕੋਲ ਸੈਕਿੰਡ ਥੋੜ੍ਹੇ ਰਹਿ ਗਏ, ਮੰਡੇ ਫਿਰ ਉਭਰੂ ਹੋਵਾਂਗੇ ਜੀ, ਖੁਸ਼ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਅਤੇ ਹਮੇਸ਼ਾ ਹੱਸਦੇ ਸੌਂਦੇ ਰਿਹਾ ਕਰੋ, ਅਤੇ ਜ਼ਿੰਦਗੀ ਦੀ ਖੁਸ਼ੀਆਂ ਦਾ ਰਿਮੋਟ ਕਿਸੇ ਦੇ ਹੱਥ ਵਿੱਚ ਨਾ ਦਿਉ, ਖੁਦ ਖੁਸ਼ ਰਹੋ, ਅਤੇ ਆਪਦੇ ਨੂੰ ਖੁਸ਼ ਰੱਖਣ ਦੇ ਤਰੀਕੇ ਲੱਭਿਆ ਕਰੋ, ਕਿੱਦਾਂ ਖੁਸ਼ ਰੱਖ ਸਕਦੇ, ਪਾਰਕ 'ਚ ਜਾਓ, ਬੁੱਕਸ ਪੜ੍ਹੋ, ਗੁਰਦੁਆਰਾ ਸਾਹਿਬ, ਮੰਦਰ ਜਾਓ, ਹੱਸਦੇ ਰਹੋ, ਅਤੇ ਜਿਹੜਾ ਪੋਜ਼ਿਟਿਵ ਹੋ ਰਿਹਾ, ਹੱਸਣ ਖੇਡਣ ਵਾਲੇ ਬੰਦੇ ਨੇ, ਉਹਨਾਂ ਦੇ ਨਾਲ ਯਾਰੀਆਂ ਦੋਸਤੀਆਂ ਸਟਾਰਟ ਕਰ ਦਿਉ, ਉਹਨਾਂ ਨਾਲ ਵੱਧ ਤੋਂ ਵੱਧ ਟਾਈਮ ਸਪੈਂਡ ਕਰਿਆ ਕਰੋ, ਜਿਹਨਾਂ ਨਾਲ ਮਿਲ ਕੇ ਤੁਹਾਨੂੰ ਬਹੁਤ ਵਧੀਆ ਲੱਗਦਾ ਹੈ। ਮਿਲਦੇ ਹਾਂ ਜੀ, ਸਾਰਾ ਵੀਕਐਂਡ ਤੁਹਾਡਾ ਬਹੁਤ ਵਧੀਆ ਹੋਊਗਾ, ਚੜ੍ਹਦੀ ਕਲਾ ਦੇ ਵਿੱਚ ਹੋਊਗਾ, ਖੁਸ਼ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਮੰਡੇ ਮਿਲਦੇ ਹਾਂ ਜੀ, ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।